0: ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, 2nd floor, ਯੂਨਿਟ ਨੰਬਰ 3210, 4310, 104 ਐਵੀਨਿਊ, ਨੌਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
4: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
3: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
3: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 7:30 ਤੋਂ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजर हां। आपां शब्द सरवण कर रहे सां, इस तो पहले हिस्से दे विच धर्म दे बारे ही गल कर रहे सां ते एक होर किसे दा क्वेश्चन, एक सवाल आया, कार्ल मार्क्स ने धर्म नूं लोकां दी अफीम किया है। अपा किसे दी कंट्राडिक्शन भी नहीं करते, पर खोज कोशिश कीती सी जानन दी कि किस सिलसिले दे विच किया गया है ते धर्म दा केड़ा रूप जड़ा है वो निभाया गया या निभाया नहीं गया, या धर्म नूं किस तरह अंडरस्टैंड कीता गया कार्ल मार्क्स दे जरिए या फिर दुनिया दे होर लोकां दे जिहड़े धर्म नूं नहीं मनते। आपां इत्थे आस्तक ते नास्तक दी गल नहीं कर रहे, अपन धर्म की गल करें, क्योंकि गुरमत दे विच भी जिहड़ी धर्म की डेफिनेशन है, जिहड़ी कर्म की डेफिनेशन है, उसनू किसी होर अंदाज दे विच गुरु साहब, जदों गुरु साहब यह गल कहिंदे आ ना हम हिंदू ना मुसलमान, अल्लाह राम के पिंड भरा, ते इत्थे इस गल नू स्पष्ट कर दिता जांदा है कि जिसनू धर्म बना लिया, जिहड़ी कर्मकांड दे विच इक अवस्था दे विच एक जंजीरां दे विच मनुख नूं टाल लिया, फसा लिया, वह धर्म नहीं है। पर मैं सब तो पहला जिहड़ी इहदी टिप्पणी है कार्ल मार्क्स की, इस दे बारे उस ते आपां विचार कर दांगे। ओरिजिनल जिहड़ी टिप्पणी है उहदी, रिलीजन इज द साई ऑफ द ओप्रेस्ड क्रीचर्स, the sentiment of a heartless world and the soul of selfless conditions. It is the opium of the people. Pao taram dabbe kuchle praniyan da hokka hai. Ik ah. Ik behram dunya di pavana hai. Ate atmahin halat di atma hai. ਇਹ ਲੋਕਾਂ ਦੀ ਅਫੀਮ ਹੈ। ਹੁਣ ਇਹ ਜਿਹੜੀ ਚੀਜ਼ ਉਹਨੂੰ ਕਹਿਣੀ ਪਈ, ਕਿਉਂਕਿ ਆਮ ਹਾਲਾਤ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ, ਆਮ ਲੋਕਾਂ ਨੂੰ, ਖਾਸ ਤੌਰ 'ਤੇ ਗਰੀਬ ਲੋਕਾਂ ਨੂੰ ਧਰਮ ਦੇ ਨਾਂ 'ਤੇ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ। ਮਨੂ ਸਿਮਰਤੀ ਦੇ ਨਾਂ 'ਤੇ ਹੀ ਜਾਂ ਪੱਛਮ ਦੇ ਵਿੱਚ ਵੀ ਧਰਮ ਦੇ ਨਾਂ 'ਤੇ ਜਦੋਂ ਗੁਲਾਮਾਂ ਦੀ ਗੱਲ ਚੱਲ ਰਹੀ ਸੀ, ਇਹ ਨਹੀਂ ਹੈ ਕਿ ਅੱਜ ਜਿਹੜੀ ਪੱਛਮੀ ਸਭਿਅਤਾ ਹੈ, ਜਿਹੜੇ ਯੂਰਪੀਅਨ ਮੁਲਕ ਨੇ ਜਾਂ ਅਮਰੀਕਾ ਜਿਹੜਾ, ਮਤਲਬ ਨਾਰਥ ਅਮਰੀਕਨ ਜਿਹੜੀ ਧਰਤੀ ਹੈ, ਇਹ ਸਾਰੇ ਹੀ ਬੜੇ ਐਡਵਾਂਸ ਹਨ। ਇੱਥੇ ਤਾਂ ਔਰਤ ਨੂੰ ਵੋਟ ਦੇਣ ਦੀ ਆਜ਼ਾਦੀ ਵੀ ਜਿਹੜੀ ਸੀ, ਪਹਿਲਾ ਹੱਕ ਜਿਹੜਾ ਮਿਲਿਆ, ਉਹ ਵੀ ਕਿਸੇ ਲਿਮਿਟਿਡ ਵਰਗ ਨੂੰ ਮਿਲਿਆ 1917 ਦੇ ਵਿੱਚ। ਅਜੇ ਇੱਕ ਸਦੀ ਤੋਂ ਵੀ ਥੋੜ੍ਹਾ ਜਿਹਾ ਵੱਧ ਸਮਾਂ ਨਹੀਂ ਹੋਇਆ। ਅਤੇ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਸਨ, ਉਹ ਵੈਸੇ ਹੀ ਜਿਹੜੀ ਧਾਰਮਿਕ ਵਰਲਡ ਕਹਿਣ ਵਾਲੀ ਜਿਹੜੀ ਦੁਨੀਆ ਸੀ, ਜਿਹਦੇ ਵਿੱਚ ਗੁਲਾਮ ਮਨੁੱਖਾਂ ਨੂੰ ਖਰੀਦਿਆ ਅਤੇ ਫਰੋਖਤ ਕੀਤਾ ਜਾਂਦਾ ਸੀ ਐਜ਼ ਏ ਗੁਲਾਮ। ਅਤੇ ਭਾਰਤੀ ਜਿਹੜੀ ਆਪਾਂ ਕਹਿੰਦੇ ਹਾਂ ਉਪ ਮਹਾਂਦੀਪ, ਜਿਸ ਨੂੰ ਅਸੀਂ ਬਾਰੇ ਸਗੀਰ ਵੀ ਕਹਿੰਦੇ ਹਾਂ, ਇਹਦੇ ਵਿੱਚ ਕੀ ਸੀ? ਇਹਦੇ ਵਿੱਚ ਗਰੀਬ ਲੋਕਾਂ ਨੂੰ ਧਰਮ ਦੇ ਨਾਂ ਤੇ ਬੱਚੀਆਂ ਦਾ ਦਾਨ ਮੰਗ ਕੇ ਉਹਨਾਂ ਨੂੰ ਮੰਦਰਾਂ ਦੇ ਵਿੱਚ ਰੱਖਿਆ ਜਾਂਦਾ ਸੀ, ਤੇ ਫਿਰ ਦਿਨੇ ਤਾਂ ਉਹਨਾਂ ਨੂੰ ਦੇਵਤੇ ਦੀ ਪਤਨੀ ਬਣਾ ਕੇ ਰੱਖਿਆ ਜਾਂਦਾ ਸੀ, ਰਾਤ ਦੇ ਸਮੇਂ ਉਹਨਾਂ ਦੇ ਨਾਲ ਹੀ ਜਿਹੜੀ ਸੀ ਉਹ ਐਸ਼ ਕਰਦੇ ਸੀ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਮਨੁੱਖਤਾ ਦੀ ਐਕਸਪਲਾਈਟੇਸ਼ਨ ਹੁੰਦੀ ਰਹੀ, ਤਾਂ ਇਹ ਕੰਮ ਜਿਹੜਾ ਸੀ, ਕੁਦਰਤੀ ਗੱਲ ਹੈ ਕਿ ਜਿਹੜੇ ਸੈਂਸ ਵਾਲੇ ਲੋਕ ਹੁੰਦੇ ਆ, ਇੱਥੋਂ ਤੱਕ ਕਿ ਧਰਮ ਦੇ ਨਾਂ 'ਤੇ ਜਦੋਂ ਯਾਨੀ ਕਿ ਇਹੋ ਜਿਹੇ ਪਖੰਡ ਵੀ ਰਚੇ ਜਾਂਦੇ ਨੇ, ਉਹਨਾਂ ਦੇ ਬਾਰੇ ਇਹ ਨਹੀਂ ਹੈ ਕਿ ਆਵਾਜ਼ ਉੱਠਦੀ ਰਹੀ ਹੈ। ਬਹੁਤ ਧਰਮ ਦੀ ਆਮਦ ਜਿਹੜੀ ਸੀ, ਇਸੇ ਹੀ ਐਕਸਪਲਾਈਟੇਸ਼ਨ ਦੀ ਵਿਰੋਧਤਾ ਸੀ। ਜੈਨ ਧਰਮ ਦੀ ਆਮਦ ਇਸੇ ਦੀ ਵਿਰੋਧਤਾ ਸੀ। ਭਾਰਤੀ ਖੱਟ ਦਰਸ਼ਨ ਦੇ ਨਾਲ ਨਾਲ ਚਾਰਵਾਕ ਭਾਰਤ ਦੇ ਵਿੱਚ ਇੱਕ ਅਜਿਹੀ ਲਹਿਰ ਸੀ ਜਿਸ ਨੂੰ ਬੜਾ ਬਦਨਾਮ ਕੀਤਾ ਗਿਆ, ਉਹ ਵੀ ਇੱਕ ਇਹੋ ਜਿਹਾ ਹੀ ਵਿਦਰੋਹ ਸੀ ਜਿਹੜਾ ਇਨਸਾਨੀਅਤ ਦੀ ਬਰਾਬਰੀ ਦੀ ਗੱਲ ਕਰਦਾ ਸੀ। ਤੇ ਇਹੀ ਕਾਰਨ ਸੀ ਕਿ ਜਿਸ ਵੇਲੇ ਪੱਛਮ ਦੇ ਵਿੱਚ ਇਹ ਸਦੀਆਂ ਤੋਂ ਹੋ ਰਿਹਾ ਸੀ, ਯਾਨੀ ਕਿ ਫਿਰਕਾ ਵਾਰਾਨਾ, ਕਿਉਂਕਿ ਜੇ ਆਪਾਂ ਡਿਕਸ਼ਨਰੀ ਦੇ ਤੌਰ ਤੇ ਦੇਖੀਏ ਜਿਸ ਨੂੰ ਆਪਾਂ ਰਿਲੀਜਨ ਕਹਿੰਦੇ ਹਾਂ, ਰਿਲੀਜਨ ਤੇ ਧਰਮ ਦੇ ਵਿੱਚ ਵੀ ਬੜਾ ਫਰਕ ਹੈ। ਧਰਮ ਨਾ ਹੀ ਅਸੂਲਾਂ ਦਾ ਹੈ। ਮੈਂ ਕਈ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕੀਤਾ ਕਿ ਪੁਰਾਣੇ ਲੋਕ ਜਦੋਂ ਆਪਣੇ ਅਸੂਲਾਂ ਦੀ ਸਹੁੰ ਖਾਂਦੇ ਸਨ, ਧਰਮ ਦੀ ਸਹੁੰ ਖਾਂਦੇ ਸਨ, ਉੱਥੇ ਧਰਮ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਕੋਈ ਵਿਸ਼ੇਸ਼ ਇੰਸਟੀਟਿਊਸ਼ਨਲਾਈਜ਼ਡ ਸੰਸਥਾਗਤ ਕਿਸੇ ਵਿਵਸਥਾ ਨੂੰ ਧਰਮ ਕਿਹਾ ਜਾਂਦਾ ਸੀ, ਬਲਕਿ ਉਹ ਇਹ ਸੀ ਕਿ ਲੋਕ ਜਿਹੜੇ ਕਿ ਅਸੂਲ ਪ੍ਰਸਤ ਸਨ, ਜਿਹੜੇ ਕੋਈ ਨਿਯਮਾਵਲੀ ਸੀ, ਜਿਹੜੀ ਕੋਈ ਸੋਸ਼ਲ ਸਟਰਕਚਰ ਬਣਤਰ ਸੀ, ਜਿਹੜੀ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਸੀ, ਉਸਨੂੰ ਧਰਮ ਕਿਹਾ ਜਾਂਦਾ ਸੀ। ਜੇ ਉਸ ਤਰ੍ਹਾਂ ਦਾ ਜਿਹੜਾ ਜਿਸ ਨੂੰ ਆਪਾਂ ਫਿਰਕਾ ਵਾਰਾਨਾ ਤਰੀਕਾ ਮੰਨ ਕੇ ਇੱਕ ਯਾਨੀ ਕਿ ਜਿਸ ਨੂੰ ਰਿਲੀਜਨ ਨੂੰ ਆਪਾਂ ਬਣਾ ਕੇ ਜਿਹੜਾ ਵਾਕਈ ਉਸਦੇ ਨਾਂ ਤੇ ਬਹੁਤ ਜ਼ਿਆਦਾ ਜ਼ਿਆਦਤੀਆਂ ਹੋਈਆਂ, ਤੇ ਇਹੀ ਆਵਾਜ਼ ਜਿਹੜੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਐਕਸਪਲਾਈਟੇਸ਼ਨ ਦੇ ਵਿਰੁੱਧ ਆਵਾਜ਼ ਚੁੱਕੀ। ਤੇ ਇਸੇ ਹੀ ਐਕਸਪਲਾਈਟੇਸ਼ਨ ਦਾ ਹੱਲ ਕਰਨ ਲਈ, ਇਸਦਾ ਸਮਾਧਾਨ ਲੱਭਣ ਦੇ ਲਈ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਿ ਉਸ ਵਕਤ ਦਾ, ਕਿਉਂਕਿ ਜਦੋਂ ਉਸ ਵਕਤ ਤੱਕ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਜਿਹੜਾ ਸੀ ਉਹ ਜਿਹੜਾ अफ्रीकन कॉन्टीनेंट्स जड़े सन, अमेरिकन कॉन्टीनेंट्स जड़े सन, जिस तरह आप कैनेडा अमरीका या साउथ जड़ा अमेरिका है, लातिन अमरीका भी जिसमें असं कहते हैं, यह धरती अजे तक इजाद नहीं सी हुई थी, अजे तक इस खोजा नहीं सी गया। ते इस जड़े बाकी जुड़िया हुआ जमीन के जड़े चार जड़े मोस्टली जड़े तीन कॉन्टीनेंट्स हैं उन्होंने ही नौ खंड कहा जाता सी, नौ खंड पृथ्वी सच्चा ढोआ, जेदे च भारत खंड भी एक खंड सी, उपमहाद्वीप जिसमें असं कहते। इस नौ खंड पृथ्वी दे विच गुरु नानक पातशाह दा आगमन, इत्थे जाना, इनू विजिट करना, कोई एवें कोई एक ख्याल नहीं सी कि जड़ा आ गया तो दुनिया का, उन्हां दा एक मिशन सी। वह मिशन ये सी कि जे देखा जाए जब अरब कंट्रियां तक वह पहुंचते हैं यात्रा करने वास्ते, उत्थे दे जड़ा शेखुल इस्लाम सी उस वेले, उस दे नाल भी उन्हां दी वार्तालाप हुई, सिर्फ ऐसे करके ही कि इस्लाम दे विच उन्होंने सब तो ज्यादा जोर दिता कि गुलामां दी खरीदो फरोख्त इंसानियत दे नाल जड़ा ये चीज है इसनू बंद करो। एक वक्री एक रिसर्च का एक टॉपिक और यह किया गया। इसे करके संभावना यह भी हैगी कि हो सकता है पापा रूम के नाल भी गुरु नानक पातशाह का मिलन होया हो, इसते अजे तक सानू स्रोत नहीं मिले, पर अरब कंट्रियां दे ते हैगे, उत्थे दा लिटरेचर भी हैगा, उत्थे दीयां थावां भी हैगियां, इत्थों तक के बाबा फरीद दे नां ते जिहड़ी यानी कि उत्थे एक सुरां भी हैगी आ जिथे गुरु नानक पातशाह दे आगमन दे हवाले भी मिलते हैं। सो वो एक मिशन यही सी इंसानियत दा, नहीं तो जिहड़ा धर्म दा जिहड़ा कॉन्सैप्ट जिहड़ा वर्ण आश्रम दा जिहड़ा कॉन्सैप्ट सी, इसे तरह ही पछम दे विच भी धर्म ते नाम ते वंड जिहड़ी सी भारत दे विच तां चार वर्णा दे विच वंडिया सी, इसे तरह ही पछम दे विच आर्थिक वंड सी, एक्सप्लाइटेशन सी, हैव्स दी ते हैव नॉट्स दी। सो उस चीज नू देख के, क्योंकि लोकां नू धर्म दे नाम ते ही परमा के उन्हां नू अपनी जिंदगी च संघर्ष करन तो रोकिया जांदा सी, तां उन्हां दी एक्सप्लाइटेशन कीती जांदी सी, नहीं तुहाडा जिहड़ा रब नू ए मंजूर सी तुहाडी इस हालत विच, तां उहने तुहानूं पैसा पैदा कीता, कोई पिछले जन्म की कोई आवागमन का हवाला दे के साजिशा रच के मनुख नू ए किया जांदा सी भारत दे विच खास तौर ते, कि भाई तुहाडे पिछले कर्म जिहड़े सी मारे सी पिछले जन्म दे विच, इस जन्म दे विच तुहानूं तां ए जन्म मिलिया, तुसीं इत्थे चंगे कर्म करोगे, तुसीं पुन दान करोगे, तुसीं बिपर दा टेढ़ भरोगे। ਆਪਾਂ ਜਦੋਂ ਬਿਪਰ ਦੀ ਗੱਲ ਕਰਦੇ ਹਾਂ, ਬਿਪਰ ਇਹ ਨਹੀਂ ਹੈ ਕਿ ਸਾਰਾ ਹੀ ਜਿਹੜੀ ਬ੍ਰਾਹਮਣ ਕੁੱਲ ਹੈ, ਬਿਪਰ ਇੱਕ ਵਿਵਸਥਾ ਹੈ, ਇਸ 'ਤੇ ਅਗਲਾ ਪ੍ਰੋਗਰਾਮ ਕਰਾਂਗੇ ਕਿ ਉਹ ਕੌਣ ਹੈ। ਸੋ ਤੁਸੀਂ ਉਹਨਾਂ ਐਕਸਪਲਾਈਟਰਸ ਦਾ ਢਿੱਡ ਭਰੋਗੇ, ਇਹੀ ਤੁਹਾਡੀ ਜਿਹੜੀ ਨੀਤੀ ਹੈ, ਇਹੀ ਤੁਹਾਡੀ ਜਿਹੜੀ ਡੈਸਟਨੀ ਆ, ਇਹੀ ਤੁਹਾਡਾ ਮੁਕੱਦਰ ਹੈ। ਅਤੇ ਇਸੇ ਕਰਕੇ ਲੋਕ ਸੰਘਰਸ਼ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਮਿਸ਼ਨ ਦਾ जिस नूं उन्हां ने धर्म किया, क्योंकि उन्हां दी निगाह दे विच कायनात दा वी एक धर्म है, जिहड़े प्रिंसिपल दे तहत कायनात चल रही है, जिहड़े प्रिंसिपल दे तहत ब्रह्मांड चल रहे आ, ब्रह्मांड दा निजाम चल रहा, जिस नूं गुरु साहिब इह कहिंदे हुकम रजाई चलना नानक लिखिया ना, जिस नूं उन्हां ने हुक्म किया ते दस्सिया कि हुक्मी होण आकार हुक्म ना कहा जाई, हुक्मी होवन जी हुक्म मिले वड्याई, सारा कुछ। फिर उस डिसिपलिन दे विचों कह रहा, पै विच सूरज, पै विच चंद, कौ करोड़ी चलत नाथ, पै विच सिद्ध बुद्ध सुरनाथ, पै विच आडाणे आकाश, पै विच जोधमा, यानी कि सारा कुछ जिहड़ा है, पूरी कायनात जिहड़ी है एक डिसिपलिन दे विच, एक प्रिंसिपल दे विच चल रही है। ते इसे करके गुरु साहब ने कहा सी कि जिहड़ी धरती भी जिस जिहड़ा जिस बलद का जिक्र कर रहे हो कि धरती उसते, वो असल दे विच प्रिंसिपल ने, तौल धर्म दया का पुत, इत्थे उसनू भी धर्म कहा, प्रिंसिपल ऑफ लॉस ऑफ ग्रैविटी जिहड़े आ ਲਾਜ਼ ਆਫ ਕਾਸਮੋਸ ਜਿਹੜੇ ਆ ਇਹ ਵੀ ਇੱਕ ਧਰਮ ਹੈ ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਧਰਮ ਦੀ ਡੈਫੀਨੇਸ਼ਨ ਹੈ ਜਾਂ ਜਿਹੜਾ ਇਨਸਾਨ ਪ੍ਰਿੰਸੀਪਲ ਤੇ ਚੱਲ ਰਿਹਾ ਸੁਖਮਣੀ ਸਾਹਿਬ ਦੇ ਵਿੱਚ ਵੀ ਜ਼ਿਕਰ ਕਰਦੇ ਨੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਸਾਰੇ ਅਸੂਲਾਂ ਦੇ ਵਿੱਚੋਂ ਸਾਰੀ ਜੀਵਨ ਜਾਂਚ ਦੇ ਵਿੱਚੋਂ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰ ਇੱਕ ਉਸ ਅਕਾਲ ਪੁਰਖ ਨੂੰ ਚੇਤੇ ਰੱਖ ਤੇ ਦੂਜੇ ਤੇਰੇ ਜਿਹੜੇ ਕਰਮ ਨੇ ਉਹ ਨਿਰਮਲ ਹੋਣ ਇਹ ਨਾ ਹੋਵੇ ਗੁਰਮਤ ਦੇ ਵਿੱਚ ਸਿੱਧਾ ਕਿਹਾ ਗਿਆ ਕਰਮ ਧਰਮ ਪਾਖੰਡ ਜੋ ਦੀਸਾ ਤੇ ਜਮ ਜਾਗਾਤੀ ਲੁੱਟ ਹੈ ਉੱਥੇ ਜਿਹੜਾ ਕਰਮ ਕਾਂਡ ਹੈ ਜਿਸ ਦੇ ਨਾਂ ਤੇ ਵੰਡੀਆਂ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਇਸ ਨੂੰ ਗੁਰੂ ਸਾਹਿਬ ਨੇ ਪਖੰਡ ਕਿਹਾ ਔਰ ਇਸ ਪਖੰਡ ਨੂੰ ਚਲਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਜੰਮ ਕੇ ਇਸ ਪਖੰਡ ਦੇ ਆਧਾਰ ਤੇ ਜਿਨ੍ਹਾਂ ਦਾ ਫਾਇਦਾ ਹੋ ਰਿਹਾ ਉਹਨਾਂ ਨੂੰ ਜੰਮ ਕੇ ਜਮਾਂ ਨਾਲ ਉਹਨਾਂ ਦੀ ਤੁਲਨਾ ਦਿੱਤੀ ਗਈ ਹੈ ਸੋ ਇਸੇ ਕਰਕੇ ਗੁਰਮਤ ਦੇ ਵਿੱਚ ਕਿਉਂਕਿ ਇਹ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਕਾਰਲ ਮਾਰਕਸ ਦੀ ਗੱਲ ਕੀਤੀ ਹੈ ਕਿਉਂਕਿ ਉਸਦੀ ਖਾਲੀ ਇੱਕ ਪੰਗਤੀ ਧਰਮ ਅਫੀਮ ਹੈ ਜਿਹੜੀ ਪਹਿਲੀਆਂ ਗੱਲਾਂ ਉਹ ਕਹਿ ਰਿਹਾ ਕਿ ਬਈ ਲੋਕਾਂ ਚ ਨੂੰ ਕਿਸ ਭਾਵਨਾ ਦੇ ਨਾਲ ਉਹਨਾਂ ਨੂੰ ਇਸ ਵਿੱਚ ਇਸ ਚੱਕੀ ਦੇ ਵਿੱਚ ਕਿਵੇਂ ਪੀਸਿਆ ਜਾ ਰਿਹਾ ਉਹਦੀ ਐਕਸਪਲਾਈਟੇਸ਼ਨ ਕਿਵੇਂ ਹੋ ਰਹੀ ਹੈ ਉਹਨਾਂ ਦਾ ਉਹਨਾਂ ਦੀ ਲੁੱਟ ਕਿਵੇਂ ਹੋ ਰਹੀ ਹੈ ਉਹਨਾਂ ਦੇ ਨਾਲ ਜ਼ੁਲਮ ਕਿਵੇਂ ਹੋ ਰਹੇ ਨੇ ਉਹ ਇਸੇ ਨਾਂ ਤੇ ਹੋ ਰਹੇ ਨੇ ਨਾ ਉਸ ਨੂੰ ਭੁੱਲ ਜਾਂਦੇ ਆ ਅਸੀਂ ਅਗਲੀ ਇੱਕੋ ਅੱਧੀ ਯਾਨੀ ਕਿ ਇਸੇ ਤਰ੍ਹਾਂ ਹੀ ਹੋਰ ਫਿਲਾਸਫਰਸ ਨੇ ਜੌਨ ਰੂਸੋ ਉਹ ਲਿਖਦਾ ਹੈ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ ਕਿ ਮਨੁੱਖ ਤਾਂ ਆਜ਼ਾਦ ਪੈਦਾ ਹੋਇਆ ਪਰ ਸਮਾਜ ਦੇ ਆਧਾਰ ਤੇ ਹਰ ਥਾਂ ਤੇ ਉਹਨੂੰ ਜ਼ੰਜੀਰਾਂ ਦੇ ਵਿੱਚ ਜਕੜ ਕੇ ਰੱਖੇ ਜਦੋਂ ਕਬੀਰ ਸਾਹਿਬ ਜ਼ਿਕਰ ਕਰਦੇ ਨੇ ਆਪਾਂ ਜਦੋਂ ਗੁਰਮਤ ਦੀ ਗੱਲ ਕਰਦੇ ਹਾਂ ਕਬੀਰ ਸਾਹਿਬ ਵੀ ਇਹ ਕਹਿ ਰਹੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਉਹ ਇਹ ਕਹਿੰਦੇ ਆ ਕਿ ਜਿਹੜੀ ਉਹ ਗੰਗਾ ਦੇ ਨਾਂ ਤੇ ਜਿਹੜੀ ਧਰਮ ਦੇ ਨਾਂ ਤੇ ਜਿਹੜੀਆਂ ਬੰਦਿਸ਼ਾਂ ਬਣਾਈਆਂ ਸਨ ਉਹ ਜ਼ੰਜੀਰਾਂ ਨੇ ਤੇ ਮੇਰੀ ਉਹ ਜਿਹੜੀ ਉਹ ਗੰਗਾ ਵਾਲੀ ਜਿਹੜੀ ਉਹ ਜਿਹੜੀ ਜ਼ੰਜੀਰ ਹੈ ਉਹ ਟੁੱਟ ਗਈ ਕਿਉਂਕਿ ਮੇਰੇ ਖਿਆਲਾਤ ਜਿਹੜੇ ਨੇ ਬਾਣੀ ਚ ਆਉਂਦਾ ਨਾ ਗਿਆਨ ਕੀ ਆਈ ਵਾ ਆਂਧੀ ਜਦੋਂ ਗਿਆਨ ਦੀ ਆਂਧੀ ਆਈ ਤੇ ਸਾਰਾ ਕੁਛ ਬਿਖਰ ਗਿਆ ਟੁੱਟ ਗਿਆ ਜਿਹੜੀਆਂ ਉਹ ਜਿਹੜੇ ਜਿਹਨਾਂ ਪਿਲਰਾਂ ਦੇ ਆਧਾਰ ਤੇ ਉਹ ਸਾਰਾ ਕੁਛ ਜਿਹੜੇ ਖੋਖੇ ਪਿਲਰ ਉਹ ਕਹਿ ਰਿਹਾ ਸਮਾਜਿਕ ਜਿਹੜੇ ਢਾਂਚੇ ਬਣੇ ਹੋਏ ਸੀ ਖੋਖਲੇ ਅਸੂਲ ਬਣੇ ਹੋਏ ਸੀ ਉਹਨਾਂ ਦੇ ਉੱਪਰ ਜਿਹੜੀ ਉਹ ਝੁੱਗੀ ਸੀ ਉੜ ਗਈ ਅੰਧਕਾਰ ਦੀ ਗਿਆਨ ਦੀ ਆਈ ਆਉਂਦੀ ਦੇਖੋ ਭਾਈ ਗਿਆਨ ਕੀ ਆਈ ਆਉਂਦੀ ਸੋ ਜਦੋਂ ਗਿਆਨ ਗੁਰੂ ਨਾਨਕ ਪਾਤਸ਼ਾਹ ਵੀ ਇਸੇ ਕਰਕੇ ਗਿਆਨ ਨੂੰ ਹੀ ਕਿਉਂ ਕਿ ਜਿਹਨਾਂ ਧਾਰਮਿਕ ਉਹ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਸਨ ਜਦੋਂ ਲੋਕਾਂ ਦੀ ਵੰਡ ਕੀਤੀ ਸੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਂਡੇ ਨੂੰ ਜਦੋਂ ਇਹ ਉਪਦੇਸ਼ ਦਿੰਦੇ ਆ ਨਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚ ਨਾ ਕਾਰੀ ਕੱਢੇ ਚਾਚੀਏ ਜੇ ਚਾਰੇ ਬੈਠੀਆਂ ਨਾ ਹੁਣ ਇੱਥੇ ਉਹਨਾਂ ਦੀ ਉਸ ਜਿਹੜੀ ਸੋਚ ਉਸ ਸੋਚ ਨੂੰ ਗੁਰੂ ਸਾਹਿਬ ਨੇ ਨੀਚਤਾ ਨਾਲ ਦਿੱਤਾ ਇਹ ਇਨਸਾਨਾਂ ਦੇ ਵਿੱਚ ਤਾਂ ਵੰਡੀਆਂ ਨਾ ਕਰੋ ਤੁਹਾਡੇ ਅੰਦਰ ਜਿਹੜੇ ਅਵਗੁਣ ਨੇ ਜਿਹੜੀ ਤੁਹਾਡੇ ਅੰਦਰ ਪ੍ਰਜੂਡੀਅਸ ਪੱਖਪਾਤੀ ਐਕਸਪਲਾਈਟੇਸ਼ਨ ਦੀ ਸੋਚ ਹੈ ਉਸ ਨੂੰ ਹੀ ਉਹਨਾਂ ਨੇ ਨੀਚਤਾ ਕਿਹਾ ਬਾਕੀ ਜਿਹਨਾਂ ਲੋਕਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਉਂ ਕਿਹਾ ਜਦੋਂ ਇੱਥੇ ਇਹ ਗੱਲ ਆਉਂਦੀ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਦਾ ਜਿਹੜਾ ਕਨਸੈਪਟ ਹੈ ਉਹ ਆਪਣੇ ਆਪ ਵਿੱਚ ਹੀ ਪਵਿੱਤਰ ਹੈ ਉਸ ਤਰ੍ਹਾਂ ਦਾ ਨਹੀਂ ਆ ਜਿਸ ਤਰ੍ਹਾਂ ਦੀ ਐਕਸਪਲਾਈਟ ਉਹ ਇੱਕ ਆਪਣੇ ਆਪ ਵਿੱਚ ਇੱਕ ਰੈਵੋਲੂਸ਼ਨ ਹੈ ਗੁਰੂ ਨਾਨਕ ਪਾਤਸ਼ਾਹ ਨੇ ਅਸਲ ਵਿੱਚ ਕਿਸੇ ਧਰਮ ਨੂੰ ਨਹੀਂ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹੇ ਸਭਿਅਕ ਸਮਾਜ ਨੂੰ ਸਿਰਜਣ ਦਾ ਕਾਰਜ ਆਰੰਭੇ ਆ ਜਿੱਥੇ ਹਰ ਕਿਸੇ ਦੀ ਸੋਸ਼ਲ ਸਿਕਿਉਰਿਟੀ ਗਾਰੰਟਿਡ ਹੋਵੇ ਜਿੱਥੇ ਹਰ ਕੋਈ ਬਰਾਬਰ ਹੋਵੇ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ बेगमपुरा शहर को नाम दुख अंदर नहीं ते ताओ थाओ ना तशवीश खिराज ना माल खौफ ना खता ना तरस जो इस सारियां यानी कि जिहड़ियां बंदिशां ने उत्थे नहीं होणगियां ते नाल ही ओह कहिंदे आ जो हम शहरी सो मीत हमारा इहो जे समाज दे विच जिहड़ा इत्थों दा सिटीजन होएगा वो मेरा दोस्त होए पाओ बराबरी दी गल इसे ही समाज दी बराबरी दी गल दा कारज जिहड़ा प्रैक्टिकली गुरु नानक पातशाह ने आरंभिया ते जिन्ने भी शहर सिख गुरु साहिबान ने अपनी हयाती दे विच अपने जीवन काल दे विच बसाए उन्हां सारिया ही शहरां दे विच उन्हां सारे ही नगरां दे विच जिहड़ी व्यवस्था लागू कीती वह बराबरी दी ही सी। करतारपुर तो लैके आनंदपुर साहब तक जिन्हें भी शहर वसाए गए जिन्हों का अनुशासन गुरु साहिबान दे गुरसिखां दे अंकुल सी हथ सी उत्थे बराबरी सी उत्थे किसे दे नाल कोई पक्षपात नहीं सी उत्थे ते यही कंसैप्ट जिहड़ा बाबा रविदास जी का कंसैप्ट सी इसनू लागू किया उही सोच जिहड़ी कबीर साहब ने प्रगटाई उसनू लागू किया गुरु साहिबान ने खुद ते नाल दी नाल क्योंकि गुरु नानक पातशाह ने इस सारे किसे दा जिम्मेवार जिहड़ा सी कि मनुख गुलामी सहन नू क्यों मजबूर है उसनू अज्ञानता उसका कारण दस्या इसे जिस आपां कहिंदे कबुद डूमणी यानी कि अज्ञानता यही नीचता है यही मनुख नू बेसमझी दे करके इस लैवल ते लै जांदी है जिहड़ा ज्ञानी है उहदे अंदर हिम्मत है प्रोटेस्ट वह अपने हक लई लड़दा है जूझदा है ताही तो गुरु नानक पातशाह ने यह गल कही सी कि जे जीवे पत लथी जाए सब हराम चेता किच खाए सो जीव्या जिस मन वसिया सोए नानक अवर न जीरे इस बराबरी दे कांसेप्ट देखो हर थां ते तू सांझा साहिब बाप हमारा जदों यह गल करते नो यानी कि गुरु साहब ने मनुख नो उदमी बनाया आलस नहीं बनाया कंपेयर किया उन्हां बाबियां दा क्योंकि असल दे विच जिस धर्म की गल जिहड़ी आ इस इन्हां तुकां दे विच आ रहा अफीम की गल आपां जिहड़ी कर रहे सी अफीम जिहड़ी आ उसकी जिहड़ी गल कर रहा है कार्ल मार्क्स देखो जदों धर्म की एक्सप्लाइटेशन हो रही है वाकई जो देखते हैं तो कितनी हाल के दिनों के असी जो देखते हैं महाराष्ट्र के एजुकेटेड 58 औरतों धर्म के नाते या ज्योतिष के नाते कायल करके उन्होंने शरीरक शोषण करता है अशोक खैरातवा ਉਹ ਕੋਈ ਗਰੀਬ ਘਰਾਂ ਦੀਆਂ ਔਰਤਾਂ ਨਹੀਂ ਸਨ ਇਸ ਦਾ ਮਤਲਬ ਆ ਜੇ ਧਰਮ ਨੂੰ ਪੁੱਠੇ ਪਾਸੇ ਲੈ ਜਾਂਦੇ ਆ ਜੇ ਉਸ ਫਿਰਕਾਵਾਰਾਨਾਂ ਨੂੰ ਜੇ ਉਸ ਵੰਡ ਨੂੰ ਪੁੱਠੇ ਪਾਸੇ ਲੈ ਜਾਂਦੇ ਆ ਤੇ ਕਿੰਨਾ ਇਹ ਹੁੰਦਾ ਹੈ ਹਾਲ ਹੀ ਦੇ ਵਿੱਚ ਮਤਲਬ ਇਸ ਵਕਤ ਲਗਭਗ 10 ਸਾਲ ਹੋਣ ਲੱਗੇ ਆ ਬਾਬਾ ਰਾਮ ਰਹੀਮ ਨੂੰ ਉਹ ਕੀ ਕਰਦਾ ਸੀ ਧਰਮ ਦੇ ਨਾਂ ਤੇ ਹੀ ਐਕਸਪਲਾਈਟੇਸ਼ਨ ਕਰਦਾ ਸੀ ਜਾਂ आसाराम बापू इस तरह के बहुत ने धर्म के नाते ही एक्सप्लाइटेशन कर रहे थे और लोग इन्नी सी क्योंकि मैं एक बार डॉक्टर हरशरण कौर सुन रहा सी उन्होंने उस वक्त पटियाला हॉस्पिटल के विच वो चाइल्ड स्पैशलिस्ट के तौर पर हैड ऑफ द डिपार्टमेंट के तौर पर मतलब वो काम कर रहे थे राजेंद्रा हॉस्पिटल दे विच वो कहंदे आ मेरा एक जिहड़ा एक फोर्थ क्लास एम्पलाई सी वो कहंदा कि मैं बड़ा किस्मत वाला होंदा जे इस तरह का कदी हाथ बाबा राम रहीम मेरी घरवाली ते रख ਯਾਨੀ ਕਿ ਕਿਤਨਾ ਉਸ ਸ਼ਰਧਾ ਦੇ ਨਾਂ ਤੇ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਅਜਿਹੀ ਅੰਨੀ ਸ਼ਰਧਾ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ। ਗੁਰੂ ਸਾਹਿਬਾਨ ਨੇ ਇੱਥੇ ਤੱਕ ਕਿਹਾ ਸੀ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਕੀਤੇ ਦਾਨ। ਜੇ ਦਾਨ ਵੀ ਦੇਣਾ ਨਾ, ਜੇ ਅਕਾਲ ਪੁਰਖ ਦੀ ਪੂਜਾ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ ਅਕਾਲ ਪੁਰਖ ਦੀ ਸਾਹਿਬ ਦੀ, ਅਕਲ ਨੂੰ ਇਸਤੇਮਾਲ ਕਰਕੇ ਪਾਓ। ਸਿੱਖ ਵਿਚਾਰਧਾਰਾ ਦੇ ਵਿੱਚ ਇਸੇ ਹੀ ਜਿਹੜਾ ਇਹ ਕੰਸੈਪਟ ਸੀ ਜਿਹੜਾ ਓਪੀਅਮ ਵਾਲਾ, ਇਸ ਨੂੰ ਕੱਢ ਕੇ ਮਨੁੱਖ ਨੂੰ ਸੁਤੰਤਰ ਕਰਨ ਦੀ, ਕਿਉਂਕਿ ਪਹਿਲੀ ਵਾਰ ਜਦੋਂ ਸਿੱਖਇਜ਼ਮ ਦੀ ਡੈਫੀਨੇਸ਼ਨ ਸਿੱਖ ਫਿਲੋਸਫੀ ਦ ਫਿਲੋਸਫੀ ਆਫ ਸਿੱਖਇਜ਼ਮ ਦੇ ਵਿੱਚ ਡਾਕਟਰ ਸ਼ੇਰ ਸਿੰਘ ਲਿਖਦੇ ਆ, ਉਹ ਕਹਿੰਦੇ ਆ ਸਿੱਖ ਧਰਮ ਤੋਂ ਪਹਿਲਾਂ ਇਹ ਕੰਸੈਪਟ ਹੀ ਨਹੀਂ ਸੀ ਕਿ ਮਨੁੱਖ ਦੇ ਜਿਹੜੇ ਕਰਮ ਨੇ

ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਲਗਾਤਾਰ ਵਿਚਾਰ ਸਰਵਣ ਕਰ ਰਹੇ ਸੀ, ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇੱਕ ਆਪਾਂ ਇੱਕ ਜ਼ਿਕਰ ਕਰ ਰਹੇ ਸੀ ਧਰਮ ਅਤੇ ਅਪੀਮ ਦਾ, ਜਿਹੜਾ ਓਪੀਅਮ ਦਾ ਕਨਸੈਪਟ ਕਾਰਲ ਮਾਰਕਸ ਦਾ, ਅਤੇ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਧਰਮ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਹੈ, ਜਿਹੜੀ ਮਨੁੱਖ ਦੀ ਹੋਂਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿ ਗੁਰਸਿੱਖ ਨੂੰ ਅਸਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀ ਕਿ ਮੰਗਣਾ ਕੀ ਚਾਹੀਦਾ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ 'ਤੇ ਵਿਚਾਰ ਰਹੇ ਸੀ, ਇੱਕ ਹੋਰ ਕੁਐਸਚਨ ਜਿਹੜਾ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਆਪਾਂ ਜਿਹੜੇ ਵੀ ਤੁਹਾਡੇ ਨਾਲ ਵਿਚਾਰ ਅਕਸਰ ਅੱਜ ਕੱਲ੍ਹ ਹਮੇਸ਼ਾ ਨਹੀਂ ਪਰ ਮਤਲਬ ਕਦੀ ਕਦੀ ਜਿਹੜੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ, ਉਹ ਕਿਸੇ ਯੰਗ ਮੈਨ ਦਾ, ਕਿਸੇ ਯੂਥ ਦਾ ਵੀਡੀਓ ਸੁਣ ਕੇ ਜਾਂ ਪ੍ਰੋਗਰਾਮ ਸੁਣ ਕੇ ਕੋਈ ਸਵਾਲ ਹੁੰਦਾ ਹੈ, ਅਤੇ ਉਸ ਦਾ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਉਹਦਾ ਆਨਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਅਵਾ ਸਾਡਾ ਇਹ ਨਹੀਂ ਹੁੰਦਾ, ਅਤੇ ਨਾ ਅਸੀਂ ਇਹ ਦਾਅਵਾ ਕਰ ਸਕਦੇ, ਨਾ ਦੁਨੀਆ 'ਚ ਕੋਈ ਇਹ ਦਾਅਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ। ਅਸੀਂ ਸਿਰਫ ਬਾਣੀ ਦੇ ਗ੍ਰੈਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤਿ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ ਹੈ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ 'ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਅਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਹਿਚਾਣ ਕਰ ਲੈਣਾ ਹੈ। ਦ ਗ੍ਰੇਟੈਸਟ ਨੌਲੇਜ ਇਜ਼ ਟੂ ਨੋ ਯੋਰ ਸੈਲਫ, ਟੂ ਅੰਡਰਸਟੈਂਡ ਯੋਰ ਸੈਲਫ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੀ ਨੌਲੇਜ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ, ਵੱਡੇ ਵੱਡੇ, ਯਾਨੀ ਕਿ ਹਰ ਚੀਜ਼ ਜਿਹੜੀ ਆ ਉਹ ਪ੍ਰੋਫੈਸ਼ਨਲਾਈਜ਼ ਹੋ ਚੁੱਕੀ ਦੀ ਆ। ਇੱਥੋਂ ਤੱਕ ਕਿ ਸਾਡੇ ਭਾਵੇਂ ਸਿੱਖਾਂ ਦੇ ਵਿੱਚ ਇਹ ਰਿਵਾਜ਼ ਨਹੀਂ ਆ, ਪਰ ਦੂਜਿਆਂ ਧਰਮਾਂ ਦੇ ਵਿੱਚ PhD ਲੈਵਲ ਤੱਕ ਪੜ੍ਹਾਈ ਕਰਕੇ ਸਿੱਖਿਆਰਥੀਆਂ ਨੂੰ ਤਿਆਰ ਕਰਕੇ, ਟ੍ਰੇਨਡ ਕਰਕੇ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ ਪ੍ਰਚਾਰਕ ਦੇ ਤੌਰ 'ਤੇ, ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਪਰ ਨੌਲੇਜ ਜਿਹੜੀ ਆ, ਭਾਵੇਂ ਕੋਈ ਡਿਗਰੀ ਕਰ ਲਏ, ਭਾਵੇਂ ਕੋਈ PhD ਕਰ ਲਏ, DLIT ਕਰ ਲਏ, DSC ਕਰ ਲਏ, ਕੋਈ ਇਸ ਦਾ ਦੀ ਲਿਮਿਟ ਨਹੀਂ ਆ, ਪਰ ਉਹ ਨੌਲੇਜ ਜਿਹੜੀ ਆ, ਕੀ ਉਹ ਨੌਲੇਜ ਠੀਕ ਆ? ਕਿਸੇ ਨੇ ਡਾਕਟਰੇਟ ਕੀਤੀ ਆ ਮੈਡੀਕਲ ਲਾਈਨ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹ ਆਪਣੇ ਕਿੱਤੇ ਦੇ ਤੌਰ 'ਤੇ ਜਾਂ ਸਮਾਜ ਦੇ ਲੋਕਾਂ ਦਾ ਇਲਾਜ ਕਰ ਸਕਦਾ, ਉਸ ਦਾ ਬੜਾ ਫਾਇਦਾ ਹੈ। ਇਹ ਨਹੀਂ ਆ ਕਿ ਨੌਲੇਜ ਹਾਸਲ ਕਰਨੀ, ਸਕਿੱਲ ਹਾਸਲ ਕਰਨੀ, ਅਸਲ 'ਚ ਉਹ ਸਕਿੱਲ ਹੈ, ਉਹ ਪ੍ਰੋਫੈਸ਼ਨ ਹੈ, ਕਿੱਤਾ ਹੈ, ਜਿਸ ਦੇ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ। ਪਰ ਜਿਹੜਾ ਦੂਸਰਾ ਫੀਲਡ ਹੈ ਨੌਲੇਜ, ਦੁਨੀਆ ਨੂੰ, ਦੂਜਿਆਂ ਨੂੰ, ਭਾਵੇਂ ਅਸੀਂ ਬਾਇਓਲੋਜੀਕਲੀ ਸਰੀਰ ਨੂੰ ਕਿਤਨਾ ਸਮਝ ਲਈਏ, ਅਸੀਂ ਸੰਸਾਰ ਦੇ ਸਾਰੇ ਹੀ ਪ੍ਰਾਣੀਆਂ ਦੇ ਸਰੀਰ ਦੀ ਨੌਲੇਜ
हासिल कर लईए, यानी कि बायोलॉजी जीव विज्ञान दे माहिर हो जाइए, भू विज्ञान दे माहिर हो जाइए, बायोलॉजी जियोलॉजी जियोग्राफी सोशियोलॉजी केमिस्ट्री फिजिक्स किसी भी विज्ञान दे विच आपां महारत हासिल कर लईए, पर की उसनू आपां वड्डा ज्ञान समझ सकते हैं? गुरबाणी ने, क्योंकि उस तो गुरु नानक पातशाह दे आगमन तो पहला प्रकाश तो पहला धार्मिक खेत्र दे विच भी सब तो वड्डा ज्ञान दा सोमा बहुतियां किताबां नू पढ़िया मनिया जांदा सी। जदों गुरु साहब बनारस दे विच जांदे ने उत्थे उन्हां दा दी विचार चर्चा हुंदी है, पंडित मैनू उन्हां दा ना इस वक्त भुल गया कुछ खुश चतुरदास उन्हां दे नाल हुंदा है जिहड़े गुरु साहब नूं भगत कबीर जी ते रविदास जी दा दी दस वी देंदे ने, उन्हां दे बारे दसते ने ते उन्हां नूं मिलाण वास्ते लैके भी जांदे ने। चतुरदास दा वी इही हिसाब सी कि ओह जदों किसे नाल बहस करदा सी, चतुरदास दा ही बहुत नज़दीकी दोस्त मित्र कश्मीर दे विच पंडित ब्रह्मदास, हालांकि इतिहासिक तौर पर कई बारी इन्हां गल्लां दा सुमेल करना बहुत मुश्किल हो जाता, क्योंकि पंडित ब्रह्मदास जिहड़े सी ब्रह्मदत्त ये शैव ब्राह्मण सन ते चतुरदास जिहड़ा सी ये विष्णु ब्राह्मण सन। असी विष्णु ब्राह्मण ते शैव ब्राह्मणा दे विच सानू फर्क नहीं पता अजे तक, मेजॉरिटी वह जड़े ब्राह्मण सं परंपरा चो सिखी च आए ने, जिमें पट साहिबान सन, जिमें साडे वड्डे शहीद परिवारां नाल जुड़े भाई मतीदास भाई सतीदास भाई दयाल दास जी, ये सारे ही जड़े सन ये भी इस तरह ही यानी कि उस परंपरा चो सन जिहड़े वह लोग जिहड़े गुरु नानक पातशाह दे समय सिखी दे विच आ चुके सन, पिछोकड़ इन्हां दा वी उही सी। खैर आपां गल कर रहे सी चतुरदास दी, ते उत्थे भी गुरु साहब ने उसनू ज्ञान दिता ते एक किताबां दा जिहड़ा पढ़न दा बहुता रखण दा इस भरम नू तोड़िया, ते बाद दे विच जदों गुरु साहब कश्मीर दे विच अपनी उत्तराखंड की फेरी के दौरान उदासी के दौरान वापस आते ने पटन, तो उत्थे जब उन्हों का मिलाप हों पंडित ब्रह्मदत्त दत्त दे नाल, जिसनू कि खत दे विच चिट्ठी दे विच पंडित चतुरदास ने लिखिया होया सी गुरु साहब की असमत के बारे पहला ही नॉलेज सी, तो उसनू ही गुरु साहब ने उपदेश दिता सी पढ़ पढ़ गड्डी लदीए पढ़ पढ़ भरीए साथ पढ़ पढ़ बेड़ी पाइए पढ़ पढ़ गड्डिए खात नानक लिखे एक गल हर होमें चखड़ा चख। आसा दीवार दे विच आपां इह सलोक जिहड़े ने उत्थे शब्द मौजूद है और रोज़ पाठ करते हैं। सो गुरमत दे अनुसार जे किसी व्यक्ति ने अपने आप की पहचान नहीं की वह अज्ञानी है, तो सब तो वड्डा ज्ञानी या जिसनों आप ब्रह्म ज्ञान तक का, क्योंकि ब्रह्म इंसान के अंदर ही है, अकाल पुरख का निवासा अंदर ही है, तो जिस व्यक्ति ने ब्रह्म की पहचान कर ली उस व्यक्ति नूं
जिस ने ब्रह्म नूं पछाणिया उस व्यक्ति ने ही असल दे विच उस अकाल पुरख दे नूं समझिया, उस नूं ही जिहड़ा है सब तो वड्डा ज्ञान जिहड़ा है ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਇਸੇ ਕਰਕੇ ਆਪਾਂ ਇਸ ਗੱਲ 'ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰਨਾ ਹੈ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ ਅਤੇ ਹੋਇਆ ਕੀ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ, ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ। ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ ਹੈ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ, ਡੈਸਟੀਨੇਸ਼ਨ, ਮੰਜ਼ਿਲ, ਉਹ ਆ ਸਚਿਆਰਾ ਬਣਨਾ। ਕਿਉਂ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਅਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ ਹੈ, ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ 'ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਮੇਰੀ ਮਾਤਾ, ਜਦੋਂ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਪਾਓ ਪਾ ਸਤਿਗੁਰੂ ਦਾ ਮਿਲਾਪ ਕਿਵੇਂ, ਉਹਦੀ ਸਮਝ ਆਉਣੀ, ਜਿਵੇਂ ਬਾਣੀ 'ਚ ਆਉਂਦਾ ਨਾ ਹੁਕਮ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਤਾ। ਬਾਕੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ, ਸਾਰਾ ਕੁਝ ਕੋਈ ਕਰਦਾ। ਪਰ ਇਸੇ ਸ਼ਬਦ ਅੰਤ ਦੇ ਵਿੱਚ ਗੁਰੂ ਸਾਹਿਬ ਫੈਸਲਾ ਕਰਦਾ, ਜੋ ਕਰੋ, ਜਦ ਤੱਕ ਹੁਕਮ ਦੀ ਪਹਿਚਾਣ ਨਹੀਂ ਹੁੰਦੀ, ਹੁਕਮ ਦੀ ਸਮਝ ਨਹੀਂ ਆਉਂਦੀ, ਕਹੋ ਨਾਨਕ ਗੁਰ ਭਰਮ ਚੁਕਾਇਆ ਪ੍ਰਭ ਅਵਿਨਾਸੀ ਕਰਮੇ ਪਾ। ਇਸੇ ਸ਼ਬਦ 'ਚ ਹੀ ਆ ਕਿ ਜਿਹੜਾ ਅਕਾਲ ਪੁਰਖ ਦਾ ਮਿਲਾਪ ਹੈ ਉਹ ਹੁਕਮ ਦੀ ਸਮਝ, ਯਾਨੀ ਕਿ ਜਿਸ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜਾਤਾ, ਉਸ ਨੂੰ ਉਸ ਅਕਾਲ ਪੁਰਖ ਦੀ ਸਮਝ ਆ ਗਈ। ਪਰ ਉਹ ਹੁਕਮ ਦੀ ਪਛਾਣ ਕਿਵੇਂ ਹੋਏਗੀ, ਹੋਮੇ ਖਤਮ ਹੋਏਗੀ, ਆਪਣੇ ਆਪ ਦੀ ਸਮਝ ਆਏਗੀ। ਇਸੇ ਕਰਕੇ ਬਾਣੀ ਕਹਿੰਦਾ ਮਨ ਜੀਤੈ ਜਗ ਜੀਤ। ਸਾਰੀ ਹਾਂ, ਆਪਾਂ ਆਨੰਦ ਸਾਹਿਬ ਦੀ ਗੱਲ ਕਰ ਰਹੇ ਸੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦੀ ਸਾਰੀ ਪੌੜੀ ਜਾਂਦਾ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਖੁਸ਼ੀਆਂ ਆਨੰਦ
अवस्था आ गई। पर किवें आई जिहड़ा रस्ता दसदे ने गुरु अमरदास पातशाह, दूजी पौड़ी च कह रहा, ए मन मेरिया तू सदा रहो हर नाले, ए मन तू हमेशा उस रस्ते ते तुर, हरी दे नाल, हरी दे कहते ना पै के चरण कर पाओ के, उस रस्ते ते तुर, पै के चरण डिसिपलिन दा मार्ग चो, चरण तेरे उस पासे जान। सो ओ रस्ता चुन, हमेशा ही आठ पहर ते तू आनंद दे विच ही रहेगा, क्योंकि तेनू सतगुरु जदों पाया ना, किवें पाया, मन नू समझा के। जाको हर रंग लागो इस युग में, सो कईयत है सूरा। जिस व्यक्ति नू इस जमाने दे विच, इस हाला इना हालातां दे विच, इस संसार दे विच जिहड़ा उस रंग च रंगिया गया, क्योंकि बाणी दे विच जपजी साहब रोज़ पढ़ते हैं, गुरु साहब कहिंदे आ भरिए हथ पैर तन दे पाणी धोते उतरस के, शरीर नू सफाई जिहड़ी आ उह पाणी दे नाल कीती जा सकती आ, होर वध गंदगी होएगी भरिए मूंह तों पलीती कपड़ होए दे साबुण लईए, उह तों उन्हों साबण नाल कैमिकल दे नाल धो के पानी नाल धोवांगे। परिया मत पापा के संग ओ तो पहनावे करांगा, उस नूं नाम दे रंग च ही रंगिया साफ किया जा सकता है। जे बंदे दी सोच गंदी होई होवे, मलीन होई होवे, माड़ी होई होवे, सो इसे करके नाम दे रंग च इत्थे भी यही कहिंदे आ कि जां को हर रंग लागो इस युग में, सो कईयत है सूरा, आत्म जिणै सगल वसता के जां का सतगुर पूरा। ओ मनुख जेड़ा पूरे सतगुरु तो जुगती लै के, पूरे सतगुरु नू मिल के अपने आप नू जिणन दा सोची लै के अपने आप नू जिणदा है, ਉਹ ਬਲ, ਉਹ ਕਲਾ, ਉਹ ਗੁਰ, ਉਹ ਯੁਗਤੀ ਪ੍ਰਾਪਤ ਕਰ ਲੈਂਦਾ ਹੈ, ਜਿਹਦੇ ਨਾਲ ਆਪਣੇ ਆਪ ਨੂੰ ਕਾਬੂ 'ਚ ਰੱਖਣਾ, ਆਪਣੇ ਆਪ ਨੂੰ ਸਮਝਣਾ ਹੈ, ਫਿਰ ਹਰ ਸ਼ੈ ਉਸਦੇ ਅਧੀਨ ਹੈ। ਜੀਵਨ ਦਾ ਹਰ ਰਸਤਾ ਉਹ ਜਾਣਦਾ ਹੈ, ਯਾਨੀ ਕਿ ਉਸ ਦੇ ਉਹ ਇਤਨਾ ਗੁਣਵਾਨ ਹੋ ਜਾਂਦਾ ਹੈ ਕਿ ਉਸ ਦੇ ਰਸਤੇ ਦੀ ਕੋਈ ਰੁਕਾਵਟ ਹੀ ਨਹੀਂ ਬਣਦਾ। ਪਰ ਕਿਵੇਂ? ਤੇ ਉਹੀ ਸੂਰਮਾ ਹੈ ਜਿਸ ਨੂੰ, ਕਿਉਂਕਿ ਉਹ ਹਰੀ ਦੇ ਰੰਗ 'ਚ ਰੰਗਿਆ ਗਿਆ, ਉਸ ਨੂੰ ਜ਼ਿੰਦਗੀ ਦੀ, ਕਿਉਂਕਿ ਗੁਰਬਾਣੀ 'ਚ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਜੀਵਨ ਹੈ ਇਹ ਕੁਝ ਤਿਆਗਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੰਸਾਰ ਤਿਆਗ ਕੇ ਭੱਜ ਕੇ ਚਲੇ ਜਾਓ। ਤਿਆਗਣ ਦਾ ਮਤਲਬ ਇਹ ਆ ਕਿ ਜੇ ਕੋਈ ਅਮੀਰ ਤੋਂ ਅਮੀਰ ਆਦਮੀ ਵੀ ਹੈਗਾ, ਉਸ ਦੀ ਮਾਨਸਿਕ ਸੋਚ ਇਹ ਹੋਣੀ ਚਾਹੀਦੀ ਆ, ਕਿਉਂਕਿ ਉਸਨੂੰ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਤਿਆਗਣਾ, ਤਿਆਗਣ ਅਨੇਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਹੁਣ ਤਿਆਗਣ ਦੀ ਅਵਸਥਾ ਮਤਲਬ ਇਹ ਨਹੀਂ ਹੈ ਕਿ ਉਸਦਾ ਮਤਲਬ ਹੈ ਕਿ ਜੇ ਕੋਈ ਲਕਸ਼ਰੀ ਲਾਈਫ ਜੀ ਰਿਹਾ, ਮਾਨਸਿਕ ਅਵਸਥਾ ਉਸਦੀ ਇਹ ਹੋਣੀ ਚਾਹੀਦੀ ਹੈ ਜੇ ਕੱਲ੍ਹ ਨਹੀਂ ਆ ਉਹਦੇ ਜੀਵਨ 'ਤੇ ਫਰਕ ਨਹੀਂ ਪੈਣਾ ਚਾਹੀਦਾ। ਇੱਕ ਪੁਰਾਣੀ ਮਿਸਾਲ, ਇੱਕ ਕਹਾਣੀ ਕਿਸੇ ਵਿਅਕਤੀ ਨੇ ਦੱਸੀ, ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਹਾਣੀਆਂ ਸੱਚ ਹੋਣੀਆਂ ਹੋਣ, ਪਰ ਸਮਝਾਉਣ ਵਾਸਤੇ ਕਈ ਵਾਰੀ ਕਹਾਣੀ ਨੂੰ ਬਣਾਇਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਜਿਵੇਂ ਉਹ ਕਹਿੰਦੇ ਕਿ ਜੰਗਲ ਦੇ ਇੱਕ ਬਹੁਤ ਅੱਛਾ ਸਾਧੂ ਸੀ,
ਉਹਦੇ ਦਰਸ਼ਨਾਂ ਨੂੰ ਕੋਈ ਰਾਜਾ ਆਇਆ ਅਤੇ ਉਸਨੇ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਚੱਲੋ ਮੇਰੇ ਮਹਿਲਾਂ 'ਚ ਰਹੋ ਆ ਕੇ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧੂ ਉੱਠ ਕੇ ਆ ਗਏ, ਉਹ ਮਹਿਲਾਂ 'ਚ ਰਹਿਣ ਲੱਗੇ, ਉਹਨਾਂ ਦੀ ਸੇਵਾ ਹੁੰਦੀ ਰਹੀ। ਉਹ ਆਮ ਜ਼ਿੰਦਗੀ ਦੇ ਜਿਹੜੀਆਂ ਵੀ ਸਹੂਲਤਾਂ ਸਨ ਉਹ ਇੰਜੋਏ ਕਰਦੇ ਰਹੇ। ਅਤੇ ਇੱਕ ਦਿਨ ਉਸ ਰਾਜੇ ਦੇ ਦਿਲ 'ਚ ਖਿਆਲ ਆਇਆ ਕਿ ਹੁਣ ਇਹਦੇ 'ਚ ਮੇਰੇ 'ਚ ਫਰਕ ਕੀ ਆ, ਇਹ ਵੀ ਸਾਰਾ ਆਨੰਦ ਮਾਣ ਰਿਹਾ। ਅਤੇ ਉਸਨੇ ਇੱਕ ਦਿਨ ਉਸ ਸਾਧੂ ਨੂੰ ਕਹਿ ਦਿੱਤਾ ਕਿ ਤੁਹਾਡੇ ਅਤੇ ਮੇਰੇ 'ਚ ਕੀ ਫਰਕ ਹੈ, ਤੁਸੀਂ ਵੀ ਉਹ ਸਾਰਾ ਕੁਝ ਮਾਣ ਰਹੇ ਹੋ। ਸਾਧੂ ਨੇ ਕਿਹਾ ਫਰਕ ਹੈ। ਕਹਿੰਦਾ ਕੀ ਆ? ਉਹਨੇ ਕਿਹਾ ਠੀਕ ਆ, ਚੱਲ ਤੈਨੂੰ ਫਰਕ ਦੱਸਦਾ, ਇੱਥੇ ਨਹੀਂ ਦੱਸਦਾ, ਬਾਹਰ ਨਿਕਲ, ਬਾਹਰ ਦੱਸਦਾ ਤੈਨੂੰ। ਮਹਿਲ ਤੋਂ ਬਾਹਰ ਆਏ, ਉਹਨੇ ਕਿਹਾ ਥੋੜ੍ਹਾ ਹੋਰ ਅੱਗੇ ਦੱਸਦਾ। ਥੋੜ੍ਹਾ ਹੋਰ ਅੱਗੇ ਗਿਆ, ਇੱਕ ਪੁਲ ਸੀ, ਨਦੀ ਸੀ, ਪਾਰ ਕੀਤਾ। ਕਹਿੰਦਾ ਉੱਥੇ ਦੱਸਾਂਗਾ। ਉੱਥੇ ਜਾ ਕੇ ਕਹਿਣ ਲੱਗਾ ਰਾਜਨ ਚੱਲ ਚੱਲੀਏ। ਕਹਿੰਦਾ ਕਿੱਧਰ? ਕਹਿੰਦਾ ਜੰਗਲ 'ਚ। ਉਹ ਕਹਿੰਦਾ ਮੈਂ ਕਿੱਦਾਂ ਜਾ ਸਕਦਾ, ਮੇਰੇ ਲਾਮ ਲਸ਼ਕਰ ਹੈ, ਮੇਰੇ ਇੱਥੇ ਮਹਿਲ ਹੈ, ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਮੇਰੀਆਂ ਫੌਜਾਂ ਨੇ, ਮੇਰਾ ਸਾਰਾ ਕੁਝ, ਮੈਂ ਛੱਡ ਕੇ ਕਿਵੇਂ ਜਾ ਸਕਦਾ? ਕਹਿੰਦਾ ਨਹੀਂ, ਇਹੀ ਤਾਂ ਫਰਕ ਹੈ, ਅਤੇ ਮੈਂ ਜਾ ਰਿਹਾ। ਬਾਦਸ਼ਾਹ ਨੂੰ ਉਸ ਵੇਲੇ ਸਮਝ ਆਈ ਕਿ ਵਾਕਈ ਉਹ, ਕਿਉਂਕਿ ਉਹਨੇ ਇਹ ਕਿਹਾ ਕਿ ਵੀ ਫਰਕ ਇਹੀ ਸੀ ਕਿ ਜੇ ਮੈਨੂੰ ਮਿਲ ਗਿਆ ਤਾਂ ਮੈਂ ਉਸਨੂੰ ਇੰਜੋਏ ਕਰ ਲਿਆ, ਨਹੀਂ ਤਾਂ ਮੇਰੀ ਜਿਹੜੀ ਮੰਜ਼ਿਲ ਹੈ, ਯਾਨੀ ਕਿ ਮੇਰੇ ਵਾਸਤੇ ਰਹਿ ਗਿਆ, ਆ ਗਿਆ, ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਆਈ ਹੈ ਉਹ ਜਾ ਵੀ ਸਕਦੀ ਹੈ। ਅਤੇ ਇਸੇ ਕਰਕੇ ਤਿਆਗੀ ਮਨੁੱਖ ਜਿਹੜਾ ਹੈ, ਜਿਹੜਾ ਆਪੇ ਨੂੰ ਸਮਝ ਲੈਂਦਾ ਹੈ, ਜਿਸ ਨੂੰ ਇਹ ਗਿਆਨ ਆਪੇ ਨੂੰ ਸਮਝਿਆ, ਉਸਨੂੰ ਗਿਆਨ ਹੋ ਗਿਆ, ਅਤੇ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ, ਤਿਆਗ ਇਹੀ ਆ ਕਿ ਜਿਸ ਅਵਸਥਾ ਦੇ ਵਿੱਚ ਰਹੋ ਉਸੇ ਵਿੱਚ, ਯਾਨੀ ਕਿ ਜੇ ਦੌਲਤ ਕਿਸੇ ਟਾਈਮ ਚਲੀ ਜਾਂਦੀ ਹੈ, ਦੌਲਤ ਗੁਜ਼ਰਾਨ ਹੈ। ਗੁਰਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਾਹ ਦੌਲਾ ਨੂੰ ਇਹ ਜਵਾਬ ਦਿੱਤਾ ਸੀ। ਅਤੇ ਉਹ ਗੁਜ਼ਰਾਨ ਜਿਹੜਾ ਹੈ, ਜੇ ਉਹ ਹੈ ਤਾਂ ਉਸਨੂੰ ਹੰਡਾਉਣਾ ਹੈ, ਨਾਜਾਇਜ਼ ਤਰੀਕੇ ਨਾਲ ਨਹੀਂ, ਜਾਇਜ਼ ਤਰੀਕੇ ਦੇ ਨਾਲ। ਕਿਉਂਕਿ ਮਿਹਨਤ ਸਿੱਖੀ ਦਾ ਪਹਿਲਾ ਅਸੂਲ ਹੀ ਕਿ ਕਾਲ ਖਾਏ ਕਿਚ ਹੱਥੋਂ ਦੇ, ਨਾਨਕ ਕਾਲ ਕਮਾਈ ਕਰਨੀ ਹੈ, ਮਿਹਨਤ ਕਰਨੀ ਹੈ, ਰੋਜ਼ਗਾਰ ਪੈਦਾ ਕਰਨਾ, ਰੋਜ਼ ਗੁਜ਼ਰਾਨ ਪੈਦਾ ਕਰਨਾ ਹੈ, ਪਰ ਨਾਲ ਦੀ ਨਾਲ ਉਹਦੇ ਨਾਲ ਜੁੜਿਆ ਨਹੀਂ ਰਹਿਣਾ, ਕਿਉਂਕਿ ਉਹ ਵੀ ਨੇਕ ਕਮਾਈ ਕਰਕੇ। ਇਸੇ ਕਰਕੇ ਜਿਸ ਜੀਵਨ ਨੂੰ ਗੁਰਸਿੱਖ ਨੇ ਗੁਜ਼ਾਰਨਾ ਹੈ, ਉਸ ਨੂੰ ਗੁਜ਼ਾਰਨ ਵਾਸਤੇ ਗਿਆਨ ਚਾਹੀਦਾ ਹੈ। ਤਾਂ ਹੀ ਕਹਿੰਦੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ 'ਤੇ ਸੰਤ ਬਿਠਿਆ ਨਾਨਕ ਮਨ ਪ੍ਰਕਾਸ। ਗਿਆਨ ਜਿਹੜਾ ਹੈ ਆਪੇ ਨੂੰ, ਜਦੋਂ ਆਪਾ ਆਪਣੀ ਪਹਿਚਾਣ ਹੋ ਗਈ ਨਾ, ਆਤਮ ਜਿਣੈ ਸਗਲ ਵਸਤਾਂ ਕੇ, ਫਿਰ ਉਸਨੂੰ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹੋ ਜਾਂਦਾ ਹੈ। ਕਿਉਂਕਿ ਉਹ ਵਿਅਕਤੀ ਨਾ ਪਾਸਟ ਦੇ ਹਾਲਾਤ ਦੇ ਵਿੱਚ ਝੂਰਦਾ ਰਹਿੰਦਾ ਹੈ, ਨਾ ਉਸਨੂੰ ਫਿਊਚਰ ਦੀ ਕੋਈ ਪਰੇਸ਼ਾਨੀ ਹੁੰਦੀ, ਉਹ ਹਾਲ 'ਚ ਜੀ ਰਿਹਾ ਹੁੰਦਾ ਹੈ। ਅਤੇ ਹਾਲ ਦੇ ਵਿੱਚ ਹੀ, ਵਰਤਮਾਨ ਦੇ ਵਿੱਚ ਹੀ ਜੀਣਾ ਜਿਹੜਾ ਹੈ, ਉਸੇ ਜ਼ਿੰਦਗੀ ਦੇ ਬਾਰੇ ਉਹ ਕਹਿੰਦੇ ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ। ਕਿਉਂਕਿ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਤੋਂ ਉਸ ਮਾਰਗ ਦਾ ਦੀ ਪਹਿਚਾਣ ਹੁੰਦੀ ਹੈ, ਸਤਿਗੁਰੂ ਆਪੇ ਨੂੰ ਸਮਝਣ ਦਾ ਗੁਰ ਦੱਸਦਾ ਹੈ, ਜੁਗਤੀ ਦੱਸਦਾ ਹੈ, ਅਤੇ ਫਿਰ ਮਨੁੱਖ ਇਸ ਜੀਵਨ ਦੇ ਵਿੱਚ ਪਾਂਜਵਾਦੀ ਨਹੀਂ ਹੁੰਦਾ। ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ,
ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਏ ਮੁਕਤ। ਇਹ ਨਹੀਂ ਆ ਕਿ ਕਿਸੇ ਨੇ ਹੱਥਾਂ 'ਤੇ ਖਾਣਾ ਸ਼ੁਰੂ ਕਰਤਾ, ਨਹੀਂ ਜੀ। ਉਹਦੇ ਕੋਲ ਜਿਹੜੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਜੇ ਹੁਣ ਕਿਸੇ ਨੇ ਪ੍ਰਚਾਰਕ ਨੇ ਵੀ ਕਿਸੇ ਨੇ ਆਉਣਾ, ਕਿੰਨਾ ਵੀ ਤਿਆਗੀ ਹੋਏਗਾ, ਜੇ ਉਹ ਹਵਾਈ ਜਹਾਜ਼ 'ਤੇ ਹੀ ਉੱਥੋਂ ਆਏਗਾ ਨਾ, ਜਿਹੜੀਆਂ ਸਾਇੰਸ ਦੀਆਂ ਕਾਢਾਂ ਨੇ, ਕਿਉਂ ਤਿਆਗ ਕਰੇਗਾ ਉਸਦਾ? ਆਪਾਂ ਤੁਹਾਡੇ ਨਾਲ ਪ੍ਰਚਾਰ ਕਰ ਰਹੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਵਿਗਿਆਨ ਦੇ ਹੀ ਸੰਦ ਨੇ, ਪੂਰੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਸੋ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਜ਼ਿੰਦਗੀ ਨੂੰ, ਹਾਂ ਜੇ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਸਾਰਾ ਕੁਝ ਚਲਾ ਜਾਂਦਾ ਹੈ, ਫਿਰ ਵੀ ਮਨੁੱਖ ਨੂੰ ਮਾਯੂਸ ਨਹੀਂ ਹੋਣਾ ਜ਼ਿੰਦਗੀ ਤੋਂ, ਉਸ ਨੂੰ ਤਿਆਗ ਕਿਹਾ ਜਾਂਦਾ ਹੈ। ਅਤੇ ਆਓ ਆਪਾਂ ਇਸੇ ਹੀ ਗੱਲ ਨੂੰ ਪੱਲੇ ਬੰਨ ਕੇ ਤੁਰੀਏ ਕਿ ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਆਪਣੇ ਆਪ ਨੂੰ ਸਮਝਣ ਦੇ ਨਾਲ ਹੀ ਗਿਆਨ ਜਿਹੜਾ ਉਹ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहिगुरु जी की फतेह। गुरु रूप गुरु की साजी नवाजी, गुरु स्वरूप गुरु खालसा सतसंग जी। सिख का सुभाव है, उसके मन में किसी प्रकार का शंका आया, मन में वेदना आई, उन्हें सतगुरु पातशाह आण के बेनती की कि पातशाह मेरे ते कृपा करो, मेरे मन में इस गल का शंका है, मेरे मन में अविद्या करके दर्द है, आप कृपा करके अविद्या की दर्द ते मन के शंके दूर करो। ये लफ्ज मैं क्यों कहे ने, जेड़ा आपां पावन पवित्र फरमान सरवण किया है, सानू टकसाल में पढ़ाया गया कि एक विजय राम नाम का पंडित धन गुरु अर्जन के सच्चे पातशाह को आया, ते शंका मनुखी सुभा है, जेड़े जेड़े उदे मन में शंके आए, विद्वान सी पढ़िया लिखिया सी, वो नोट करता रहा और उन्हें पंचम पातशाह की कुड़ा के अपने शंके दसे, हजूर ने उसके शंकों की निवृत्ति की। जिन्हिया भी श्लोक ने ना, यह गुरु अर्जन के सच्चे पातशाह ने उस विजय राम पंडित संबोधन करके चारना किए ने, और यह शंका उसके कल्ले मन का नहीं, अपने मन में भी अठे पैरे ये शंके उठते रहते हैं। जेड़ा अज का पावन पवित्र फरमान है, इहदे विच विशेष करके संत का जिक्र किया कि संत किवें बनता है, संत दीआं निशानियां की ने, संत करदा की है, संत की मानस अवस्था की है, इस प्रकार वख वख दृष्टां दे करके सतगुरु पंचम पातशाह महाराज ने सानू संत दे बारे समझाया कि गुरमुखा वेखें कि परावा वेख के उलझ ना जाई। संत लिबास का ना नहीं, परावे का ना नहीं, इनू सूखम रूप दे विच आपां आम पढ़दे हां, जिन्ना सास ग्रास ना विसरै, हर नामा मन मंत तानस से ही नानका पूर्ण सोई संत। जिवें आपां कहिंदे फलाना वड्डा संत है, गुरदेव ने इक्के सोग दे विच ही सारा निवृत्त कर दिता कि गुरमुखा संत वह है जिहड़ा श्वास लैंदिआं परमात्मा नूं चेते करे। ग्रास का भाव है बुरकी, आपां अक्सर अपने मूंह विच कुछ ना कुछ खाने पीने आ, लेकिन गुरदेव कहिंदे भी जदों वह चीज छकन लगता है ना, इहदा भाव नहीं भी मैं वेखण लगा यह चीज करारी है मिठी है, वह वस्तु का टेस्ट नहीं वेंदा, उस मौके भी रब नूं चेते करदा कि यह कितने अन्न मेरे मन में खराबी ना पा दे। गुरबाणी की पंक्ति नहीं, लेकिन आपां आम करके कहावत है भी जैसा अन्न तैसा मन, जे वो जी खुराक खावांगे ना ओह जा साडा मन बन जाता है, चंगी खाइए तो चंगी सोच, माड़ा खाइए तो माड़ी सोच, जेकर साधना सेवीए हर की पूजा ना है ते करहट सार के भूत बसे तिनमाए। जेड़े घर विच आए गए नूं प्रशादा नहीं मिलता और हरी दा नाम ने उन्हों मनुखां दा घर ना समझ, वह भूतनिया का घर है, भूतनिया का आ वन सुवनी दुनिया है। मैनू किसी बंदे ने सवाल किया भी ज्ञानी जी तुसी बाणी पढ़ते हो कथा करते हो भूतने वेखे ने, मैं गुरमुखो एकदम उलझ गया भी मैं की जवाब दिया भी मेरे को केड़ा कैमरा भी मैं भूतने की फोटो ला लवा, ते ना मैनू पता ना मैं वेखे। वह गुरु ग्रंथ सच्चे पातशाह ने मेरे ते कृपा की, एकदम मेरे अंदर यह शब्द की विचार आ गई, तो मैं क्या गुरमुखा तू कहना एक भूतना, मैं तेन दस विखा देना,
ਕਹਿਣਗੇ ਗਿਆਨੀ ਜੀ ਉਹ ਕਿਵੇਂ? ਉਸੇ ਮੌਕੇ ਮੈਂ ਇਹ ਪੰਕਤੀ ਉਸ ਗੁਰਮੁਖ ਨਾਲ ਸਾਂਝੀ ਕੀਤੀ ਵੀ ਗੁਰਮੁਖਾ ਜਿਹੜੇ ਘਰ ਵਿਚ ਆਏ ਗਏ ਨੂੰ ਪਾਣੀ ਧਾਣੀ ਆਪਾਂ ਨਹੀਂ ਪੁੱਛਦੇ, ਜੇਕਰ ਸਾਧਨਾ ਸੇਵੀਏ, ਜਿਹੜਾ ਆਏ ਗਏ ਨੂੰ ਪਾਣੀ ਨਹੀਂ ਪੁੱਛਦਾ, ਪ੍ਰਸ਼ਾਦਾ ਨਹੀਂ ਛਕਾਉਂਦਾ ਤੇ ਨਾ ਰੱਬ ਦਾ ਨਾਂ ਲੈਂਦਾ, ਉਹ ਵੇਖਣ ਨੂੰ ਭਾਵੇਂ ਮਨੁੱਖ ਜਾਪਦਾ ਪਰ ਅਸਲੀ ਭੂਤਨਾ ਹੈ। ਮੈਂ ਨਹੀਂ ਕਹਿੰਦਾ, ਬਾਣੀ ਦੀ ਪੰਕਤੀ ਹੈ, ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਏ। ਤੇ ਨਾਲ ਗੱਲ ਕਹਿੰਦਿਆਂ ਬੜਾ ਡਰ ਆਉਂਦਾ ਹੈ, ਕਹਿੰਦੇ ਉਹ ਘਰ ਨੀ ਉਹ ਕਰਮਣੀਆਂ ਹੀ, ਆਪਾਂ ਤਾਂ ਕਹਿੰਦੇ ਵੀ ਮੇਰੀ ਕੋਠੀ ਇਹ ਘਰ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਘਰ ਨਾ ਸਮਝ, ਤੂੰ ਸਮਝ ਵੀ ਇਹ ਮੜੀਆਂ ਨੇ, ਮਰਕਟ ਕਹਿੰਦੇ ਨੇ ਮੜੀਆਂ ਨੂੰ। ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਏ, ਤੇ ਕਰ ਮਰਹਟ ਸਾਰਕੇ ਸਾਰਕੇ ਤੋਂ ਭਾਵ ਮੜੀਆਂ ਵਰਗੇ। ਭੂਤ ਵਸੇ ਤਿੰਨ ਮਾਏ, ਤੇ ਜਿੰਨੇ ਵੀ ਘਰ ਦੇ ਮੈਂਬਰ ਨੇ ਉਹਨਾਂ ਨੂੰ ਭੂਤਨਾ ਸਮਝ। ਇਹ ਤੁਸੀਂ ਕਹਿਣਾ ਵੀ ਗਿਆਨੀ ਜੀ ਨਵੀਂ ਗੱਲ ਕਾਢੀ, ਬੇਨਤੀ ਵੀ ਇਹ ਗੁਰਬਾਣੀ ਦੀ ਪੰਕਤੀ ਹੈ। ਤੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਸ਼ਲੋਕ ਦੇ ਵਿੱਚ ਤੇ ਮੁੜ ਕੇ ਪੌੜੀ ਵਿੱਚ ਉਹਨਾਂ ਖਿਆਲਾਂ ਨੂੰ ਰਿਪੀਟ ਕੀਤਾ ਹੈ। ਜਿਵੇਂ ਆਪਾਂ ਕਹਿੰਦੇ ਆਪਾਂ ਨੂੰ ਕੋਈ ਮਿੱਤਰ ਪਿਆਰ ਨਾਲ ਪ੍ਰੇਮ ਹੁੰਦਾ ਨਾ, ਉਹ ਆਪਾਂ ਨੂੰ ਜਿਵੇਂ ਆਪਣੀ ਸੰਸਾਰਕ ਬੋਲੀ ਵੀ ਭਾਈ ਸਾਹਿਬ ਕੀ ਹਾਲ ਨੇ, ਤੇ ਆਪਾਂ ਕਹਿੰਦੇ ਜੀ ਤੁਹਾਡਾ ਆਸਰਾ ਹੈ, ਇਹ ਆਮ ਆਪਾਂ ਵਰਤਦੇ ਹਾਂ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੇ ਸੰਤ ਨੇ ਨਾ, ਉਹਨਾਂ ਨੂੰ ਇੱਕ ਵਾਹਿਗੁਰੂ ਦਾ ਆਸਰਾ ਹੈ। ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ, ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਗੁਰਮੁਖੋ ਮਨੁੱਖ ਨੂੰ ਕੋ ਮਨੁੱਖ 4 ਦਿਨ ਦੇਵੇਗਾ, 5 ਦਿਨ ਦੇਵੇਗਾ। ਆਪਾਂ ਧੀਆਂ ਪੁੱਤਰਾਂ ਵਾਲੇ ਹਾਂ, ਸਾਡਾ ਵੀ ਪੁੱਤਰ ਗਵਾਨ ਹੋਏ ਤੇ ਆਪਾਂ ਕਹਿੰਦੇ ਵੀ ਪੁੱਤਰਾ ਹੁਣ ਕਮਾ ਖਾ, ਹੁਣ ਆਪਣਾ ਭਾਰ ਚੁੱਕ ਜਿਹੜਾ ਸਾਡਾ ਪੁੱਤਰ ਹੈ। ਲੇਕਿਨ ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਉਹ ਗੁਰਮੁਖੋ 8 ਪੈਰ ਉਹਨਾਂ ਗੁਰਮੁਖਾਂ ਦਾ ਓਟ ਆਸਰਾ, ਉਹਨਾਂ ਦੀ ਹਰ ਲੋੜ ਦੀ ਪੂਰਤੀ ਕਰਦਾ ਹੈ। ਤੇ ਨਾਲ ਹੀ ਸਾਨੂੰ ਪ੍ਰੇਰਣਾ ਦਿੱਤੀ, ਗੁਰਮੁਖਾ ਇਹੋ ਜੇ ਸੰਤਾਂ ਦੀ ਸੰਗਤ ਕਰ ਤਾਂ ਕਿ ਤੇਰੀ ਕਲਿਆਣ ਵੀ ਹੋ ਜਾਏ। ਆਪਾਂ ਹੁਣੇ ਅਰਦਾਸ ਕਰਨੀ, ਜਦੋਂ ਆਪਾਂ ਅਰਦਾਸ ਕਰਦੇ ਹਾਂ ਸੁਣਦੇ ਹਾਂ ਤੇ ਲਫ਼ਜ਼ ਸੁਣਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰੇ ਨਾਮ ਚੇਤਾਵੇ। ਗੁਰਮੁਖੋ ਸ਼ਰਾਬੀ ਨੂੰ ਮਿਲਾਂਗੇ ਤੇ ਸ਼ਰਾਬ ਚੇਤੇ ਆਵੇਗੀ, ਜੁਆਰੀਏ ਨੂੰ ਮਿਲਾਂਗੇ ਤੇ ਜੂਆ ਚੇਤੇ ਆਵੇਗਾ, ਤੇ ਨਾਮ ਜਪਣ ਵਾਲਿਆਂ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਆਪਾਂ ਵਿਚਾਰਨਾ ਮਨ ਦੀ ਇਕਾਗਰਤਾ ਲਈ ਗੁਰੂ ਪਾਤਸ਼ਾਹ ਦੇ ਅੱਗੇ ਆੜਾ ਕੱਢੀਏ ਤੇ ਬੋਲੋ।

0: आसरंग गोपाल कीर्तन है।
1: ये सानू अनमे करके अर्थ पढ़ाए गए। अनमे दो भाव आंदा भी पिछले पासे तो पहला लगना ते मुड़ के उपरले पासे वालों, इनू कहिंदे अनमे करके। जेड़े रब दे प्यारे ने ना काम की करते ने, आसंग गोपाल कीर्तने, जेड़ा सृष्टि की पालना करन वाला परमात्मा ना ओदी बड़ियाई करनी, उन्हूं उन्हां दा आसरा होर किसी दा आसरा नहीं तकदे। आसरंग गोपाल कीर्तन, गोपाल दा भाव सृष्टि की पालना करन वाला, ते कीर्तन दा भाव हुंदा वड्याई करनी जस करना। जेड़ा सृष्टि की पालना करन वाला परमात्मा ना ओदी वड्याई करनी और उहदा केवल ते केवल उहदा आसरा रखना कि ओ परमात्मा ही मेरा ओट आसरा है। इस प्रकार संत उदन दयालंग, संतां दा सुभाअ जिहड़ा ना दयालु उत्ते नहीं हुंदे। साडे इतिहास दे विच इस तरह दी गुरमुख अनेकां साखियां ने, अनेकां साखियां अठे पर दया दे घर विच। मैं दो तीन सांझियां करां। 27 विसाख वाले दिन 360 थावां दे उपर गुरमुख मेले लगदे ने। 27 विसाख नूं बाबा वीर सिंह नरंगाबादी, उन्हां दा जीवन पढ़िए ना, जे किसी मेरे भैण भरा ने पढ़ना होवे ते बहुत विस्तार दे सहित एक ग्रंथ लिखिया वीर मुरगेश, दो भाग ने, उहदे तुसीं विस्तार सहित यह वेरवा पढ़ सकते हो। ਇਹ ਬਾਬਾ ਵੀਰ ਸਿੰਘ ਦਾ ਜਨਮ, ਜਦੋਂ ਆਪਾਂ ਖੇਮਕਰ ਨੂੰ ਜਾਂਦੇ ਤੇ ਰਸਤੇ ਚ ਗੱਗੋ ਬੂਆ ਪਿੰਡ ਆਉਂਦਾ ਹੈ, ਉਸ ਗੱਗੋ ਬੂਏ ਪਿੰਡ ਵਿੱਚ ਮਾਤਾ ਧਰਮ ਕੌਰ ਤੇ ਬਾਬਾ ਸੇਵਾ ਸਿੰਘ ਦੇ ਘਰ ਵਿੱਚ ਹੋਇਆ। ਇਹਨਾਂ ਦੇ ਪਿਤਾ ਫੌਜ ਵਿੱਚ ਸਨ, ਉਹ ਸ਼ਹੀਦ ਹੋ ਗਏ ਔਰ ਉਸ ਕਾਰਨ ਕਰਕੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਨੌਕਰੀ ਮਿਲੀ। 3 ਸਾਲਾਂ ਤੋਂ ਬਾਅਦ ਜਦੋਂ ਇਹ ਆਪਣੇ ਨਗਰ ਆਏ ਨੇ ਨਾ, ਉਸ ਮੌਕੇ ਡਾਕੂ ਵਗੈਰਾ ਪੈਂਦੇ ਸਨ। ਗੱਗੋ ਬੂਏ ਨਗਰ ਨੂੰ ਡਾਕੂ ਪਾਏ ਤੇ ਬਾਬਾ ਵੀਰ ਸਿੰਘ ਨੇ ਮੁਕਾਬਲਾ ਕੀਤਾ ਤੇ ਇਹਨਾਂ ਦੀ ਚੌਹ ਪਾਸੇ ਲੋਕਾਂ ਵਿੱਚ ਵਡਿਆਈ ਫੈਲ ਗਈ ਵੀ ਬੜੇ ਦਲੇਰ ਲੋਕ ਨੇ। ਉਪਰੰਤ ਮਨ ਇਹੋ ਜਿਹਾ ਬਦਲਿਆ ਵੀ ਇਹਨਾਂ ਨੇ ਨੌਕਰੀ ਤੋਂ ਰਿਜ਼ਾਈਨ ਦੇ ਕੇ ਅਸਤੀਫਾ ਦੇ ਦਿੱਤਾ ਤੇ ਤਰਨ ਤਾਰਨ ਦੀ ਮੱਸਿਆ ਬੜੀ ਮਸ਼ਹੂਰ ਹੈ, ਜਿਹੜਾ 47 ਹੈ ਨਾ, ਇਹਨੇ ਤਰਨ ਤਾਰਨ ਦੀ ਮੱਸਿਆ ਨੂੰ ਬੜਾ ਫਰਕ ਪਾਇਆ। ਮੈਂ ਸੁਣਿਆ ਬਜ਼ੁਰਗਾਂ ਕੋਲੋਂ 47 ਤੋਂ ਪਹਿਲਾਂ ਕਾਬਲ, ਕੰਧਾਰ ਤੇ ਪਿਸ਼ਾਵਰ ਤੋਂ ਲੋਕ ਵੀ ਤਰਨ ਤਾਰਨ ਦੀ ਮੱਸਿਆ ਤੇ ਇਸ਼ਨਾਨ ਕਰਨ ਆਉਂਦੇ ਸਨ ਔਰ ਸੰਗਤਾਂ ਮੱਸਿਆ ਦੇ ਇਸ਼ਨਾਨ ਕਰਨ ਲਈ ਆਈਆਂ। ਸਾਉਣ ਦਾ ਮਹੀਨਾ ਹੈ, ਹੁਣ ਤਾਂ ਆਪਣੇ ਕੋਲ ਸਾਧਨ ਨੇ, ਉਦੋਂ ਸਾਧਨ ਨਹੀਂ ਸਨ। ਪੜਾ ਕਰਦੇ ਆਉਣਾ, ਉਹਨਾਂ ਗੱਗੋ ਬੂਏ ਪੜਾ ਕੀਤਾ ਤੇ ਬਾਲਣ ਗਿੱਲਾ ਆਉਣ ਕਰਕੇ ਬਾਬਾ ਵੀਰ ਸਿੰਘ ਨਰੰਗਾਬਾਦੀ ਨੇ ਆਪਣੀਆਂ ਚਗਾਠਾਂ ਘਰ ਦੀਆਂ ਪੁੱਟ ਕੇ ਤੇ ਬਾਲਣ ਥੱਲੇ ਡਾਹ ਦਿੱਤੀਆਂ। ਆਪਾਂ ਤਾਂ ਦੂਜਿਆਂ ਦੀ ਚਗਾਠਾਂ ਖਿੱਚ ਕੇ ਤੇ ਆਪਣੇ ਘਰ ਲਿਆਉਣੇ ਨਾ। ਬਾਬਾ ਵੀਰ ਸਿੰਘ ਨਰੰਗ, ਇਹ ਸਾਰਾ ਮੈਂ ਜੋ ਕੋਲੋਂ ਨਹੀਂ ਮੜਾ ਰਿਹਾ, ਲਿਖਿਆ ਇਤਿਹਾਸ ਵਿੱਚ, ਆਪਣੇ ਘਰ ਦੀਆਂ ਚਗਾਟਾਂ ਪੁੱਟ ਕੇ ਤੇ ਲੋਹ ਦੇ ਥੱਲੇ ਡਾਹ ਦਿੱਤੀਆਂ ਤੇ ਮਾਤਾ ਧਰਮ ਕੌਰ ਕਹਿਣ ਲੱਗੀ, ਪੁੱਤਰ ਵੀਰ ਸਿਆ, ਤੇਰਾ ਰਾਹ ਹੋਰ ਤੇ ਸਾਡਾ ਹੋਰ, ਸਾਡੀ ਤੇਰੇ ਨਾਲ ਨਿਭਣੀ ਨਹੀਂ, ਤੈਨੂੰ ਚਾਰੇ ਕੁੰਟਾਂ ਖੁੱਲੀਆਂ ਨੇ। ਬੂਟਾ ਸਿੰਘ ਨਾਮ ਦਾ ਨੰਬਰਦਾਰ ਨਰੰਗਾਬਾਦ ਦਾ, ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਮੇਰੇ ਪਿੰਡ ਚਲੋ, ਮੈਂ ਜਿੰਨੇ ਜੋਗਾਂ ਤੁਹਾਡੀ ਸੇਵਾ ਕਰਾਂਗਾ। ਉਹਨੇ ਥੋੜੀ ਜਿਹੀ ਜ਼ਮੀਨ ਬਾਬਾ ਵੀਰ ਸਿੰਘ ਨੂੰ ਕਹਿਣ ਲੱਗੇ, ਨਾ ਕਹਿੰਦੇ ਨਾ ਭਾਈ, ਇਹ ਗੁਰੂ ਕੇ ਲੋਹ ਦੇ ਨਾ ਕਰਾ। ਰਾਤ ਦਾ ਟਾਈਮ ਹੈ ਤੇ ਬੂਹੇ ਅੱਗੇ ਕੁੱਤੇ ਭੌਂਕਦੇ ਸਨ ਰਾਤ ਨੂੰ, ਜਿਹਨੂੰ ਆਪਾਂ ਕਹਿੰਦੇ ਕੁੱਤਾ ਰੋਂਦਾ ਹੈ। ਬਾਬਾ ਵੀਰ ਸਿੰਘ ਨਰੰਗਾਬਾਦੀ ਉੱਠਿਆ ਤੇ ਆਪਣੇ ਸੇਵਾਦਾਰ ਨੂੰ ਕਹਿਣ ਲੱਗਾ, ਗੁਰਮੁਖਾ ਆਪਣੇ ਘਰ ਪ੍ਰਾਹੁਣੇ ਆਏ ਨੇ ਤੇ ਤੈਨੂੰ ਨੀਂਦ ਆਈ ਭਲਿਆ, ਉਹ ਕਹਿਣ ਲੱਗਾ ਬਾਬਾ ਜੀ ਕਿਵੇਂ? ਕਹਿਣ ਲੱਗੇ ਤੂੰ ਇਉਂ ਕਰ, ਤੂੰ ਆਟਾ ਗੁੰਨ ਤੇ ਮੈਂ ਬਾਲਣ ਲਿਆਉਣਾ ਤੇ ਮੈਂ ਲੋਹ ਤਪਾਉਣਾ ਤੇ ਆਪਾਂ ਪ੍ਰਾਹੁਣੇ ਨੂੰ ਲੰਗਰ ਪਾਣੀ ਛਕਾਈਏ। ਰਾਤ ਦਾ ਇਹ ਤੁਸੀਂ ਦੇਖਿਆ, ਰਾਤ ਦਾ ਅੱਧੀ ਰਾਤ ਹੈ। ਉਹ ਸੇਵਾਦਾਰ ਵਿਚਾਰੇ ਨੇ ਆਟਾ ਗੁੰਨਿਆ, ਬਾਬਾ ਜੀ ਨੇ ਲੰਗਰ ਜਿਹੜਾ ਸੀ ਉਹ ਲੋਹ ਤਾਏ, ਪ੍ਰਸ਼ਾਦੇ ਤਿਆਰ ਹੋ ਗਏ ਤੇ ਕਹਿਣ ਲੱਗੇ ਪਾ ਟੋਕਰੇ ਚ ਬਾਹਰ ਆਏ ਤੇ ਕੁੱਤਿਆਂ ਨੂੰ ਪਾਉਣ ਲੱਗ ਪਏ। ਉਹ ਸੇਵਾਦਾਰ ਕਹਿਣ ਲੱਗਾ ਮਹਾਂਪੁਰਸ਼ ਤੁਸੀਂ ਤਾਂ ਕਹਿੰਦੇ ਸੀ ਪ੍ਰਾਹੁਣੇ ਆਏ ਨੇ, ਤੇ ਕਹਿਣ ਲੱਗੇ ਗੁਰਮੁਖਾ ਇਹ ਗੁਰੂ ਨਾਨਕ ਦੇ ਦਰਵਾਜ਼ੇ ਤੇ ਆਣ ਕੇ ਬੋਲਦੇ ਨੇ, ਇਹਨਾਂ ਨੂੰ ਵੀ ਲੋੜ ਹੈ, ਇਹ ਵੀ ਪ੍ਰਾਹੁਣੇ ਨੇ, ਇਹਦੇ ਤੁਸੀਂ ਨੋਟ ਕਰੋ ਵੀ ਉਹਨਾਂ ਨੂੰ ਕੁੱਤਿਆਂ ਦੇ ਵਿੱਚ ਵੀ ਪਰਮਾਤਮਾ ਦੀ ਹੋਣ ਦਿੰਦੀ, ਆਪਾਂ ਨੂੰ ਬੰਦਿਆਂ ਚ ਨਹੀਂ ਦੀਦੀ। ਆਪਣੇ ਕੋਲ ਕੋਈ ਬੰਦਾ ਆਵੇ ਨਾ ਗਰੀਬ ਤੇ ਆਪਾਂ ਘਰ ਵਾਲੇ ਨੂੰ ਕਹਿ ਦਿੰਦੇ ਵੀ ਉਹਨੂੰ ਕੋਈ ਘਰੇ ਹੈ ਨਹੀਂ, ਅਸੀਂ ਆਪਣੇ ਘਰ ਹੁੰਦੇ ਹਾਂ ਤੇ ਗਰੀਬ ਬੰਦਾ ਸਾਡੇ ਘਰ ਆਇਆ ਉਹਨੂੰ ਕੋਲ ਉੜ ਕੇ ਅਸੀਂ ਜਾਣਦੇ ਵੀ ਇਹਨੇ ਕੁਝ ਨਾ ਕੁਝ ਮੰਗਣਾ ਤੇ ਆਪਣਾ ਕਹਿੰਦੇ ਘਰ ਹੀ ਹੈ ਨਹੀਂ, ਤੇ ਮੈਂ ਕਹਿੰਦਾ ਤੂੰ ਘਰ ਰਹਿ ਹੀ ਨਾ, ਕਿਹੋ ਜਿਹਾ ਜੀਵਨ ਹੈ? ਸੰਤ ਉਹ ਹੈ ਜਿਹਨੇ ਕੁੱਤਿਆਂ ਦੇ ਵਿੱਚ ਵੀ ਉਹਦੀ ਹੋਂਦ ਨੂੰ ਤੱਕਿਆ। ਗਿਆਨੀ ਜੀ ਕੋਲੋਂ ਮੈਂ ਟੋੜ ਕੇ ਨਾ ਗੰਢੀ ਜਾਓ, ਮੈਂ ਟੋੜ ਕੇ ਨਹੀਂ ਗਣਦਾ, ਗੁਰਬਾਣੀ ਦੇ ਵਿੱਚ ਭਗਤਾਂ ਦਾ ਸ਼ਬਦ ਪੜੋ, ਕੁੱਤਾ ਆਇਆ ਤੇ ਛਿੱਕੇ ਵੀ ਟੰਗਿਆ ਦੁੱਧ, ਹੁਣ ਤਾਂ ਆਪਣੇ ਕੋਲ ਫਰਿੱਜ ਨੇ ਤੇ ਬੜਾ ਕੁਝ ਸਾਧਨ ਹੈ ਨਾ। ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕਾਂ ਨੇ ਛਿੱਕੇ ਦੁੱਧ ਟੰਗ ਦੇਣਾ ਵੀ ਸਵੇਰੇ ਆਪਾਂ ਪੀਵਾਂਗੇ ਉੱਠ ਕੇ ਸਵੇਰੇ। ਇਹ ਬਾਣੀ ਦਾ ਮਿਹਨਤ ਕਰਨ, ਬਾਣੀ ਵੀ ਲਿਖਿਆ ਜੀ, ਬਾਣੀ ਚ ਹੋਇਆ ਕਿ ਕੁੱਤਾ ਉਧਰ ਝਾਕਦਾ ਤੇ ਨਾਲ ਚੱਕੀ ਹੈ ਤੇ ਚੱਕੀ ਦੇ ਵਿੱਚ ਆਟਾ ਹੁੰਦਾ, ਉਹ ਚੱਕੀ ਵਾਲੀ ਵਹਿੰਦਾ ਤੇ ਦੁੱਧ ਵਾਲੇ ਪਾਸੇ ਵੀ ਵਹਿੰਦਾ ਤੇ ਉਹਨੂੰ ਸੰਬੋਧਨ ਕਰਕੇ ਸ਼ਬਦ ਆ ਰਿਹਾ, ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੂਛ ਉੱਪਰ ਚਮਕ ਬਾਲ, ਚਾਕੀ ਚਾਟੀ ਚੂਨ ਖਾਏ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਡੀਠ, ਮੱਠ ਸੋਟਾ ਲੱਕੜੀ ਤੇਰੇ ਪਰੇ ਪੀਠ, ਕਹੋ ਕਬੀਰ ਭੋਗ ਭਲੇ ਕੀਨ, ਮਤ ਕੋ ਮਾਰੇ ਈਂਟ ਨੇਮ। ਇਹ ਬਾਬੇ ਕਬੀਰ ਦਾ ਸ਼ਬਦ ਹੈ। ਇਹਦੇ ਅਰਥ ਕੀ ਨੇ? ਕੁੱਤਾ ਆਇਆ ਉਹਨੇ ਛਿੱਕੇ ਵੱਲ ਤੱਕਿਆ, ਜਿਹੜੀ ਚੱਕੀ ਹੈ ਚੱਕੀ ਨੂੰ ਜਦੋਂ ਚੱਟਿਆ ਨਾ ਆਟੇ ਨੂੰ, ਤੇ ਚੱਕੀ ਨੂੰ ਸਾਫ਼ ਕਰਨ ਵਾਸਤੇ ਇੱਕ ਨਿੱਕਾ ਜਿਹਾ ਆਪਾਂ ਕੱਪੜਾ ਰੱਖਦੇ, ਹੁਣ ਤਾਂ ਚੱਕੀਆਂ ਹੈ ਨਹੀਂ, ਮੈਂ ਚੱਕੀਆਂ ਬਚਪਨ ਵਿੱਚ ਵੇਖੀਆਂ ਨੇ ਆਪਣੇ, ਸਾਡੇ ਘਰ ਚੱਕੀ ਹੁੰਦੀ ਸੀ, ਬੀਬੀਆਂ ਨੇ ਉੱਥੇ ਆਣ ਕੇ ਦਾਲਾਂ ਦੂਈਆਂ ਦਲਣੀਆਂ, ਆਟਾ ਪੀਟਣਾ। ਅੱਗੇ ਉਖੜੀਆਂ ਮੈਂ ਆਪਣੇ ਘਰ ਉਖੜੀ ਵੇਖੀ ਜਿੱਥੇ ਬੀਬੀਆਂ ਨੇ ਆਣ ਕੇ ਝੋਨੇ ਨੂੰ ਕੁੱਟਣਾ ਤੇ ਚੌਲ ਕੱਢ ਕੇ ਲਿਜਾਣੇ। ਉਹ ਕੁੱਤੇ ਨੇ ਆਣ ਕੇ ਜਦੋਂ ਚੱਕੀ ਚੱਟੀ ਨਾ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਚਾਕੀ ਚਾਟੇ ਚੂਨ ਖਾਏ, ਚੱਕੀ ਨੂੰ ਚੱਕ ਕੇ ਤੂੰ ਆਟਾ ਖਾ ਲਿਆ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਮਿੱਤਰਾ ਰੱਬ ਦਾ ਵਾਸਤਾ ਹੀ ਆ, ਲੀਰ ਤਾਂ ਰਹਿਣ ਦੇ, ਭਰ ਕੇ ਚੱਕੀ ਫਿਰ ਸਾਫ਼ ਕਰਨੀ ਹੈ। ਇੱਕ ਪਾਸੇ ਕੁੱਤੇ ਦੇ ਮੂੰਹ ਵਿੱਚ ਲੀਰ, ਇੱਕ ਪਾਸੇ ਬਾਬੇ ਕਬੀਰ ਦੇ ਹੱਥ ਲੀਰ ਹੈ, ਤੇ ਕਹਿੰਦੇ ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਇਹ ਕਿੱਥੇ ਲਿਜਾਣਾ ਈ, ਛਿੱਕੇ ਪਰ ਤੇਰੀ ਬਹੁਤ ਡੀਠ, ਮਤ ਸੋਟਾ ਲੱਕੜੀ ਤੇਰੇ ਪਰੇ ਪੀਠ। ਮੈਂ ਤੈਨੂੰ ਬੇਨਤੀ ਕਰਨਾ, ਤੂੰ ਦੁੱਧ ਵਾਲੇ ਛਿੱਕੇ ਵੱਲ ਬੜਾ ਨਿਕਲਦਾ ਤੇ ਮੈਂ ਚਾਹੁੰਦਾ ਤੇਰੀ ਇਨਸਲਟ ਨਾ ਹੋ ਜਾਏ, ਕਿਉਂ ਸੋਟੇ ਦਾ ਭਾਵਨਾ ਅਨਕੜਤ, ਤੁਹਾਨੂੰ ਕੋਈ ਸੋਟਾ ਨਾ ਮਾਰੇ ਤੇ ਕੋਈ ਇੱਟ ਕਹਿੰਦੇ ਨੇ ਘੜੀ, ਤੇ ਢੀਮ ਕਹਿੰਦੇ ਅਨਕੜਤ, ਜਿਹੜੀ ਆਪਾਂ ਬਾਹਣੇ ਦੀ ਉਹਨੂੰ ਕਹਿੰਦੇ ਢੀਮ ਤੇ ਘੜੀ ਨੂੰ ਕਹਿੰਦੇ ਇੱਟ। ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਨੂੰ ਕੋਈ ਸੋਟਾ ਨਾ ਮਾਰੇ, ਇੱਟ ਨਾ ਮਾਰਦੇ, ਢੀਮ ਨਾ ਮਾਰਦੇ, ਤੇ ਕਿਰਪਾ ਕਰਕੇ ਚਲੇ ਜਾਓ। ਉਹਨਾਂ ਨੂੰ ਕੁੱਤੇ ਰੱਬ ਦੀ ਹੋਂਦੀ ਦੀ ਹੈ, ਆਪਾਂ ਨੂੰ ਗੁਰਮੁਖੋ ਬੰਦੇ ਵਿੱਚ ਰੱਬ ਦੀ ਹੋਂਦੀ ਦੀਦੀ। ਸਾਡੇ ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰ, ਤੂੰ ਮੇਰੇ ਪਾਤਸ਼ਾਹ ਕਹਿੰਦੇ ਸੰਤ ਨੇ ਨਾ। ਉਹ ਭਾਈ ਪਰਿਪੂਰਨ ਗੋਪਾਲ ਦੀ ਕੀਰਤੀ ਕਰਦੇ ਹਨ, ਉਹਦੀ ਵਡਿਆਈ ਕਰਦੇ ਨੇ, ਤੇ ਮੈਂ ਹੁਣੇ ਬੇਨਤੀ ਕੀਤੀ ਹੈ, ਜਿਹੜੇ ਸਵਾਸ ਲੈਂਦੇ ਆ, ਜਿਹੜੀ ਆਨੰਦੀ ਬੁਰਕੀ ਮੂੰਹ ਚ ਪਾਉਂਦੇ ਆ, ਪਰਮਾਤਮਾ ਨੂੰ ਚੇਤੇ ਕਰਦੇ, ਉਹਨੂੰ ਸੰਤ ਕਹਿੰਦੇ ਹਨ। ਸਾਨੂੰ ਪੜਾਇਆ ਗਿਆ ਮਹਾਂਪੁਰਸ਼ਾਂ ਨੇ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ ਵੀ 27 ਵਿਸਾਖ ਨੂੰ ਬਾਬਾ ਵੀਰ ਸਿੰਘ ਰੰਗਾਬਾਦੀ ਨੂੰ ਸ਼ਹੀਦ ਕੀਤਾ, ਲੇਕਿਨ 26 ਵਾਲੇ ਦਿਨ ਤੇ ਰਾਤ ਨੂੰ ਬਾਬਾ ਸੁੱਤਾ ਨਹੀਂ। ਕਾਰਨ ਕਹਿਣ ਲੱਗੇ, ਗੁਰਮੁਖ ਆਪਾਂ ਨੂੰ ਕੱਲ ਨੂੰ ਲਾਹੌਰ ਤੋਂ ਮਾਰਨ ਵਾਸਤੇ ਆਉਣਾ ਬੰਦਿਆਂ ਨੇ, ਹੀਰਾ ਸਿੰਘ ਡੋਗਰਾ ਜਿਹੜਾ ਧਿਆਨ ਸਿੰਘ ਦਾ ਪੁੱਤ ਸੀ, ਉਹਨਾਂ ਨੇ ਆਪਾਂ ਨੂੰ ਮਾਰ ਲਈ ਆਉਣਾ ਤੇ ਆਪਾਂ ਚੜ੍ਹਾਈ ਕਰ ਜਾਣੀ ਹੈ, ਤੇ ਸਾਡੇ ਚੜ੍ਹਾਈ ਕਰਨ ਤੋਂ ਬਾਅਦ ਮੁੜ ਕੇ ਪ੍ਰਸ਼ਾਦੇ ਪਾਣੀ ਦੀ ਉਹਨੂੰ ਪਰੇਸ਼ਾਨੀ ਆਵੇਗੀ, ਪਹਿਲਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਓ ਉਹਨਾਂ ਦੀ। ਉਹ ਮਾਰ ਲਈ ਆ ਰਹੇ ਨੇ, ਉਹਨਾਂ ਵਾਸਤੇ ਲੰਗਰ ਤਿਆਰ ਹੋ ਰਿਹਾ, ਤੇ ਨਾਲੇ ਕਹਿੰਦੇ ਵੀ ਜਿੰਨੇ ਖਾਲੀ ਭਾਂਡੇ ਨੇ ਇਹਨਾਂ ਵਿੱਚ ਗਰਮ ਪਾਣੀ ਕਰ ਲਓ, ਬੰਦਾ ਥੱਕਿਆ ਆਵੇ ਤੇ ਗਰਮ ਪਾਣੀ ਨਾਲ ਬੰਦਾ ਨਹਾਲੇ ਤੇ ਟਕੋਰ ਹੋ ਜਾਂਦੀ, ਥਕੇਵਾਂ ਲੈ ਜਾਂਦਾ। ਇਹ ਸਾਡਾ ਇਤਿਹਾਸ ਜੇ ਮੈਂ ਕੋਈ ਨਹੀਂ ਬਣਿਆ ਇਤਿਹਾਸ। ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਤੇ ਤੀਜਾ, ਮੈਂ ਜਿਨ੍ਹਾਂ ਦੇ ਕੋਲੋਂ ਮੈਨੂੰ ਇਹ ਦਾਤ ਮਿਲੀ, ਸੰਤ ਬਾਬਾ ਕਰਤਾਰ ਸਿੰਘ ਲੁਧਿਆਣੇ, ਕਲਗੀਧਰ ਸਿੰਘ ਸਾਹਿਬ ਗਿਆਨੀ ਮਨਮੋਹਨ ਸਿੰਘ ਜੀ ਆਏ ਸਨ ਭਿੰਡਰਾਂ ਵਾਲੇ ਕਥਾ ਕਰਨ, ਤੇ ਮੈਂ ਕਥਾ ਸੁਣਨ ਗਿਆ, ਕਥਾ ਦਾ ਭੋਗ ਪਿਆ। ਤੇ ਜਦੋਂ ਮੁੜ ਕੇ ਆਇਆ ਤੇ ਮੈਨੂੰ ਤਿੰਨ ਬਜ਼ੁਰਗ ਮਿਲ ਪਏ, ਤੇ ਮੈਂ ਉਹਨੂੰ ਪੁੱਛਿਆ ਵੀ ਸਾਡੇ ਸੰਤ ਕਰਤਾਰ ਸਿੰਘ ਹੋਰਾਂ ਦਾ ਕੀ ਹਾਲ ਚਾਲ ਹੈ। ਸੁਭਾਵਕ ਮੈਨੂੰ ਨਹੀਂ ਸੀ ਪਤਾ ਵੀ ਦੋ ਧੜੇ ਬਣੇ ਨੇ। ਉਹਨਾਂ ਚ ਇੱਕ ਬਜ਼ੁਰਗ ਨੇ ਇਹੋ ਜਿਹੇ ਮਾੜੇ ਸ਼ਬਦ ਕਹੇ ਵੀ ਗੁਰਮੁਖ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ ਸੰਤ ਕਰਤਾਰ ਸਿੰਘ ਦੇ ਪ੍ਰਤੀ, ਮੇਰੇ ਮੂੰਹ ਤੇ ਬਹੁਤ ਭੈੜੀਆਂ ਗਾਲਾਂ। ਹੁਣ ਗੁੱਸਾ ਤਾਂ ਮੈਨੂੰ ਆਵੇ ਤੇ ਬੰਦੇ ਉਹ ਤਿੰਨ ਤੇ ਮੈਂ ਡਰਦਾ ਗਾਲਣਾ, ਕੱਲਾ ਹੁੰਦਾ ਤਾਂ ਸ਼ਾਇਦ ਮੈਂ ਚੰਬੜ ਜਾਂਦਾ, ਪਰ ਉਹ ਤਿੰਨ ਸਨ, ਕਚੀਤੀਆਂ ਬੜੀਆਂ ਮੈਂ ਵੱਟੀਆਂ। 2 ਸਾਲਾਂ ਤੋਂ ਬਾਅਦ ਮੁੜ ਕੇ ਉਹ ਬੰਦਾ ਗੁਰਮੁਖ ਟਿੱਬਾ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਉਹ ਗਿਆ, ਉਹਨੂੰ ਉੱਚੇ ਪੰਘੇ ਤੇ ਬਿਠਾਇਆ ਸੰਤ ਕਰਤਾਰ ਸਿੰਘ ਹੋਰਾਂ, ਤੇ ਮੈਂ ਜਦੋਂ ਉਹਨਾਂ ਦੇ ਕੋਲ ਗਿਆ ਤੇ ਉਹ ਬੰਦਾ ਮੈਂ ਪਛਾਣ ਲਿਆ, ਤੇ ਜੋ ਮੇਰੇ ਕੋਲ ਮਾੜੇ ਲੱਭੇ ਸਨ ਮੈਂ ਵਰਤੇ, ਤੇ ਮੈਨੂੰ ਇਸ਼ਾਰਾ ਕਰਕੇ ਕਹਿਣ ਲੱਗੇ ਕੀ ਗੱਲ। ਮੈਂ ਕਿਹਾ ਜੀ ਇਹਨੇ ਤੁਹਾਨੂੰ ਬੜੀ ਗਾਲਾਂ ਕੱਢੀਆਂ ਨੇ, ਤੇ ਮੈਨੂੰ ਕਹਿੰਦੇ ਪੁੱਤ ਆਪਾਂ ਵੀ ਕੱਢੀਆਂ ਤੇ ਫਿਰ ਇਹਨਾਂ ਦਾ ਆਪਣਾ ਕੀ ਫਰਕ ਹੋਇਆ, ਹੁਣ ਮੌਕੇ ਦਾ ਗਵਾਹ ਹੈ ਤੇ ਆਪਾਂ ਕਹਿ ਤਾਂ ਸਕਦੇ ਵੀ ਗੁਰਮੁਖਾ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ। ਕਹਿਣ ਲੱਗੇ ਜੀ ਉਹਨਾਂ ਵੀ ਕੱਢੀਆਂ ਤੇ ਆਪਾਂ ਵੀ ਕੱਢੀਆਂ ਤੇ ਇਹਨਾਂ ਦਾ ਫਰਕ ਹੀ ਮੇਰੀ ਹੱਡ ਬੀਤੀ ਜੇ, ਆਪਾਂ ਤਾਂ ਖੜੇ ਨਹੀਂ ਛੱਡਦੇ ਜਿਹੜੇ ਗੁਰਮੁਖ ਨੇ ਨਾ ਫੜ ਕਰ। ਇਹਨੂੰ ਸਾਦੀ ਜੀ ਉਦਾਹਰਨ ਦਿਆਂ, ਸ਼ੀਸ਼ੇ ਦੇ ਸਾਹਮਣੇ ਫੋਟੋ ਆ ਜਾਏ ਤੇ ਪਰਾਂ ਹੋ ਜੀ ਤੇ ਖਤਮ, ਇਹ ਕੈਮਰੇ ਦੇ ਵਿੱਚ ਜਿਹੜਾ ਅੱਗੋਂ ਦੀ ਲੰਘ ਜਾਏ ਆਪਾਂ ਉਹਨੂੰ ਕੈਪਚਰ ਕਰ ਲੈਂਦੇ ਹਾਂ। ਸਾਡੀ ਸੋਚ ਬੜਿਆਈ ਵਾਲੇ ਪਾਸੇ ਤੋਂ ਕੈਮਰੇ ਵਰਗੀ ਹੈ ਵੀ ਜਿਹਦੇ ਆਪਾਂ ਵੈਰ ਪੈ ਜਾਂਦੇ ਆਪਾਂ ਮਰਨ ਤੱਕ ਉਹਦਾ ਖੜਾ ਨਹੀਂ ਛੱਡਦੇ, ਲੇਕਿਨ ਜਿਹੜੇ ਗੁਰਮੁਖ ਨੇ ਨਾ ਉਹਨਾਂ ਦਾ ਜੀਵਨ ਸ਼ੀਸ਼ੇ ਵਰਗਾ, ਘੜੀ ਦੀ ਘੜੀ ਸਾਹਮਣੇ ਆਇਆ ਤੇ ਮੁੜ ਕੇ ਕਹਿਣਾ ਵੀ ਰੱਬ ਉਹਦਾ ਭਲਾ ਕਰੇ, ਉਹ ਆਪਣੇ ਘਰ ਤੇ ਆਪਾਂ ਆਪਣੇ ਘਰ। ਸੋ ਇਸ ਪ੍ਰਕਾਰ ਜਿਹੜੇ ਸੰਤ ਨੇ ਨਾ ਭਾਈ ਗੋਪਾਲ ਦੀ ਕੀਰਤੀ ਕਰਦੇ ਨੇ, ਹਰ ਇੱਕ ਤੇ ਦਇਆ ਕਰਦੇ ਨੇ, ਔਰ ਉਹ ਸੱਤ ਨਾਲ ਜੁੜਨ ਕਰਕੇ ਉਹਨਾਂ ਦੀ ਕਿਰਿਆਣ ਹੋ ਗਈ ਹੈ।

ਸਤਿਗੁਰ ਨਹੀਂ ਕਛ ਕਾਲ ਦਰਸ਼ਨ ਭੇੜਤ ਬਹੁਤ ਨਿਹਾਲ। ਇਹ ਨਹੀਂ ਕਿ ਸੰਤ ਨੂੰ ਮਿਲਣ ਗਏ ਤੇ ਆਪਾਂ ਨੂੰ ਉਨ੍ਹਾਂ ਨੇ ਕੋਈ ਤਾਗਾ ਦਿੱਤਾ ਜਾਂ ਨਿੱਕੀਆਂ ਲਾਚੀਆਂ ਦਿੱਤੀਆਂ ਜਾਂ ਪਾਣੀ ਦਿੱਤਾ ਹੈ। ਅਕੋਰਡਿੰਗ ਟੂ ਗੁਰੂ ਕੀ ਬਾਣੀ ਕਹਿੰਦੇ ਉਹਦੇ ਵੇਖਣ ਦੇ ਨਾਲ ਹੀ ਬੰਦੇ ਦੇ ਦੁੱਖ ਕੱਟੇ ਜਾਂਦੇ ਨੇ, ਵੇਖਣ ਦੇ ਨਾਲ ਹੀ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਕਹਿੰਦੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਇਹੋ ਜਿਹਾ ਮੌਸਮ ਹੈ ਤੇ ਮਹਾਤਮਾ ਤੁਰੇ ਜਾ ਰਹੇ ਨੇ ਤੇ ਉਸ ਅਜਾੜ ਥਾਂ ਵਿੱਚ ਬੇਸਵਾ ਦਾ ਘਰ ਹੈ ਗਣਕਾ ਦਾ, ਕਣੀਆਂ ਪੈ ਲਹਿ ਪਈਆਂ, ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਮਹਾਤਮਾ ਉਹਦੇ ਘਰ ਚਲੇ ਗਏ। ਉਹ ਚੁਬਾਰੇ ਉੱਪਰ ਹੈ, ਉਹਨੇ ਆਪਣੇ ਸੰਸਕਾਰਾਂ ਦੇ ਸੁਭਾਅ ਦੇ ਮੁਤਾਬਕ ਆਖਿਆ ਉੱਪਰ ਆ ਜਾਓ। ਮਹਾਤਮਾ ਨੇ ਪਤਾ ਕੀ ਜਿੱਤਾ ਇਸ ਗੱਲ ਨੂੰ ਪੱਲੇ ਬੰਨਣਾ, ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਹੁਣੇ ਚਲੇ ਜਾਣਾ। ਇਹ ਜੇ ਸੰਤ ਜਿਹਨੇ ਵੇਸਵਾ ਨੂੰ ਹੀ ਧੀ ਆਖਿਆ। ਮੈਂ ਰੋਜ਼ ਥਾਂ ਥਾਂ ਤੇ ਕਥਾ ਕਰਨ ਜਾਣਾ ਤੇ ਇਹ ਗੱਲ ਮੈਂ ਆਮ ਦਰਾਉਣਾ, ਬੇਨਤੀ ਕਰਦਾ ਸੰਗਤ ਨੂੰ, ਅੱਜ ਆਪਾਂ ਇੰਨੇ ਨਿਗਰ ਗਏ ਹਾਂ, ਆਪਾਂ ਸਕੇ ਭਰਾ ਦੀ ਧੀ ਨੂੰ ਵੀ ਆਪਣੀ ਧੀ ਨਹੀਂ ਕਹਿੰਦੇ। ਆਪਾਂ ਕਹਿੰਦੇ ਭਤੀਜੀ ਲੱਗਦੀ ਹੈ, ਦੂਰੋਂ ਲੱਗਦੀ ਹੈ ਦੂਰੋਂ। ਸਾਡਾ ਅੰਦਰ ਇੰਨਾ ਆਪਣੀ ਮਾਇਆ ਆ ਗਈ ਨਾ, ਤੇ ਸਾਡੀ ਮਾਇਆ ਨੇ ਇੰਨੀ ਮੱਤ ਮਾਰ ਕੀਤੀ ਹੈ, ਅਸੀਂ ਕਹਿੰਦੇ ਦੂਰੋਂ ਲੱਗਦੀ ਹੈ। ਮੈਂ ਪਿੰਡ ਦਾ ਰਹਿਣ ਜੰਮਿਆ ਪੜਿਆ, ਪਿੰਡ ਦੇ ਵਿੱਚ ਲੰਬੜਦਾਰ ਨੇ ਖੇਤ ਘੋੜੀ ਤੇ ਚੜ੍ਹ ਕੇ ਜਾਣਾ ਤੇ ਗਰੀਬਾਂ ਦਾ ਜਵਾਈ ਆ ਰਿਹਾ ਜਿਹੜਾ ਪਿੰਡ ਵਿਆਹਿਆ ਤੇ ਉਤਰਿਆ ਆਉਂਦਾ ਪੈਦਲ, ਗਰੀਬ ਜੋ ਹੈ ਵਿਚਾਰਾ, ਤੇ ਲੰਬੜਦਾਰ ਨੇ ਕਹਿਣਾ ਪ੍ਰਾਹੁਣਿਆਂ ਘੋੜੀ ਤੇ ਚੜ੍ਹਦਿਆ ਤੂੰ ਸਾਡੇ ਪਿੰਡ ਦਾ ਜਵਾਈ ਹੈ, ਮੈਂ ਆਪੇ ਆ ਜਾਂਗਾ, ਤੂੰ ਸਾਡੇ ਪਿੰਡ ਢੁੱਕਾ ਹੈ। ਭਾਵ ਇਹ ਸੀ ਸਾਡਾ ਕਲਚਰ, ਗਰੀਬ ਦੀ ਧੀ ਵੀ ਸਾਡੀ ਧੀ, ਗਰੀਬ ਦਾ ਜਵਾਈ ਵੀ ਸਾਡਾ ਜਵਾਈ। ਪਰ ਅੱਜ ਗੁਰਮੁਖੋਂ ਅਸੀਂ ਤੰਗ ਦਿਲ ਹੋ ਗਏ, ਗੁਰੂ ਸਾਡੇ ਤੇ ਮਿਹਰ ਕਰਦੇ। ਮੈਂ ਤਾਂ ਅਰਦਾਸ ਹੀ ਕਰ ਸਕਦਾ ਨਾ, ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਚਲੇ ਜਾਣਾ, ਦੋ ਚਾਰ ਪਲ ਮੇਲਾ ਆ ਮੀਂਹ ਰੋ ਗਿਆ ਚਲੇ ਜਾਣਾ। ਜਦੋਂ ਧੀ ਆਖਿਆ ਨਾ, ਉਹਨੂੰ ਠੰਡ ਪੈ ਗਈ, ਥੱਲੇ ਆਈ, ਕਹਿਣ ਲੱਗੀ ਬਾਬਾ ਜੀ ਅੱਜ ਤੱਕ ਜਿੰਨੇ ਵੀ ਆਏ ਮੇਰੀ ਪੱਤ ਲੁੱਟਣ ਆਏ ਜੇ, ਮੈਨੂੰ ਧੀ ਕਿਸੇ ਨਹੀਂ ਆਖਿਆ, ਤੇ ਜੇ ਧੀ ਆਖਿਆ ਤੇ ਕੁਝ ਨਾ ਕੁਝ ਦੇ ਕੇ ਜਾਓ। ਮਹਾਤਮਾ ਕਹਿਣ ਲੱਗੇ ਬੱਚੀਏ ਮੇਰੀ ਜੇਬ ਚ ਪੈਸਾ ਹੋਏ ਨੀ ਕੋਈ ਨੀ, ਪਰ ਤੂੰ ਮੰਗ ਲਿਆ ਤੇ ਮੈਂ ਤੈਨੂੰ ਧੀ ਆਖਿਆ ਤੇ ਮੇਰਾ ਫਰਜ਼ ਬਣਦਾ ਹੈ, ਆ ਤੋਤਾ ਲੈ ਲਾ। ਜਿਹੜੀ ਮੈਂ ਸਾਗੀ ਸੁਣਾ ਰਿਹਾ ਨੇ ਇਹ ਭਾਈ ਗੁਰਦਾਸ ਨੇ 12 ਚ ਲਿਖੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਕਹਿੰਦੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਇਹਨੂੰ ਪੰਕਤੀ ਨੂੰ ਫੇਰ ਚਿੱਥਣਾ, ਮਾੜੀ ਮੱਤ ਵੇਖ ਕਰਕੇ ਵੀ ਉਹਦੇ ਤੇ ਦਇਆ ਕੀਤੀ। ਅੱਜ ਅਸੀਂ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਜਿਹੜੇ ਆਪਣੇ ਵੱਡੇ ਸਮਝਦੇ ਨੇ ਵੀ ਅਸੀਂ ਬੂਹ ਦੇ ਧਾਰਮਿਕ ਹਾਂ, ਸਾਨੂੰ ਸਾਡੇ ਸਾਹਮਣੇ ਸ਼ਰਾਬੀ ਹੋਵੇ ਨਾ ਤੇ ਆਪਾਂ ਕਹਿੰਦੇ ਪਰਾਂ ਉਹਦਾ ਮੇਰੇ ਮੱਥੇ ਨਾਲ ਲੱਗ, ਤੇਰਾ ਦਾੜੀ ਮੁੰਨੀ ਮੱਥੇ ਨਾਲ ਲੱਗ, ਇਹ ਅਸੀਂ ਗਲਤ ਹਾਂ। ਅਸੀਂ ਸ਼ਰਾਬੀ ਨੂੰ ਜੱਫੀ ਪਾ ਕੇ ਤੇ ਉਹਨੂੰ ਕਹਿਣਾ ਵੀ ਮਿੱਤਰਾ ਆਪਾਂ ਭਰਾ ਹੈ, ਤੇ ਆਪਾਂ ਭਰਾ ਹੈ ਤੇ ਭਰਾ ਇਹੋ ਜੀ ਗਲਤ ਚੀਜ਼ ਖਾਂਦੇ ਚੰਗੇ ਨਹੀਂ ਲੱਗਦੇ, ਤੂੰ ਗੁਰੂ ਕਾ ਸਿੱਖ ਤੇ ਅੰਮ੍ਰਿਤ ਛਕ। ਹੁਣ ਡਾਕਟਰ ਇਹ ਆਖੇ ਵੀ ਮੈਂ ਮਰੀਜ਼ ਮੇਰੇ ਕੋਲ ਆਉਂਦਾ ਤੇ ਉਹ ਨੱਕ ਢੱਕ ਕਾਵੇ ਤੇ ਮੈਨੂੰ ਮੈਂ ਬਿਮਾਰ ਨਾ ਹੋ ਜਾ, ਤੇ ਡਾਕਟਰ ਕਾਹਦਾ ਹੈ? ਡਾਕਟਰ ਦੀ ਡਿਊਟੀ ਹੈ ਬਿਮਾਰ ਨੂੰ ਠੀਕ ਕਰਨਾ। ਅਸੀਂ ਜੇ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਾਂ, ਅਸੀਂ ਨਫ਼ਰਤ ਨਾ ਕਹੀਏ, ਅਸੀਂ ਬੁਰੇ ਨੂੰ ਜੱਫੀ ਪਾ ਕਰਕੇ ਉਹਦੀ ਬਰਿਆਈ ਛਡਾਈਏ। ਭਾਈ ਭਾਈ ਗੁਰਮੁਖਾ, ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਗੁਰੂ ਗੋਬਿੰਦ ਸਿੰਘ ਦੇ ਮੂੰਹ ਤੇ ਦਾੜਾ, ਉਹਨਾਂ ਦੇ ਦਾਤਰੇ ਗਾਤਰੇ ਕਿਰਪਾਨ, ਉਹਨਾਂ ਦੇ ਤੇੜ ਕਛਹਿਰਾ, ਜਿਹੜਾ ਪਿਓ ਨਾਲ ਮੁਹਾਂਦਰਾ ਨਾਲ ਮਿਲੇ, ਤੂੰ ਇਹ ਅੰਦਾਜ਼ਾ ਲਾ ਲਾ।

0: ਪਤਾ ਉਹਨੂੰ ਕੀ ਕਹਿੰਦੇ ਨੇ। ਆਪਾਂ ਕਹਿੰਦੇ ਫਲਾਣ ਦਾ ਪੋਤਾ ਮੁਹਾਂਦਰਾ ਮਿਲਦਾ, ਤੇ ਜੇ ਗੁਰੂ ਗੋਬਿੰਦ ਸਿੰਘ ਆਪਣਾ ਪਿਓ ਹੈ ਤੇ ਸਾਡਾ ਮੁਹਾਂਦਰਾ ਵੀ ਉਹੋ ਜਿਹਾ ਚਾਹੀਦਾ। ਕਹਿਣ ਦਾ ਭਾਵ ਹੇਠ ਸਿੰਜ ਨਾਥ ਸਿੰਧ ਚ ਅਸੀਂ ਪਾਪ ਨੂੰ ਨਫ਼ਰਤ ਕਰਨੀ ਹੈ, ਪਾਪੀ ਨੂੰ ਨਹੀਂ। ਜਿਹੜਾ ਅੱਜ ਦਾ ਪਾਪੀ ਹੈ ਨਾ, ਕੌਡਾ ਰਾਖ ਦਾ ਨਾਂ ਅਮਰ ਹੋ ਗਿਆ, ਸੱਜਣ ਠੱਗ। ਕਦੇ ਪੜ੍ਹਨਾ ਭਾਈ ਮਨੀ ਸਿੰਘ ਦੀ ਲਿਖਤ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪਹਿਲੀ ਧਰਮਸਾਲ ਬੱਧੀ। ਧਰਮ ਦਾ ਲੇਬਲ ਹੈ ਲੇਕਿਨ ਧਰਮ ਨਹੀਂ, ਲੇਕਿਨ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਗੁਰਮੁਖੋਂ ਅਸਲੀ ਸੱਜਣ ਬਣ ਗਿਆ। ਜਦੋਂ ਮੈਂ ਸਾਖੀ ਸੁਣਾਉਂਦਾ ਨਾ ਤੇ ਮੈਨੂੰ ਸ਼ਰਮ ਆਉਂਦੀ ਹੈ ਆਪਣੇ ਆਪ ਚ, ਤੇ ਬੇਨਤੀ ਵੀ ਕਰਦਾ ਰਹਿਣਾ। ਸੱਜਣੇ ਇੱਕ ਸ਼ਬਦ ਸੁਣਿਆ ਗੁਰੂ ਪਾਤਸ਼ਾਹ ਕੋਲੋਂ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡੇਗ ਕੇ ਕਹਿਣ ਲੱਗਾ, ਜੀ ਮੈਂ ਭੁੱਲ ਗਿਆ। ਤੇ ਮੇਰੇ ਗੁਰਦੇਵ ਨੇ ਜੱਫੀ ਪਾ ਕੇ ਆਖਿਆ, ਗੱਲ ਤਾਂ ਸੱਜਣਾ ਇੰਨੀ ਹੈ, ਜੇ ਭੁੱਲ ਗਿਆ ਤੇ ਕਰਤਾਰ ਤੇਰੇ ਤੇ ਭਲਾ ਕਰੇਗਾ। ਮੈਂ ਇਸ ਸਾਖੀ ਵਿੱਚ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਇਤਿਹਾਸ ਦੇ ਮੁਤਾਬਕ ਆਪਾਂ ਸੁਣਦੇ ਵੀ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ ਤੇ ਸੱਜਣ ਨੇ ਸੁਣਿਆ, ਉਹਦੀ ਕਾਇਆ ਬਦਲ ਗਈ। ਆਪਾਂ ਕਿੰਨੇ ਸੁਣੇ ਕਿੰਨੇ ਪੜ੍ਹੇ ਪਰ ਆਪਣੇ ਤੇ ਭੋਰਾ ਅਸਰ ਨਹੀਂ ਹੋਇਆ। ਮਾਫ਼ੀ ਦੇਣੀ ਲਫ਼ਜ਼ ਕੌੜਾ, ਠੱਗ ਅਸੀਂ, ਠੱਗ ਉਹ ਨਹੀਂ ਜਿਹਨੇ ਇੱਕ ਸ਼ਬਦ ਸੁਣਿਆ ਤੇ ਤੋਬਾ ਕੀਤੀ। ਆਪਾਂ ਹਜ਼ਾਰਾਂ ਸ਼ਬਦ ਸੁਣੇ, ਲੋਕਾਂ ਨੂੰ ਸਿੱਖਿਆ ਨਹੀਂ ਦਿੱਤੀ, ਪਰ ਆਪਾਂ ਆਪ ਨਹੀਂ ਸੁਧਰੇ, ਆਪਣੇ ਅੰਦਰ ਝਾਤੀ ਮਾਰੀਏ, ਠੱਗ ਅਸੀਂ ਹਾਂ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ, ਸਾਡੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਸੰਤ ਉਧਣ ਦਿਆਲ ਆਸਨ ਗੋਪਾਲ ਕੀਰਤਨੇ ਨਿਰਮਲ ਸੰਤ ਸੰਗੇਣ। ਉਹ ਬੇਨਤੀ ਕਰਨ ਲੱਗਾ, ਸਾ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਉਹਦੀ ਮਾੜੀ ਮਤ ਵੇਖ ਕੇ ਵੀ ਇਹ ਨਹੀਂ ਆਖਿਆ ਪਰਾਂ ਹੋ ਜਾ, ਜਾਂ ਮਾੜੇ ਸ਼ਬਦ ਕਹੇ ਨੇ। ਉਹਨੂੰ ਧੀ ਆਖਿਆ, ਹੱਥੋਂ ਉਸਨੂੰ ਦਿੱਤੋ ਸੁਤੋਤਾ। ਧੀਏ ਰਾਣੀਏ ਅੱਗੇ ਅੱਗੇ ਰਾਮ ਰਾਮ ਕਹੀ, ਮਗਰ ਰਾਮ ਰਾਮ ਬੋਲੇਗਾ, ਬਹਾਨਾ ਬਣਦਾ ਨਾ। ਗਈ ਬਕੁੰਠ ਬਬਾਨ ਚੜ, ਨਰਕੇ ਵਿੱਚ ਨਾ ਖਾਧੋ ਸਗੋਤਾ। ਬਕੁੰਠ ਦਾ ਭਾਵ ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਹੀ ਹੈ ਨਹੀਂ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸਵੀਸ ਕਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਸ ਪ੍ਰਕਾਰ ਜਿਹੜੇ ਸੰਤ ਨੇ ਭਾਈ, ਉਹਨਾਂ ਦੀ ਸੰਗਤ ਕਰੇਗਾ ਨਾ, ਜਿਹੜੀ ਤੇਰੇ ਅੰਦਰ ਦੀ ਮੈਲ ਹੈ ਲੈ ਜਾਏਗੀ। ਉਹਨਾਂ ਸੰਤਾਂ ਕੋਲ ਕੀ ਤਾਕਤ ਹੈ?
1: ਓਟ ਨਾਨਕ ਪਰਮੇਸ਼ੁਰ ਹੈ।
0: ਪਰਮੇਸ਼ੁਰ ਗੁਰਮੁਖੋ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਪਰਮ ਈਸ਼ਰ। ਈਸ਼ਰ ਦਾ ਭਾਵ ਸ਼ਕਤੀ ਤੇ ਪਰਮ ਦਾ ਭਾਵ ਹੈ ਸੁਪਰੀਮ, ਸੁਪਰੀਮ ਪਾਵਰ। ਈਸ਼ਰ ਕਈ ਤਰ੍ਹਾਂ ਦੇ ਨੇ। ਉਹ ਸੁਪਰੀਮ ਪਾਵਰ ਜਿਹੜਾ ਸਾਰਿਆਂ ਤੋਂ ਉੱਚਾ ਨਾ, ਉਸ ਪਰਮਾਤਮਾ ਦਾ ਕੇਵਲ ਤੇ ਕੇਵਲ ਉਹਨਾਂ ਨੂੰ ਉਹਦਾ ਓਟ ਆਸਰਾ ਹੈ, ਉਹਦੇ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ।
1: ਚੰਦਨ ਚੰਦ ਨਾ ਸਰਦ ਰੁੱਤ।
0: ਮਨੁੱਖੀ ਸੁਭਾਅ ਵੀ ਆਪਣੇ ਅੰਦਰ ਜਿਹੜਾ ਸ਼ੰਕਾ ਆਉਂਦਾ ਰਹਿੰਦਾ ਹੈ। ਵਿਜੇ ਰਾਮ ਪੰਡਿਤ ਨੇ ਬੇਨਤੀ ਕੀਤੀ, ਪਾਤਸ਼ਾਹ ਮਨ ਤਪਦਾ ਜਿਹਾ ਰਹਿੰਦਾ ਹੈ ਤੇ ਠੰਡਾ ਕਿਵੇਂ ਹੋਏਗਾ? ਤਾਂ ਉਸ ਵਿਜੇ ਰਾਮ ਨੂੰ ਸੰਬੋਧਨ ਕਰਕੇ ਗੁਰਦੇਵ ਕਹਿੰਦੇ ਵੀ ਗੁਰਮੁਖਾ, ਜਿਹੜੀ ਅਸਲੀ ਠੰਡ ਹੈ ਨਾ, ਉਹ ਇਉਂ ਪਏਗੀ, ਚੰਦਨ ਚੰਦ ਨਾ ਸਰਦ ਰੁੱਤ। ਚੰਦਨ ਦੇ ਬਾਰੇ ਪ੍ਰਚਲਿਤ ਹੈ ਵੀ ਚੰਦਨ ਮੱਥੇ ਤੇ ਲਾ ਲਈਏ ਤੇ ਠੰਡ ਪੈ ਜਾਂਦੀ ਹੈ। ਜਿਹੜੀ ਸਰਦੀ ਹੈ ਇਹਦੇ ਨਾਲ ਵੀ ਆਪਾਂ ਠੰਡ ਮਹਿਸੂਸ ਕਰਦੇ ਹਾਂ, ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਨਾ ਚੰਦਨ ਦੇ ਨਾਲ ਤੇ ਨਾ ਸਰਦ ਮੌਸਮ ਦੇ ਨਾਲ, ਜਿਹੜੀ ਅੰਦਰ ਦੀ ਅੱਗ ਨੇ, ਕਾਮ ਕਹਿੰਦੇ ਨੇ ਅੱਗ ਨੂੰ, ਗਰਮੀ ਨੂੰ, ਨਾ ਚੰਦਨ ਦੇ ਨਾਲ ਤੇ ਨਾ ਸਿਆਲ ਦੀ ਠੰਡ ਦੇ ਨਾਲ, ਜਿਹੜੀ ਅੰਦਰ ਦੀ ਗਰਮੀ ਹੈ ਇਹ ਨਹੀਂ ਮਿਟਦੀ, ਇਹ ਕਿਵੇਂ

0: ਜਿਹੜੇ ਗੁਰਮੁਖਾ ਪਰਿਪੂਰਨ ਪਰਮਾਤਮਾ ਦਾ ਨਾਮ ਲੈ ਲੈ ਤੇਰੇ ਅੰਦਰ ਠੰਡ ਪੈ ਜਾ। ਆਪਾਂ ਅਰਦਾਸ ਵਿੱਚ ਕਈ ਲਫ਼ਜ਼ ਅੱਜ ਕੱਲ੍ਹ ਛੱਡੀ ਜਾਂਦੇ ਹਾਂ। ਅਸੀਂ ਆਮ ਬਜ਼ੁਰਗਾਂ ਦੇ ਕੋਲੋਂ ਅਰਦਾਸ ਸੁਣੀ ਹੈ, ਉਹਨਾਂ ਕਹਿਣਾ ਵੀ ਜਿਨ੍ਹਾਂ ਬੀਬੀਆਂ ਭੈਣਾਂ ਨੇ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਨ ਦੇ ਪੀਸਣੇ ਪੀਸੇ, ਬੱਚਿਆਂ ਦੇ ਟੋਟੇ ਕਰਾ ਕਰਕੇ ਆਪਣੇ ਗਲਾਂ ਵਿੱਚ ਹਾਰ ਪਵਾਏ, ਤਿੰਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੂ ਜੀ ਵਾਹਿਗੁਰੂ। ਮੈਂ ਡਾਕਟਰ ਜਸਵੰਤ ਸਿੰਘ ਨੇਕੀ ਦੀ ਪੁਸਤਕ ਪੜ੍ਹੀ, ਅਰਦਾਸ ਤੁਸੀਂ ਪੜ੍ਹਿਆ ਜੇ ਕਿਤੇ, ਬੀਬੀਆਂ ਨੂੰ ਸਵਾ ਮਨ, ਜਿਹੜੀ ਦੋ ਤਰ੍ਹਾਂ ਦਾ ਮਨ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ, ਅੱਗੇ ਦੋ ਤਰ੍ਹਾਂ ਦੇ ਮਨ ਸਨ, ਇੱਕ ਪੱਕਾ ਮਨ ਤੇ ਕੱਚਾ ਮਨ। ਜਿਹੜਾ ਪੱਕਾ ਮਨ ਸੀ ਉਹ 40 ਸਿਰ ਦਾ ਹੁੰਦਾ ਸੀ ਤੇ ਜਿਹੜਾ ਕੱਚਾ ਮਨ ਸੀ ਉਹ 16 ਸਿਰ ਦਾ ਹੁੰਦਾ ਸੀ। 16 ਸਿਰ ਦਾ ਕੱਚਾ ਮਨ ਤੇ 40 ਦਾ ਪੱਕਾ। ਉਹਨਾਂ ਸਾਡੀਆਂ ਵਡੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਨੂੰ 20 ਸਰਦਾਣੇ ਮਿਲਣੇ ਵੀ ਸ਼ਾਮ ਨੂੰ ਇਹਦਾ ਆਟਾ ਪੀਸੋ ਤੇ ਖੁਰਾਕ ਕੀ, ਚਾਰ ਬੀਬੀਆਂ ਨੂੰ ਇੱਕ ਰੋਟੀ। ਆਪਾਂ ਤਾਂ ਚਾਰ ਖਾ ਜਾਂਦੇ ਨਾ, ਉਹਨਾਂ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਸੀ। ਆਪਾਂ ਕਹਿੰਦੇ ਖੰਨੀ, ਖੰਨੀ ਦਾ ਭਾਵ ਚੌਥਾ ਹਿੱਸਾ, ਰੋਟੀ ਦਾ ਚੌਥਾ ਹਿੱਸਾ ਤੇ 20 ਸਿਰਦਾਣੇ ਤੇ ਪਾਣੀ ਦਾ ਇੱਕ ਪਿਆਲਾ। ਜਿਹੜੀ ਬਜ਼ੁਰਗ ਬੀਬੀ ਸੀ ਨਾ, ਉਹਨੂੰ ਨੌਜਵਾਨ ਬੀਬੀ ਕਹਿੰਦੀ ਵੀ ਬੇਬੇ ਤੂੰ ਪਾਣੀ ਪੀ ਲਾ, ਮੇਰਾ ਸਰੀਰ ਕਾਇਮ ਹੈ, ਤੇਰੀ ਜਵਾਨ ਠਿੜਕਦੀ, ਤੂੰ ਚੜ੍ਹਾਈ ਨਾ ਕਰ ਜੇ ਤੇ ਮੈਂ ਕੱਢ ਜਾਂਗੀ, ਤੂੰ ਪਾਣੀ ਪੀ ਲਾ। ਪਾਣੀ ਪਾਈ ਮਿਲਿਆ ਪਲ, ਉਹ ਦੂਜੀ ਮਾਂ ਨੂੰ ਕਹਿੰਦੀ ਹੈ ਤੇ ਮਾਂ ਕਹਿੰਦੀ ਨਾ ਧੀਏ, ਜਿਹੜਾ ਤੇਰੇ ਕੋਲ ਨਿੱਕਾ ਜਿਹਾ ਬਾਲ ਵਿਲਕਦਾ ਨਾ, ਇਹ ਮੈਥੋਂ ਜਰਿਆ ਨਹੀਂ ਜਾਂਦਾ, ਤੂੰ ਮੇਰੀ ਵੀ ਚੱਪਾ ਰੋਟੀ ਖਾ ਲਾ ਤਾਂ ਕਿ ਤੈਨੂੰ ਭੋਰਾ ਦੁੱਧ ਆ ਜੇ ਤੇ ਬੱਚਾ ਟਿਕ ਜਾਏ। ਇਹ ਸਾਡਾ ਇਤਿਹਾਸ ਜੇ, ਆਪਾਂ ਹੁਣ ਕਿੱਥੇ ਚਲੇ ਗਏ ਹਾਂ। ਬੀਬੀਆਂ ਅਜੇ ਵੀ ਸੰਤੁਸ਼ਟ ਨੇ, ਉਹਨਾਂ ਪਾਪੀਆਂ ਨੇ ਉਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਚ ਹਾਰ ਪਵਾਏ, ਹਾਰ ਇਤਿਹਾਸ। ਤੇ ਆਪਾਂ ਤਾਂ ਨਿੱਕੀ ਜੀ ਗੱਲ ਤੇ ਕਹਿੰਦੇ ਵੀ ਮੇਰਾ ਆਹ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ। ਮੇਰੇ ਇੱਥੇ ਸਾਹਮਣੇ ਮੈਨੂੰ ਗੱਲ ਕਹੀ, ਤੁਸੀਂ ਹੱਸ ਪੈਣਾ। ਮੈਨੂੰ ਕਿਤੇ ਕਥਾ ਕਰਨ ਕੋਈ ਪਿੰਡ ਗਿਆ ਤੇ ਬੰਦਾ ਉਂਝ ਬੰਦਾ ਮੂੰਹ ਸਿਰ ਗੋਲ ਮੋਲ ਤੇ ਗੱਲਾਂ ਬੜੀਆਂ ਉਹ ਗਿਆਨ ਦੀਆਂ ਉੱਚੀਆਂ ਕਰੇ ਵੀ ਜਿਹੜੀਆਂ ਮੈਂ ਪੁੱਥੀਆਂ ਚ ਨਹੀਂ ਪੜ੍ਹੀਆਂ, ਤੇ ਮੈਥੋਂ ਰਿਹਾ ਨਾ ਗਿਆ। ਮੈਂ ਕਿਹਾ ਵੀ ਗੁਰਮੁਖਾ ਤੂੰ ਗੱਲਾਂ ਤਾਂ ਬੜੀਆਂ ਬ੍ਰਹਮ ਗਿਆਨ ਦੀਆਂ ਕਰਦਾ ਤੇ ਮੂੰਹ ਸਿਰ ਤੇਰਾ ਚੱਟਵਿਆ। ਕਹਿੰਦਾ ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਰਾਜ ਹਾਂ, ਇਹ ਮੇਰੀ ਅੱਡ ਬੀਤੀ ਜੀ, ਮੈਂ ਗੁਰੂ ਕੀ ਜੁਰੀ ਚ ਕਹਿ ਰਿਹਾ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਕੀ ਗੱਲ? ਕਹਿਣ ਲੱਗਾ ਜੀ ਮੈਂ 14 ਕਿਲਿਆਂ ਦੇ ਪਲਾਟ ਕੱਟੇ, ਮੇਰਾ ਪਲਾਟ ਨਹੀਂ ਵਿਕਿਆ। ਤੇ ਮੈਂ ਕਿਹਾ ਗੁਰੂ ਰਾਮਦਾਸ ਪ੍ਰਾਪਰਟੀ ਡੀਲਰ ਬਣ ਜਾਏ, ਇਹ ਸਾਡੀ ਕਰਤੂਤ ਦੇ ਮੇਰੀ ਅੱਡ ਬੀਤੀ ਹੈ ਵੀ ਜੇ ਪਲਾਟ ਵਿਕ ਜਾਏ ਤੇ ਗੁਰੂ ਰਾਮਦਾਸ ਚੰਗਾ ਤੇ ਨਾ ਵਿਕੇ ਤੇ ਨਹੀਂ। ਕਿਹੋ ਜਿਹੇ ਸਿੱਖ? ਬੀਬੀਆਂ ਦੇ ਬੱਚਿਆਂ ਦੇ ਟੋਟੇ ਪਾਰ ਕਰਕੇ ਤੇ ਗਲਾਂ ਚ ਹਾਰ ਪਵਾਏ। ਉਹਨਾਂ ਆਖਿਆ ਇਹ ਪੀ ਦਾਤ ਤੇਰੀ ਦਤਾਰ, ਬਾਜਾਂ ਵਾਲਿਆਂ ਵੀ ਕਿਰਪਾ ਕੀਤੀ ਹੂ। ਤੇ ਉਹਨਾਂ ਪਾਪੀਆਂ ਨੇ ਆਖਿਆ ਜੇ ਕਸਰ ਰਹਿ ਗਈ ਕੋਈ, ਤੁਹਾਡੇ ਬੱਚੇ ਵੀ ਟੋਟੇ ਕੀਤੇ। ਕਹਿਣ ਲੱਗੀ ਪਾਪੀਓ, ਪਹਿਲਾਂ ਮੈਂ ਸ਼ਹੀਦੀ ਪਤਨੀ ਸਾਂ, ਹੁਣ ਮੈਂ ਸ਼ਹੀਦੀ ਮਾਂ ਬਣ ਗਈ, ਮੇਰੀ ਕੁੱਖ ਸਫਲੀ ਹੋ ਗਈ ਹੈ। ਇਹ ਜੇ ਉਹਨਾਂ ਗੁਰਮੁਖਾਂ ਦਾ ਜੀਵਨ, ਚੰਦਨ ਚੰਦਨ ਸਰਦ ਰੁੱਤ, ਮੂਲ ਨ ਮਿਟ ਈ ਕਾਮ, ਸੀਤਲ ਸੀਵੇ ਨਾਨਕਾ ਜਪੰਦੜੋ ਹਰ ਨਾਮ। ਪਰਮਾਤਮਾ ਦਾ ਨਾਮ ਲੈਣ ਕਰਕੇ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾਏ, ਗਲਾਂ ਵਿੱਚ ਹਾਰ ਪਵਾਏ, ਪਰ ਉਹਨਾਂ ਦੇ ਅੰਦਰ ਤੈਸ਼ ਨਹੀਂ ਆਈ, ਗਰਮੀ ਨਹੀਂ ਆਈ, ਗੁੱਸਾ ਨਹੀਂ ਆਇਆ, ਕ੍ਰੋਧ ਨਹੀਂ ਆਇਆ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਅੰਸ਼ ਹੈ।
1: ਪੌੜੀ ਚਰਨ ਕਮਲ ਕੀ ਓਟ, ਉਧਰੇ ਸਗਲ ਜਾਨ।
0: ਕਹਿੰਦੇ ਵੀ ਰੱਬ ਇੱਕ ਦਾ ਨਹੀਂ, ਰੱਬ ਸਾਰਿਆਂ ਦਾ ਸਾਂਝਾ। ਸਗਲ ਤੋਂ ਭਾਵ ਸਾਰੇ, ਜਨ ਤੋਂ ਭਾਵ ਜਿਨ੍ਹਾਂ ਦੇ ਅੰਦਰ ਦਾਸਾ ਭਾਵ ਹੈ, ਜਿਹੜੇ ਨਿਮਾਣੇ ਨੇ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਤੱਕ ਲਿਆ, ਉਹਨਾਂ ਸਾਰਿਆਂ ਦੀ ਕਲਿਆਣ ਹੋ ਗਈ। ਇੱਥੇ ਹਿੰਦੂ ਦੀ ਗੱਲ ਨਹੀਂ, ਇੱਥੇ ਸਿੱਖ ਦੀ ਗੱਲ ਨਹੀਂ, ਇੱਥੇ ਹੋਰ ਦੀ ਗੱਲ ਨਹੀਂ। ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਪੰਚਮ ਪਾਤਸ਼ਾਹ ਦਾ ਆਚਾਰਿਆ ਆਉਂਦੇ, ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ, ਹੋਇਓ ਲਖੀਣਾ, अद्धी दमड़ी का छीबा लखां का बन गया। ये गुरु पंचम पातशाह कहिंदे बुन्ना ताना त्याग के प्रीत चरण कबीरा नीच कुला जलारा पयो गुण गीरा। नीवी कुल वाला बाबा कबीर गुणा का सागर बन गया कहण का भाव रब दे कर जात पात उच्चा नीवा काला गोरा नहीं। सारिया के उच ओदी जोट है। इस करके मेरे पातशाह कहिंदे प्यारिया जिन्हां ने ओदा नां लिया ना भावे कोई है सारियां दी कल्याण हो गए।
1: सुन प्रताप गोविंद निरभाओ भए मन।
0: प्रताप तो पाप परमात्मा दी वड्याई सुन के उन्हां दा मन बेखौफ हो गया। ये आपां बेखौफ किवें होवांगे? निरभाओ जपे सगल भाओ मिटे। निरभाओ परमात्मा दा नाम जपांगे साडे अंदर सारे पासयां दा भौ डर निवृत्त हो जाएगा।
1: टोट ना आवे मूल संचया नाम धन।
0: जिन्हां ने गुरमुखो नाम धन इकट्ठिया कर लिया ना उहदे च किसे प्रकार का घाटा नहीं आउंदा। आपां जिथे बैठे विचार कर रहे हां इत्थे ज्ञानी संत सिंह मस्कीन ने इहदी व्याख्या कीती सी। कहिंदे कानपुर दो बुजुर्ग गल्लां करदे ने, एक मुसलमान है एक हिंदू है। वो हिंदू भरा मुसलमान बुजुर्ग नूं कहण लगा भी मैं सिखां नूं इन्नी बार भी 84 दे विच पर मैं किसे नूं मंगदिआं नहीं वेख्या। वो मुसलमान बुजुर्ग कहिंदा मित्रा इन्हां नहीं मंगणा क्योंकि इन्हों के माल गुरु नानक पातशाह ने जेड़ा 20 रुपये का सौदा करद अपने बापू को चपेड़ा खाधिया ने ना उसका बैलेंस इना जमा हो गया भी गुरु नानक की कमाई मुकदी नहीं। ये मस्कीन साहब ने इस थान मंजी से गल मंजी साहब गल की कहता भाव के बाकी का जोड़ा धान है ना वह खांद्या खांद्या घट जाता है लेकिन नाम एक अजिहा धान है कि इनू कि वरते जाइए इदा घाटा नहीं पैंदा ए मुकदा नहीं। पर किन्ना नूं जिन्हां ने नाम तुहानूं इकट्ठिया कीता संचया तो भाव इकट्ठिया करना।
1: संत जना स्यों संग पाईऐ वड्डै पुन।
0: जिवें आपां कहिंदे फलाने ने भाई पुन कीते उहनां तां कदे जिंदगी च दुख वेख्या ही नहीं। सतगुरु पातशाह कहिंदे गुरमुखो जिन्हां दे वड्डे भाग ने जिन्हां दे वड्डे कर्म ने ਉਹਨਾਂ ਨੂੰ ਸੰਤਾਂ ਦੀ ਸੰਗਤ ਮਿਲ ਗਈ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
0: ਅੱਠੇ ਪਰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਤਾਰਾ ਆਪਾਂ ਪਾਠ ਤਾਂ ਰੋਜ਼ ਕਰਦੇ ਹਾਂ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਇੱਕ ਇੱਕ ਸਵਾਸ ਲੈਂਦੇ ਹਾਂ ਪਰਮਾਤਮਾ ਨੂੰ ਚੇਤੇ ਕਰ। ਉਹ ਗੱਲ ਗੁਰਦੇਵ ਕਹਿੰਦੇ ਆਠ ਪਹਿਰ ਅੱਠੇ ਪਰ ਪਰਮਾਤਮਾ ਨੂੰ ਚੇਤੇ ਕਰ ਹਰ ਧਿਆਏ। ਹੁਣ ਤਾਂ ਕੰਮ ਬੜਾ ਸੌਖਾ ਹੈ। ਸਾਡੇ ਗੁਰਦੁਆਰੇ ਵਾਲੇ ਆਉਂਦੇ ਨੇ ਨਾ ਇੱਕ ਹੋਰ ਮਹਿਕਮਾ ਉਹ ਅੱਠੀ ਪਹਿਰੀ ਆਪਣਾ ਜੰਗਲਾ ਖੋਲਦਾ ਅੱਠੀ ਪਹਿਰੀ ਤੇ ਗੁਰਦੁਆਰੇ ਤਾਂ ਰੋਜ਼ ਹੀ ਉਹੋ ਜੀ ਆਸਾ ਦੀ ਵਾਰ ਉਹੀ ਜਪਜੀ ਸਾਹਿਬ। ਇੱਕ ਦਿਨ ਉੱਥੇ ਝਾੜੂ ਮਾਰਿਆ ਤੇ ਮੁੜ ਕੇ ਛੁੱਟੀਆਂ ਆ ਜਾਂਦੇ ਤੁਸੀਂ ਸਮਝ ਗਏ ਮੇਰਾ ਇਸ਼ਾਰਾ। ਅੱਠੀ ਦਿਨੀ ਜਾਣਾ ਐਤਵਾਰ ਰੱਬ ਨੂੰ ਚੇਤੇ ਕਰਨਾ ਤੇ ਮੁੜ ਕੇ ਕਹਿਣਾ ਵੀ ਤੂੰ ਆਪਣੇ ਘਰ ਅਸੀਂ ਆਪਣੇ ਘਰ। ਲੇਕਿਨ ਗੁਰਮਤ ਕਹਿੰਦੀ ਵੀ ਗੁਰਮੁਖਾ ਉਹਨੂੰ ਅੱਠੇ ਪਰ ਧਿਆਨ ਧਰ ਧਿਆਰੀ ਦਾ ਜਲ ਸੁਣਨਾ ਕਰ। ਆ ਜਿਵੇਂ ਆਪਾਂ ਕਈ ਬੰਦੇ ਕਹਿੰਦੇ ਜਿਹੜੀ ਇੱਥੋਂ ਪੰਕਤੀ ਤੇ ਮੈਂ ਜ਼ਿਕਰ ਕਰਾਂ ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਉਹ ਜਪਜੀ ਸਾਹਿਬ ਉਹ ਜਾਪ ਸਾਹਿਬ ਮਾੜਾ ਮੋਟਾ ਆਪਾਂ ਛੁੱਟੀ ਨਾ ਕਰ ਲਿਆ ਕਰੀਏ ਵੀ ਜਾਂ ਨਵੇਂ ਬਾਣੀ ਹੋਵੇ ਛੁੱਟੀ ਨਾ ਕਰ ਲਿਆ ਕਰੀਏ। ਇਹਦਾ ਜਵਾਬ ਗੁਰਮੁਖੋ ਦ੍ਰਿਸ਼ਟਾਂਤ ਸਾਨੂੰ ਪੜ੍ਹਾਇਆ ਗਿਆ ਵੀ ਇੱਕ ਮਹਾਤਮਾ ਉਹ ਆਪਣੇ ਚੇਲਿਆਂ ਨੂੰ ਨਾਲ ਲੈ ਕਰਕੇ ਕੁੰਭ ਦੇ ਮੇਲੇ ਤੇ ਚਲੇ ਗਏ ਤੇ ਜੰਦਰਾ ਮਾਰ ਗਏ। ਜਦੋਂ ਉਹ 8 ਦਿਨਾਂ ਤੋਂ ਬਾਅਦ ਆਏ ਤੇ ਕਹਿਣ ਲੱਗੇ ਕਾਕਾ ਬਹਿ ਜਾਓ ਤੇ ਚੇਲੇ ਕਹਿਣ ਲੱਗੇ ਜੀ ਪਹਿਲਾਂ ਕਮਰਾ ਸਾਫ ਕਰ ਲਈਏ ਅੰਦਰ ਧੂੜ ਪਈ। ਕਹਿਣ ਲੱਗੇ ਗੁਰਮੁਖੋ ਜੰਦਰਾ ਬੰਦ ਸੀ ਤੇ ਝਾੜੂ ਦੀ ਲੋੜ ਕਿਉਂ। ਕਹਿਣ ਲੱਗੇ ਜੀ ਮਿੱਟੀ ਘੱਟਾ ਵਿੱਚ ਹੁੰਦਾ ਤੇ ਰਲ ਜਾਂਦਾ। ਇਸੇ ਪ੍ਰਕਾਰ ਗੁਰਮੁਖੋ ਆਪਾਂ ਲੰਮੇ ਪਏ ਹੁੰਦੇ ਸੁੱਤੇ ਹੁੰਦੇ ਹਾਂ ਜਿਹੜੇ ਸੰਸਕਾਰ ਨੇ ਉਹਨਾਂ ਦੇ ਰਾਹੀਂ ਆਪਣੇ ਅੰਦਰ ਨਿੰਦਿਆ ਕੂੜਾ ਚੁਗਲੀ ਜਿਹੜੀ ਆਪਣੇ ਅੰਦਰ ਜਮ੍ਹਾਂ ਹੁੰਦੀ ਰਹਿੰਦੀ ਹੈ, ਜਿਹੜਾ ਆਪਾਂ ਨਿਤਨੇਮ ਕਰਦੇ ਨਾ, ਇਹ ਆਪਾਂ ਝਾੜੂ ਮਾਰਦੇ ਹਾਂ, ਝਾੜੂ ਝਾੜੂ ਰੋਜ਼ ਮਾਰਨਾ ਚਾਹੀਦਾ। ਇਸ ਕਰਕੇ ਇਹ ਝਾੜੂ ਮਾਰਨਾ ਤਾਂ ਕਿ ਜੋ ਸਾਡੇ ਅੰਦਰ ਪਾਪਾਂ ਵਿਕਾਰਾਂ ਦਾ ਕੂੜਾ ਇਹ ਚੁੱਕਿਆ ਜਾਏ। ਤੇ ਮੇਰੇ ਪਾਤਸ਼ਾਹ ਕਹਿੰਦੇ ਅੱਠੇ ਪੈਰ ਉਹਦਾ ਧਿਆਨ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਨਾਮ ਸੁਣਨਾ ਕਰ। ਜਿਹੜਾ ਸੁਣਨਾ ਨਾ, ਇਹਨੂੰ ਆਪਾਂ ਰੋਜ਼ ਪਾਠ ਕਰਦੇ ਹਾਂ। ਸੁਣਨਾ ਪੜ੍ਹਨ ਦੇ ਨਾਲੋਂ ਤਿੰਨ ਗੁਣਾ ਮਾਣ ਹੈ। ਸੁਣਤੇ ਪਨੀਤ, ਕਹਿਤੇ ਪਵਿੱਤ, ਪਵਿੱਤ ਪਵਿੱਤ ਈਕਲ ਟੂ ਪਨੀਤ। ਕਿਉਂਕਿ ਪੜ੍ਹਨ ਦੇ ਨਾਲੋਂ ਸੁਣਨਾ ਬੜਾ ਔਖਾ। ਆਪਾਂ ਕਈ ਵਾਰ ਗੱਲਾਂ ਕਰਦੇ ਆਪਾਂ ਕਹਿੰਦੇ ਭਾਈ ਸਾਹਿਬ ਦੁਬਾਰਾ ਗੱਲ ਕਹੋ, ਮੇਰਾ ਖਿਆਲ ਪਾਸੇ ਚਲਾ ਗਿਆ ਸੀ। ਸੁਣਨ ਵਾਸਤੇ ਖਿਆਲ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੱਠੇ ਪਰ ਧਿਆਨ ਕਰ ਔਰ ਉਸ ਪ੍ਰਮਾਤਮਾ ਦੇ ਨਾਮ ਨੂੰ ਸੁਣ ਤਾਂ ਇਹ ਤੇਰਾ ਮਨੁੱਖਾ ਜਨਮ

0: ਰਾਗ ਦੇ ਵਿੱਚ ਜਿੱਥੇ ਬਾਬੇ ਕਬੀਰ ਦਾ ਸ਼ਬਦ ਆਉਣਾ, ਇਹ ਤਾਂ ਲਿਖਿਆ ਕਿ ਬਾਬੇ ਕਬੀਰ ਦਾ ਸ਼ਬਦ ਬਾਅਦ ਵਿੱਚ ਆਉਣਾ ਤੇ ਪਹਿਲਾਂ ਬਾਬੇ ਨਾਮਦੇਵ ਦਾ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਆਮ ਕਰਕੇ ਜਦੋਂ ਆਪਾਂ ਗੁਰੂ ਸਾਹਿਬਾਨਾਂ ਤੋਂ ਬਾਅਦ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਸਾਹਿਬਾਨਾਂ ਤੋਂ ਬਾਅਦ ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਬੇ ਕਬੀਰ ਦੀ ਬਾਣੀ ਆਉਂਦੀ ਤਕਰੀਬਨ। ਔਰ ਇੱਥੇ ਦੂਜੇ ਨੰਬਰ ਤੇ ਆਉਣ ਕਰਕੇ ਗੁਰਦੇਵ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਕਬੀਰ ਦਾ ਸ਼ਬਦ ਆਵੇਗਾ ਪਰ ਅੱਗੇ ਜਾ ਕੇ ਆਏਗਾ, ਔਰ ਪਹਿਲਾ ਨਾ ਇਹ ਬਾਬੇ ਨਾਮਦੇਵ ਦਾ ਸ਼ਬਦ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਅਦਵੈਤ ਰੂਪੀ ਬ੍ਰਹਮ। ਇਹ ਤੁਸੀਂ ਕਹੋਗੇ ਵੀ ਗਿਆਨੀ ਜੀ ਦਵੈਤ ਕੀ ਹੁੰਦਾ? ਇਹ ਆਮ ਜਦੋਂ ਅਸੀਂ ਅਰਥ ਕਰਦੇ ਕੋਈ ਗਿਆਨੀ ਕਰੇ ਤੇ ਉਹ ਕਹਿੰਦਾ ਦਵੈਤ। ਇੱਕ ਅਦਵੈਤ ਰੂਪੀ ਬ੍ਰਹਮ ਤੋਂ ਭਾਵ ਹੈ ਗੁਰਮੁਖੋਂ ਅੰਦਰ ਝਾਤੀ ਮਾਰਿਆ ਜੇ ਆਪਣੇ ਅੰਦਰ ਪੈਰ ਪੈਰ ਤੇ ਦਵੈਤ ਹੈ। ਆਪਾਂ ਪੱਗਾਂ ਦੇ ਰੰਗਾਂ ਤੇ ਝਗੜੀ ਜਾਂਦੇ ਹਾਂ, ਆਪਣੇ ਅੰਦਰ ਲਾਕੀ ਦੀ ਦਵੈਤ ਹੈ, ਆਪਣੇ ਅੰਦਰ ਧਰਮ ਦੇ ਨਾਂ ਤੇ ਦਵੈਤ ਹੈ ਵੀ ਇਹਦਾ ਧਰਮ ਆਹ ਤੇ ਸਾਡਾ ਆਹ, ਅਸੀਂ ਚੰਗੇ ਹਾਂ। ਲੇਕਿਨ ਰੱਬ ਹੈ ਨਾ, ਉਹਦੇ ਅੰਦਰ ਦਵੈਤ ਹੈ ਨਹੀਂ, ਤਾਂ ਕਿ ਅਦਵੈਤ। ਕਿਉਂ? ਆ ਸੂਰਜ ਰੱਬ ਦਾ ਦੀਵਾ ਜਗਦਾ ਨਾ, ਸੂਰਜ ਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ ਹੈ, ਮੰਦਰ ਤੇ ਵੀ ਪੈਂਦਾ ਹੈ, ਵੇਸਵਾ ਦੇ ਚਵਾਰੇ ਤੇ ਵੀ ਪੈਂਦਾ ਹੈ ਤੇ ਛੱਪੜ ਤੇ ਵੀ ਪੈਂਦਾ। ਰੱਬ ਦੇ ਕਰ ਕੋਈ ਦਵੈਤ ਨਹੀਂ, ਉਹਦੇ ਕਰ ਕੋਈ ਈਰਖਾ ਨਹੀਂ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ ਸਤਿਗੁਰ ਪ੍ਰਸਾਦ। ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਗੁਰਮੁਖੋਂ ਵਾਹਿਗੁਰੂ ਵੀ ਨਹੀਂ ਆਖਿਆ ਜਾਂਦਾ, ਜਦੋਂ ਗੁਰੂ ਕਿਰਪਾ ਕਰਦਾ ਤੇ ਤਾਂ ਅਦਵੈਤ ਰੂਪੀ ਬ੍ਰਹਮ ਦਾ ਆਪ

0: ਆਮ ਕਰਕੇ ਲਾੜੇ ਨੂੰ ਕਹਿੰਦੇ ਹਨ ਲਾੜਾ, ਦੁਲਾ ਲਾੜਾ। ਇੱਥੇ ਬਾਬਾ ਨਾਮਦੇਵ ਜੀ ਬੜੇ ਪਿਆਰ ਨਾਲ ਮੁਖਾਤਬ ਕਰਕੇ ਸਮਝਾਉਂਦੇ ਹੋ, ਲਾੜਿਆ ਉਸ ਪਰਿਪੂਰਨ ਪ੍ਰਮਾਤਮਾ ਦੀ ਸ਼ਰਨ ਪੈਣਾ ਕਰ। ਜਿਵੇਂ ਹੋਰ ਗੁਰਮੁਖ ਪਏ ਹਨ, ਕਿਵੇਂ ਪਏ ਨੇ, ਚਾਰ ਮੁਕਤ, ਇਹ ਗੁਰਮੁਖੋ ਚਾਰ ਸਿੱਧੀਆਂ ਨੇ ਤੇ ਚਾਰ ਮੁਕਤੀਆਂ ਕਿਹੜੀਆਂ ਨੇ? ਸਲੋਕ, ਸਮੀਪ, ਸਰੂਪ ਤੇ ਸੁਯੁਜ, ਇਹਨਾਂ ਨੂੰ ਕਹਿੰਦੇ ਨੇ ਚਾਰ ਮੁਕਤੀਆਂ। ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਆਪਣਾ ਰੂਪ ਬਣਾਇਆ ਨਾ, ਆਪਣੇ ਵਰਗਾ ਪਰਾਵਾ, ਇਹਨੂੰ ਕਹਿੰਦੇ ਸਰੂਪ। ਜਿਵੇਂ ਗ੍ਰੰਥੀ ਸਿੰਘ ਗੁਰੂ ਪਾਤਸ਼ਾਹ ਤਾਬਿਆ ਬੈਠਾ, ਇਹਨੂੰ ਕਹਿੰਦੇ ਨੇ ਸਮੀਪ। ਤੁਸੀਂ ਸਾਰੇ ਸੰਗਤ ਨੂੰ ਬੈਠੇ ਹੋ, ਇਹਨੂੰ ਕਹਿੰਦੇ ਸਲੋਕ। ਸਲੋਕ, ਸਮੀਪ, ਸਰੂਪ ਤੇ ਸੁਯੁਜ, ਅਭੇਦ ਹੋ ਜਾਣਾ। ਔਰ ਇਸੇ ਪ੍ਰਕਾਰ ਗੁਰਮੁਖੋ ਸਿੱਧੀਆਂ ਕਿਹੜੀਆਂ ਨੇ? ਗਰਮਾ, ਲਗਮਾ, ਮਧਮਾ। ਆਪਣੇ ਆਪ ਨੂੰ ਬਹੁਤ ਛੋਟਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਭਾਰਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਵੱਡਾ ਕਰ ਲੈਣਾ। ਇੱਕ ਮਹਾਤਮਾ ਮੈਂ ਸੁਣੇ ਨੇ, ਆ ਜਦੋਂ ਆਪਾਂ ਜਾਂਦੇ ਹਾਂ ਰਈਏ ਨੂੰ, ਮੈਨੂੰ ਪਿੰਡ ਦਾ ਨਾਮ ਭੁੱਲ ਗਿਆ, ਇੱਕ ਬਾਬਾ ਗੁਰਬਖਸ਼ ਸਿੰਘ ਹੋਏ ਨੇ, ਉਹਨਾਂ ਦੇ ਕੋਲ ਇਹ ਸਿੱਧੀਆਂ ਸਨ। ਉਹ ਆਪਣੇ ਆਕਾਰ ਨੂੰ ਵਧਾ ਵੀ ਲੈਂਦੇ ਸਨ ਤੇ ਆਪਣੇ ਆਕਾਰ ਨੂੰ ਛੋਟਾ ਵੀ ਕਰ ਲੈਂਦੇ ਸਨ। ਇਹ ਮੈਂ ਉੱਥੋਂ ਦੇ ਗੁਰਮੁਖਾਂ ਕੋਲ ਸੁਣਿਆ। ਇਸ ਪ੍ਰਕਾਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਨੂੰ ਚਾਰ ਮੁਕਤੀਆਂ ਵੀ ਮਿਲ ਗਈਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ। ਔਰ ਬੜਾ ਸਿੱਧਾ ਢੰਗ ਸਾਨੂੰ ਗੁਰੂ ਪੰਚਮ ਪਾਤਸ਼ਾਹ ਨੇ ਸਮਝਾਇਆ ਵੀ ਗੁਰਮੁਖਾ, ਇਹਨਾਂ ਚੱਕਰਾਂ ਤੋਂ ਬਚਣ ਲਈ ਇਉਂ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤੂੰ ਇਹਨਾਂ ਚੱਕਰਾਂ ਚ ਨਾ ਪਈ ਕਿਉਂਕਿ ਤੂੰ ਬੁੱਧਾ ਵਿਦਵਾਨ ਨਹੀਂ। ਪਰਮਾਤਮਾ ਦਾ ਸਿਮਰਨ ਕਾਰਨ ਆਪਣੇ ਆਪ ਹੀ ਬਰਕਤਾਂ ਆ ਜਾਣਗੀਆਂ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪਰਮਾਤਮਾ ਦੇ ਸਿਮਰਨ ਕਰਕੇ ਤੈਨੂੰ ਗਿਆਨ ਆ ਜਾਏਗਾ। ਇਹਦੀ ਮਿਸਾਲ ਜਦੋਂ ਆਪਾਂ ਜਾਣੇ ਹਰੀ ਕਿਉਂ ਤੇ ਰਾਹ ਚ ਆਉਂਦਾ ਪਿੰਡ ਨਸ਼ਹਿਰਾ ਪਰੂਆ, ਉੱਥੋਂ ਦਾ ਗੁਰਮੁਖ ਪਿਆਰਾ, ਉੱਥੇ ਗੁਰਦੁਆਰਾ ਬਣਿਆ ਹੈ, ਇਹ ਖੜੇ ਦਾ ਖਾਲਸਾ ਬਾਬਾ ਧੰਨਾ ਸਿੰਘ ਜੀ ਹੋਏ ਨੇ। ਜਿਹੜਾ ਅਹੰਕਾਰ ਹੈ ਨਾ, ਇਹ ਆਪਾਂ ਮੂੰਹ ਜਮਾਨੀ ਤਾਂ ਭਾਵੇਂ ਕਹੀ ਜਾਏ ਵੀ ਬੜੀ ਨਿਮਰਤਾ, ਪਰ ਅੰਦਰੋਂ ਅਹੰਕਾਰ ਨਹੀਂ ਜਾਂਦਾ। ਬਾਣੀ ਦੀ ਪੰਕਤੀ, ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਇਹ ਲੰਮਾ ਚੌੜਾ ਵਿਖਿਆਨ ਦਾ ਵੀ ਸਾਡੀ ਕੁੱਲ ਉੱਚੀ ਹੈ, ਮੈਂ ਵਿਦਵਾਨ ਹਾਂ, ਮੇਰੇ ਬਰਾਬਰ ਕੋਈ ਨਹੀਂ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚ ਗੱਲ ਆਉਂਦੀ ਹੈ, ਮੈਂ ਬੇਨਤੀ ਕਰਦਾ, ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਇਓ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਨੇ ਨਾ, ਉਹਨਾਂ ਕਿਤਾਬਾਂ ਨਹੀਂ ਪੜ੍ਹੀਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ ਤੇ ਮੁਕਤੀ ਵੀ ਮਿਲ ਗਈ। ਮੈਂ ਉਦਾਹਰਣ ਦੇਣ ਲੱਗਾ, ਇੱਕ ਵਿਦਵਾਨ ਗੁਰੂ ਪਾਤਸ਼ਾਹ ਕੋਲ ਕਵੀ ਸਨ ਤੇ ਉਹਨੇ ਕਵਿਤਾ ਤਿਆਰ ਕੀਤੀ ਤੇ ਕਹਿਣ ਲੱਗਾ, ਜੀ ਮੈਂ ਕਵਿਤਾ ਤਿਆਰ ਕੀਤੀ ਹੈ, ਇਹ ਦੇਖੋ ਅਰਥ ਹੀ ਨਹੀਂ ਕਰ ਸਕਦਾ। ਗੁਰਦੇਵ ਕਹਿਣ ਲੱਗੇ, ਗੁਰਮੁਖ ਇਹ ਕਿਹੜੀ ਗੱਲ ਹੈ, ਇਹਦੇ ਅਰਥ ਆਮ ਬੰਦੇ ਕਰ ਲੈਣਗੇ, ਜਿਹਦੇ ਕੋਈ ਮਰਜ਼ੀ ਕਰਾ ਲਈਏ। ਕਹਿਣ ਲੱਗੇ, ਜੀ ਮੈਂ ਤੁਹਾਨੂੰ ਬੇਨਤੀ ਕਰਨਾ। ਹਜ਼ੂਰ ਸੇਵਾਦਾਰ ਨੂੰ ਕਹਿਣ ਲੱਗੇ ਵੀ ਗੁਰਮੁਖਾ ਜਿਹੜਾ ਘੋੜਿਆਂ ਦੀ ਲਿੱਦ ਇਕੱਠੀ ਕਰਦਾ ਨਾ, ਘੋੜਿਆਂ ਨੂੰ ਝਕਾ ਪਾਉਂਦਾ, ਧੰਨਾ ਸਿੰਘ ਨਸ਼ਹਿਰੇ ਵਾਲਾ ਉਹਨੂੰ ਬੁਲਾ ਕੇ ਲਿਆ। ਭਾਈ ਧੰਨਾ ਸਿੰਘ ਨੂੰ ਗੁਰੂ ਕਾ ਹੁਕਮਨਾਮਾ ਹੁਕਮ ਮਿਲਿਆ, ਉਸੇ ਮੌਕੇ ਉਹ ਆਪਣਾ ਝਾੜੂ ਛੱਡ ਕੇ ਤੇ ਕਹਿਣ ਲੱਗਾ ਪਾਤਸ਼ਾਹ ਹੁਕਮ ਕਰੋ। ਕਹਿਣ ਲੱਗਾ, ਜੀ ਪੰਡਿਤ ਵਿਦਵਾਨ ਤੈਨੂੰ ਕਹਿੰਦਾ ਵੀ ਅਰਥ ਕਰਨੇ ਨੇ। ਭਾਈ ਧੰਨਾ ਸਿੰਘ ਨੇ ਇੱਕ ਇੱਕ ਦੇ ਦਸ ਦਸ ਅਰਥ ਕੀਤੇ ਤੇ ਕਹਿਣ ਲੱਗਾ, ਗੁਰਦੇਵ ਕਹਿਣ ਲੱਗੇ ਵੀ ਧੰਨਾ ਸਿੰਘ ਤੂੰ ਛੰਦ ਪੜ। ਜਦੋਂ ਉਹਨੇ ਪੜ੍ਹਿਆ ਨਾ ਤੇ ਕਹਿੰਦਾ, ਜੀ ਮੈਨੂੰ ਅਰਥ ਨਹੀਂ ਆਉਂਦੇ, ਇਹ ਇਤਿਹਾਸ ਇਹ ਮਿਥਿਹਾਸ ਨਹੀਂ। ਭਾਵ ਜੇ ਗੁਰੂ ਕਿਰਪਾ ਕਰੇ ਅਗਿਆਨੀ ਗਿਆਨੀ, ਤੇ ਜੇ ਗੁਰੂ ਦੀ ਕਿਰਪਾ ਨਹੀਂ ਤੇ ਗੁਰਮੁਖੋ ਗਿਆਨੀ ਵੀ ਅਗਿਆਨੀ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਬਾਬਾ ਨਾਮਦੇਵ ਕਹਿੰਦੇ ਪਿਆਰਿਆ, ਜਿਹੜੇ ਪਰਮੇਸ਼ਰ ਦੀ ਸ਼ਰਨ ਪੈ ਗਏ ਨੇ ਉਹਨਾਂ ਨੂੰ ਚਾਰੇ ਮੁਕਤੀਆਂ ਤੇ ਚਾਰੇ ਸਿੱਧੀਆਂ ਦੀ ਪ੍ਰਾਪਤੀ ਹੋ ਗਈ।
1: ਮੁਕਤ ਭਇਓ ਚਾਹੂੰ ਜੁਗ ਜਾਣਿਓ,
0: ਇੱਥੇ ਬਸ ਨੇ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਉਹਨਾਂ ਨੂੰ ਮੁਕਤੀਆਂ ਵੀ ਮਿਲ ਗਈਆਂ ਤੇ ਚੌਂ ਯੁੱਗਾਂ ਦੇ ਵਿੱਚ ਉਹਨਾਂ ਨੂੰ ਲੋਕੀ ਚੇਤੇ ਕਰਦੇ ਹਨ। ਬਾਬਾ ਪ੍ਰਹਲਾਦ ਕਦੋਂ ਦਾ ਹੋਇਆ? 5000 ਵਰੇ ਤੋਂ ਉੱਪਰ ਸਮਾਂ ਹੋ ਗਿਆ ਤੇ ਆਪਾਂ ਨੂੰ ਬਾਬੇ ਪ੍ਰਹਲਾਦ ਦਾ ਪਤਾ ਹੈ। ਆਪਾਂ ਨੂੰ ਬਾਬੇ ਸਦਾਮੇ ਦਾ ਪਤਾ ਹੈ, ਆਪਾਂ ਨੂੰ ਬਾਬੇ ਬਿਦਰ ਦਾ ਪਤਾ ਹੈ, ਆਪਾਂ ਨੂੰ ਬੀਬੀ ਭੀਲਣੀ ਦਾ ਪਤਾ ਹੈ। ਇਸ ਪ੍ਰਕਾਰ ਮੁਕਤ ਭਇਓ ਚੌਹੋਂ ਜੁਗ ਜਾਣਿਓ, ਜਿਹੜੇ ਪਰਮਾਤਮਾ ਦੀ ਸ਼ਰਨ ਵਿਚ ਆ ਗਏ ਨੇ ਗੁਰਮੁਖੋ, ਚਾਰ ਯੁਗਾਂ ਵਿਚ ਉਨ੍ਹਾਂ ਨੂੰ ਲੋਕੀ ਚੇਤੇ ਕਰਦੇ ਨੇ, ਕਿਉਂਕਿ ਮੁਕਤੋਂ ਭਾਵ ਉਹ ਪਕੜ ਤੋਂ ਰਹਿਤ ਹੋ ਗਏ।
1: ਜਸ ਕੀਰਤ ਮਾਥੈ ਸ਼ਤਰ ਧਰਿਓ,
0: ਪਰਮਾਤਮਾ ਦੀ ਵਡਿਆਈ ਕਰਨ ਕਰਕੇ ਗੁਰਮੁਖ ਉਨ੍ਹਾਂ ਦੇ ਸਿਰ ਤੇ ਪਰਮਾਤਮਾ ਨੇ ਸ਼ਤਰ ਰੱਖਿਆ। ਆਪਣੇ ਕੋਲ ਇੱਕ ਉਦਾਹਰਣ ਹੈ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਹਾਂ, ਬਾਬੇ ਨਾਮਦੇਵ ਦੀ ਬਾਣੀ ਦੇ ਵਿੱਚ ਚੌਰ ਹੋ ਰਿਹਾ, ਬਾਬੇ ਕਬੀਰ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਬਾਬਾ ਫਰੀਦ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਕਿਉਂਕਿ ਉਹ ਗੁਰਮੁਖ ਪਿਆਰੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਏ ਔਰ ਉਨ੍ਹਾਂ ਦੀ ਚਾਰ ਯੁਗਾਂ ਵਿੱਚ ਵਡਿਆਈ ਹੋਈ, ਉਹ ਪਕੜ ਤੋਂ ਰਹਿਤ ਨੇ, ਉਨ੍ਹਾਂ ਦੀ ਲੋਕੀ ਵਡਿਆਈ ਕਰਦੇ ਨੇ ਔਰ ਉਨ੍ਹਾਂ ਦੇ ਸਿਰ ਤੇ ਸ਼ਤਰ ਝੁਲਦੇ ਹਨ।
1: ਰਾਜਾ ਰਾਮ ਜਪਤ ਕੋ ਨਾ ਤਰਿਓ,
0: ਬਾਬਾ ਨਾਮਦੇਵ ਕਹਿੰਦੇ ਗੁਰਮੁਖ ਆਪਾਂ ਕਿਹਦੀ ਗੱਲ ਕਰੀਏ, ਜਿਹੜਾ ਸਾਰਿਆਂ ਦਾ ਰਾਜਾ, ਰਾਜੇ ਬਾਰੇ ਬਾਣੀ ਚ ਇੱਕ ਸ਼ਬਦ ਆਉਂਦਾ ਹੈ, 1902 ਦੇ ਵਿੱਚ ਗੁਰਮੁਖ ਇੱਕ ਦਿੱਲੀ ਸਰਬ ਧਰਮ ਸੰਮੇਲਨ ਹੋਇਆ, ਅੰਗਰੇਜ਼ਾਂ ਨੇ ਕੀਤਾ, ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਬੁਲਾਇਆ, ਆਪਣੇ ਸਿੱਖ ਭਾਈਚਾਰੇ ਵੱਲੋਂ ਸੰਤ ਅਧਰ ਸਿੰਘ ਬਸੂ ਵਾਲੇ ਵੱਲ ਡਿਊਟੀ ਲੱਗੀ ਵੀ ਤੁਸੀਂ ਬਾਬਾ ਜੀ ਜਾਣਾ, ਦਿੱਲੀ ਹੋਇਆ ਜੀ 1902 ਦੇ ਵਿੱਚ। ਬਾਬਾ ਅਧਰ ਸਿੰਘ ਨਾਲ ਸੰਪਰਕ ਕੀਤਾ ਤੇ ਉਹ ਕਹਿਣ ਲੱਗੇ, ਗੁਰਮੁਖੋ ਮੈਂ ਤਾਂ ਗੁਰੂ ਕਾ ਸਿੱਖ ਹਾਂ, ਲੇਕਿਨ ਮੈਂ ਇਕੱਲੇ ਨਹੀਂ ਆਉਣਾ, ਸਾਡਾ ਮਾਲਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਸੀਂ ਸ਼ਾਮਲ ਹੋਣ ਤਾਂ ਸਹਿਮਤ ਹਾਂ, ਪਰ ਸਾਡੇ ਆਉਣ ਦਾ ਤਰੀਕਾ ਵੀ ਅੱਗੇ ਨਿਸ਼ਾਨ ਸਾਹਿਬ ਹੋਵੇਗਾ, ਮਗਰ ਪੰਜ ਪਿਆਰੇ ਸਾਹਿਬਾਨ ਹੋਣਗੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਆਵੇਗਾ ਤੇ ਮੈਂ ਚੌਰ ਕਰਦਾ ਆਵਾਂਗਾ, ਜੇ ਮਨਜ਼ੂਰ ਹੈ ਤੇ ਕਰ ਲਓ, ਨਹੀਂ ਤੇ ਅਸੀਂ ਨਹੀਂ ਆਉਣਾ। ਅੰਗਰੇਜ਼ ਕਹਿਣਗੇ ਜੀ ਸਾਨੂੰ ਕੀ ਇਤਰਾਜ ਹੈ। ਉਸੇ ਢੰਗ ਦੇ ਨਾਲ ਅੱਗੇ ਨਿਸ਼ਾਨ ਸਾਹਿਬ ਵਾਲਾ ਗੁਰਮੁਖ ਲੱਗਾ, ਪੰਜ ਪਿਆਰੇ ਲੱਗੇ ਤੇ ਮਹਾਂਪੁਰਸ਼ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਸਨ ਹਾਥੀ ਦੇ ਉੱਪਰ, ਔਰ ਉਹਨਾਂ ਨੇ ਇੱਕ ਪੰਕਤੀ ਪੜ੍ਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਸਾਚਾਰ ਕੇ ਝੂਠੇ ਕਰ ਦਵਾਜਾ। ਹੁਣ ਉਹਨੂੰ ਅੰਗਰੇਜ਼ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹਨੇ ਜਾਜ ਨੇ ਪੁੱਛਿਆ ਵੀ ਬਾਬਾ ਕੀ ਕਹਿੰਦਾ। ਉਹ ਦੁਪਾਸ਼ੀਆ ਭਰਾ ਕਹਿਣ ਲੱਗਾ, ਜਿਹੜਾ ਟਰਾਂਸਲੇਟਰ ਸੀ ਉਹਨੇ ਆਖਿਆ ਜੀ ਇਹ ਕਹਿੰਦਾ ਵੀ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ, ਇਹ ਜਿਹੜੇ ਰਾਜੇ ਨੇ ਇਹ ਚਾਰ ਦਿਨ ਦੇ ਨੇ, ਇਹ ਬਾਣੀ ਦੀ ਪੰਕਤੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਮੈਂ ਸਿਆਸੀ ਨਹੀਂ ਤੇ ਨਾ ਮੈਂ ਲਾ ਕੇ ਕਹਿਣ ਲੱਗਾ ਜੇ ਆ ਤੁਸੀਂ ਆਪਾਂ ਮੁੱਖ ਮੰਤਰੀ ਵੇਹਨੇ ਆ ਨਾ, ਜਿਹੜਾ ਮੌਕੇ ਦਾ ਮੁੱਖ ਮੰਤਰੀ ਹੁੰਦਾ ਹੈ, ਜਦੋਂ ਉਹਨੇ ਸ਼ਹਿਰ ਚ ਆਉਣਾ ਚੌਂ ਪਾਸੀ ਨਾਕਾਬੰਦੀ ਵੀ ਉਹਨੇ ਆਉਣਾ, ਤੇ ਜਦੋਂ ਉਹਦਾ 5 ਸਾਲ ਪੂਰੇ ਹੋ ਜਾਂਦੇ ਤੇ ਲਹਿ ਜਾਂਦਾ ਨਾ, ਮੁੜ ਕੇ ਕਦੇ ਤੁਰਿਆ ਫਿਰੇ ਕੋਈ ਨੀ, ਜੇ ਰੋਕਦਾ ਫਲਾਨਾ ਆਇਆ ਹੈ 5 ਸਾਲਾਂ ਤੋਂ ਬਾਅਦ ਜੀਰੋ। ਲੇਕਿਨ ਜੇ ਰੱਬ ਹੈ ਨਾ, ਉਹਦਾ 8 ਪਰ ਰਾਜ ਹੈ, ਇਸੇ ਕਰਕੇ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਚਾਰ ਦਿਨ ਦੇ ਰਾਜੇ ਨੇ, ਬਲ ਖਤਮ। ਰਾਜਾ ਰਾਮ ਜਪਤ ਕੋ ਨਾ ਤਰਿਓ, ਜਿਹੜਾ ਸਾਰਿਆਂ ਦਾ ਰਾਜਾ ਤੇ ਰਮਿਆ ਹੋਇਆ ਪਰਮਾਤਮਾ ਨਾ, ਤੁਸੀਂ ਦੱਸੋ ਵੀ ਉਹਦਾ ਨਾਮ ਲੈਣ ਕਰਕੇ ਕਿਹੜਾ ਨੀ ਤਰਿਆ, ਭਾਵ ਸਾਰੇ ਦੇ ਸਾਰੇ ਤਰ ਗਏ ਨੇ, ਭਾਵੇਂ ਬਾਬਾ ਜੈ ਦੇਵ ਜੀ ਬ੍ਰਾਹਮਣ ਹੋਣ, ਭਾਵੇਂ ਬਾਬਾ ਫਰੀਦ ਜੀ ਮੁਸਲਮਾਨ ਹੋਣ, ਸਾਰੇ ਦੇ ਸਾਰੇ ਤਰ ਗਏ।
1: ਗੁਰ ਉਪਦੇਸ਼ ਸਾਧ ਕੀ ਸੰਗਤ,
0: ਇੱਕ ਤਾਂ ਇਹ ਹੈ ਵੀ ਗੁਰੂ ਦਾ ਉਪਦੇਸ਼ ਜਿਹੜਾ ਉਹਨੂੰ ਗ੍ਰਹਿਣ ਕਰਨਾ ਕਰ, ਉਪਦੇਸ਼ ਤੋਂ ਭਾਵ ਲਾਗੇ ਹੋ ਕੇ ਸੁਣ, ਤੇ ਸਾਧ ਕੀ ਸੰਗਤ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ, ਆਪਾਂ ਹੁਣੇ ਜ਼ਿਕਰ ਕਰ ਚੁੱਕੇ ਹਾਂ ਵੀ ਉਹ ਬੀਬੀ ਦਾ ਤੇ ਸਮਾਂ ਪੁਰਸ਼ਾਂ ਦਾ। ਸੋ ਇਸ ਪ੍ਰਕਾਰ ਇੱਕ ਗੁਰੂ ਦਾ ਉਪਦੇਸ਼ ਨੂੰ ਕਮਾ, ਇੱਕ ਸਾਧ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ।
1: ਭਗਤ ਭਗਤ ਤਾ ਕੋ ਨਾਮ ਪਰਿਓ,
0: ਜਿਨ੍ਹਾਂ ਗੁਰਮੁਖ ਪਿਆਰ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਹਰੀ ਦੀ ਭਗਤੀ ਕੀਤੀ ਹੈ, ਉਹਨਾਂ ਸਾਰੇ ਲੋਕੀ ਭਗਤ ਕਹਿੰਦੇ ਨੇ। ਭਗਤ ਅਰਥ ਨਾਲ ਭੈ ਵਾਲੀ ਗਤੀ, ਜੇ ਆਪਾਂ ਨੂੰ ਪੁੱਛੇ ਨਾ ਭਗਤ ਦਾ ਅਰਥ ਕੀ ਹੈ, ਤੇ ਭਗਤ ਦਾ ਭਾਵ ਹੁੰਦਾ ਭੈ ਵਾਲੀ ਗਤੀ, ਜਿਹਨੂੰ ਆਪਾਂ ਪੁਰਾਣੇ ਬਜ਼ੁਰਗ ਬੋਲਦੇ ਸਨ ਰੱਬ ਦਾ ਖੌਫ ਕਰੋ, ਇਹ ਪੰਜਾਬੀ ਆਮ ਬੋਲੀ ਹੈ, ਰੱਬ ਦਾ ਖੌਫ ਕਰ। ਜਿਹੜੇ ਰੱਬ ਦਾ ਖੌਫ ਕਰਦੇ ਉਹਨੂੰ ਕਹਿੰਦੇ ਨੇ ਭਗਤ, ਭੈ ਵਾਲੀ ਗਤੀ। ਜਿਹੜੇ ਭੈ ਵਾਲੀ ਗਤੀ ਵਾਲੇ ਨੇ, ਜਿਹੜੇ ਡਰਦੇ ਨੇ, ਜਿਨ੍ਹਾਂ ਨੇ ਰਾਮ ਦਾ ਨਾਂ ਲਿਆ, ਭਾਵੇਂ ਧਰੂ ਹੈ ਭਾਵੇਂ ਕਬੀਰ ਹੈ, ਸਾਰੇ ਭਗਤ ਕਰਕੇ ਸਤਿਕਾਰ

0: ਸਾਰੇ ਪ੍ਰਾਰਥਨ ਜਿਵੇਂ ਆਪਾਂ ਨੂੰ ਪੰਜ ਕਕਾਰ ਆਪਾਂ ਪਾਉਂਦੇ ਹਾਂ, ਇਸੇ ਪ੍ਰਕਾਰ ਉਸ ਮੌਕੇ ਸੰਖ ਵਜਾਉਣਾ ਔਰ ਇਸੇ ਪਾਸੇ ਮਾਲਾ ਗਲ ਚੁਕਾਉਣੀ, ਤਿਲਕ ਲਾਉਣਾ ਔਰ ਚੱਕਰ ਆਦਿ ਇਹ ਬਣਾਉਣੇ, ਜਿਹੜਾ ਮੈਂ ਬਰਾਗੀ ਮਤ ਵਿੱਚ ਪੜ੍ਹਿਆ ਸੁਣਿਆ, ਉਹ 12 ਤਿਲਕ ਲਾਉਂਦੇ ਨੇ ਸਰੀਰ ਪਰ 12 ਤਿਲਕ, ਔਰ ਉਹਨਾਂ ਦੇ ਵੱਖ ਵੱਖ ਅੰਤਰੀ ਭਾਵ ਨੇ। ਆਪਾਂ ਗੁਰਮੁਖੋ ਚਿੰਨ੍ਹ ਤਾਂ ਧਾਰਨ ਕਰ ਲੈਂਦੇ ਹਾਂ, ਲੇਕਿਨ ਉਹਦੇ ਅੰਤਰੀ ਭਾਵ ਨੂੰ ਧਾਰਨ ਨਹੀਂ ਕਰਦੇ। ਜਿਹੜਾ ਮੱਥੇ ਤਿਲਕ ਲਾਉਣਾ ਨਾ ਨੱਕ ਦੇ ਉੱਪਰ, ਇਹਨੂੰ ਕਹਿੰਦੇ ਤਰਕੁੱਟੀ। ਪਤੰਜਲ ਸ਼ਾਸਤਰ ਦੇ ਮੁਤਾਬਕ ਇਹਦਾ ਅਰਥ ਇਹ ਹੈ ਵੀ ਆਪਣੇ ਮਨ ਨੂੰ ਸੰਕੋਚ ਕਰਕੇ ਜਦੋਂ ਇੱਥੇ ਖੋਲੇਗਾ ਲਾਵੇਗਾ ਨਾ, ਤੇ ਤੇਰੀ ਆਟੋਮੈਟਿਕਲੀ ਤਿਲਕੁੱਟੀ ਖੁੱਲ ਜਾਏਗੀ। ਇਸ ਪ੍ਰਕਾਰ ਸੰਖ, ਚੱਕਰ, ਮਾਲਾ, ਤਿਲਕ ਇਹ ਜਿਹੜੇ ਆਪਣੇ ਸਰੀਰ ਤੇ ਚਿੰਨ੍ਹ ਲਾਉਣੇ ਹਨ।
1: ਦੇਖ ਪ੍ਰਤਾਪ ਜਮ ਡਰਿਓ,
0: ਇਹਦਾ ਭਾਈ ਅਧਿਆਤਮਿਕ ਪਰਾ ਪ੍ਰਤਾਪ ਇਹ ਕਰਕੇ ਜਿਹੜਾ ਮੌਤ ਦਾ ਫਰਿਸ਼ਤਾ ਉਹ ਵੀ ਡਰ ਜਾਏਗਾ। ਪਰ ਇਹਦੇ ਨਾਲ ਇਹ ਮੈਂ ਬੇਨਤੀ ਕਰਦਿਆਂ ਕਿ ਇਕੱਲੇ ਧਾਰਮਿਕ ਚਿੰਨ੍ਹ ਧਾਰਨ ਨਾਲ ਕਰਨੀ ਬਣਨੀ, ਜਿੰਨਾ ਚਿਰ ਧਾਰਮਿਕ ਚਿੰਨ੍ਹਾਂ ਨੂੰ ਆਪਾਂ ਅਪਣਾਇਆ ਨਾ। ਮੇਰੇ ਨਾਲ ਅੰਦਾਜ਼ ਨਾ, ਮੈਨੂੰ ਮਾਫ਼ੀ ਦੇਣੀ, ਮੈਂ ਲਾ ਕੇ ਨਹੀਂ ਕਹਿ ਰਿਹਾ। ਆਪਾਂ ਕੜਾ ਪਾਇਆ ਤੇ ਕੜਾ ਪਾ ਕੇ ਆਪਾਂ ਪਰਾਏ ਤਨ ਤੇ ਧਨ ਵਾਲੇ ਪਾਸੇ ਨਿਗਾਹ ਕਰਦੇ ਤੇ ਕੜੇ ਦਾ ਮਤਲਬ ਖਤਮ ਹੋ ਗਿਆ। ਕੜਾ ਪਾਇਆ ਪਰਾਏ ਤਨ ਤੇ ਧਨ ਤੋਂ ਗੁਰੇਜ ਕਰਨਾ, ਕਿਰਪਾਨ ਪਾਈ ਹੈ ਤੇ ਕਿਰਪਾਨ ਪਾ ਕਰ ਕਿਰਪਾ ਕਰਨੀ ਹੈ, ਜ਼ੁਲਮ ਨਹੀਂ ਕਰਨਾ। ਕਸ਼ਹਿਰਾ ਪਾਇਆ ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ। ਅਕਾਲ ਤਖ਼ਤ ਸਾਹਿਬ ਇੱਕ ਸ਼ਬਦ ਲਿਖਿਆ ਹੁੰਦਾ ਸੀ ਕਸ਼ਹਿਰੇ ਦਾ, ਸੁਧ ਜਪਤੇ ਹਮ ਲਈ ਬਚਨ ਗੁਰਦੈਖ ਹਮਾਰੇ, ਪੂਤ ਇਹੀ ਪ੍ਰਣ ਧੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨੇ ਉਹ ਤੁਮ ਨਿਤ ਬੜਾਈਓ, ਪਰ ਨਾਰੀ ਕੀ ਸੇਜ ਹੋਰ ਸੁਪਨੇ ਹੋ ਨਾ ਜਾਈਓ। ਪ੍ਰਤੱਖ ਤਾਂ ਕੀ ਜੇ ਕਸ਼ਹਿਰਾ ਪਾਇਆ ਤੇ ਗੁਰਮੁਖਾ ਸੁਪਨੇ ਦੇ ਵਿੱਚ ਵੀ ਪਰਾਏ ਮੰਜੇ ਤੇ ਬਹਿਣ ਤੋਂ ਗੁਰੇਜ ਕਰਨਾ। ਇਸ ਪ੍ਰਕਾਰ ਜਿਹੜੇ ਇਹ ਧਾਰਮਿਕ ਚਿੰਨ੍ਹ ਨੇ ਨਾ, ਜਿਨ੍ਹਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਅਪਣਾ ਕਰਕੇ ਉਹਨਾਂ ਤੇ ਅਮਲ ਕੀਤਾ ਹੈ, ਜਿਹੜਾ ਜਮ ਰਾਜਾ ਨਾ ਮੌਤ ਦਾ ਫਰਿਸ਼ਤਾ ਉਹ ਵੀ ਉਹਨਾਂ ਤੋਂ ਡਰਦਾ, ਕਿਉਂਕਿ ਆਪਾਂ ਰੋਜ਼ ਰਾਤ ਨੂੰ ਸੌਣ ਲੱਗਿਆ ਸ਼ਬਦ ਪੜ੍ਹਦੇ ਹਾਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਭਾਈ ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਪਰਮਾਤਮਾ ਦੀ ਵਡਿਆਈ ਹੁੰਦੀ, ਉੱਥੇ ਭੁੱਲ ਕੇ ਨਹੀਂ ਜਾਣਾ। ਨਾ ਤੇਰੀ ਖੈਰ ਹੈ ਤਾਂ ਨਾ ਮੇਰੀ ਖੈਰ ਹੈ।
1: ਨਿਰਭਉ ਭਾਈ ਰਾਮ ਬਲ ਗਰਜਿਤ,
0: ਕਹਿੰਦੇ ਭਾਈ ਉਹਨਾਂ ਦੇ ਅੰਦਰ ਖੌਫ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਭਉ ਮਿਟੇ, ਇਹ ਭੈ ਤਾਂ ਕਦੋਂ ਮਿਟੇਗਾ, ਜਦੋਂ ਆਪਾਂ ਨਿਰਭਉ ਪਰਮਾਤਮਾ ਨੂੰ ਚੇਤੇ ਕਰ। ਨਿਰਭਉ ਭੈ ਰਾਮ ਬਲ ਗਰਜਿਤ, ਰਾਮ ਦੇ ਬਲ ਕਰਕੇ ਉਹ ਗੁਰਮੁਖ ਪਿਆਰੇ ਗੱਜਦੇ ਹਨ। ਸਾਡੇ ਕੋਲ ਉਦਾਹਰਣ ਹੈ, ਬਾਬਾ ਮਨੀ ਸਿੰਘ ਦੇ ਗੁੱਟ ਨੂੰ ਕੱਟਿਆ ਜਲਾਦ ਨੇ, ਤੇ ਬਾਬਾ ਮਨੀ ਸਿੰਘ ਕਹਿਣ ਲੱਗਾ ਭਲਿਆ ਆਪਣੇ ਮਾਲਕ ਦੀ ਹੁਕਮ ਦੀ ਪਾਲਣਾ ਕਰ। ਤੇਰੇ ਮਾਲਕ ਨੇ ਆਖਿਆ ਸੀ ਬੰਦ ਬੰਦ ਕੱਟਣਾ ਹੈ, ਤੇ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ, ਗੁੱਟ ਤੋਂ ਕਿੱਥੋਂ ਹੁੰਦਾ, ਮੇਰੇ ਪੋਟੇ ਕੱਟ, ਇੰਨੇ ਬੇਖੌਫ ਨੇ। ਇਸ ਪ੍ਰਕਾਰ ਕਹਿੰਦੇ ਵੀ ਉਹ ਪਰਮੇਸ਼ਰ ਦੇ ਪਿਆਰੇ ਜਿਹਨਾਂ ਨਾਮ ਜਪਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਔਰ ਪਰਮਾਤਮਾ ਦੇ ਬਲ ਕਰਕੇ ਉਹ ਗੱਜਦੇ ਹਨ ਜਿਵੇਂ ਸ਼ੇਰ ਗੱਜਦਾ ਹੈ।
1: ਜਨਮ ਮਰਨ ਸੰਤਾਪ ਹਿਰਿਓ,
0: ਜਿਹੜਾ ਜੰਮਣ ਤੇ ਮਰਨ ਦਾ ਮਨ ਵਿੱਚ ਸੰਸਾ ਦੇ ਤਾਪ ਸੀ ਨਾ, ਇਹ ਉਹਨਾਂ ਦੇ ਅੰਦਰੋਂ ਜਾਂਦਾ ਹੋ ਗਿਆ, ਖਤਮ ਹੋ ਗਿਆ, ਇਹ ਖੋਲਿਆ ਪਰਮਾਤਮਾ ਨੇ ਹਿਰਿਆ ਤੋਂ ਭਾਵ ਅੰਗਰੇਜ਼ੀ ਦਾ ਅਰਥ ਕੀਤਾ ਟੂ ਸਨੈਚ, ਉਹਨਾਂ ਕੋਲ ਖੋਲਿਆ ਜਿਹੜਾ ਇਹ ਮਨ ਵਿੱਚ ਸੰਸਾ ਦੇ ਤਾਪ ਹੈ।
1: ਅੰਬਰੀਕ ਕਉ ਦੀਓ ਅਭੈ ਪਦ,
0: ਇਸੇ ਪ੍ਰਕਾਰ ਅੱਗੇ ਉਦਾਹਰਣ ਦਿੱਤੀ ਹੈ ਜਿਹੜੀਆਂ ਆਪਾਂ ਸ਼ਬਦ ਵਜਾ ਰਿਹਾ ਨਾ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਤੈਨੂੰ ਦੱਸਦੇ ਵੀ ਕੀ ਹੋਇਆ। ਬਾਬਾ ਨਾਮਦੇਵ ਜਿਹੜੀ ਈਰਖਾ ਨਾ ਗੁਰਮੁਖੋ, ਇਹ ਆਪਾਂ ਮੂੰਹ ਜ਼ਬਾਨੀ ਕਿੰਨੇ ਕਹੀ ਜਾਈਏ ਪਰ ਈਰਖਾ ਨੂੰ ਮੰਦਰੋਂ ਕੱਢਣਾ ਬੜਾ ਔਖਾ ਜੇ। ਇਹਦੀਆਂ ਡੂੰਘਾਂ ਜਿਹੜੀਆਂ ਜੜ੍ਹਾਂ ਨੇ ਬੜੀਆਂ ਡੂੰਘੀਆਂ ਨੇ, ਕੋਈ ਮੰਨੇ ਜਾਂ ਨਾ ਮੰਨੇ, ਮੈਂ ਤਾਂ ਆਪਣੇ ਜੀਵਨ ਦੇ ਆਧਾਰ ਤੇ ਕਹਾਂਗਾ, ਈਰਖਾ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਇੱਕ ਰਾਜਾ ਅਮਰੀਕ ਹੋਇਆ ਤੇ ਉਹਨਾਂ ਨੇ ਵਰਤ ਰੱਖਿਆ, ਤੇ ਉਹਨਾਂ ਦਾ ਧਾਰਮਿਕ ਤਰੀਕਾ ਵੀ ਜਿਹੜਾ ਵਰਤ ਰੱਖਦੇ ਨੇ ਤੇ ਅਕਾਦਸ਼ੀ ਵਾਲੇ ਦਿਨ ਉਹ ਵਰਤ ਉਤਾਰਦੇ ਨੇ ਕਿਸੇ ਨੂੰ ਕੋਈ ਜਲ ਪਾਣੀ ਛਕਾ ਕੇ। ਕਈ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ, ਪ੍ਰਾਤਨ ਗ੍ਰੰਥਾਂ ਨੂੰ ਪੜ੍ਹੀਦਾ ਤਾਂ ਗੁਰਮੁਖ ਹੋਏਗਾ। ਦਰਬਾਸ਼ੇ ਨਾਮ ਦਾ ਮਹਾਂਪੁਰਖ ਹੋਇਆ, ਉਹਦੀ ਮਸ਼ਹੂਰੀ ਬੜੀ, ਪਰ ਗੁਰਮੁਖ ਗੁੱਸੇ ਨਾਲ ਭਰਿਆ ਪਿਆ ਸੀ, ਐਨ ਅੱਠੇ ਮੌਕੇ ਉਹਦਾ ਮੱਥੇ ਦੇ ਤਿਉੜੀਆਂ ਰਹਿੰਦੀਆਂ ਸਨ, ਈਰਖਾ ਤੇ ਗੁੱਸਾ। ਉਹਨੂੰ ਪਤਾ ਲੱਗਾ ਵੀ ਅਮਰੀਕ ਦਾ ਬੜਾ ਧਾਰਮਿਕ ਬੰਦਾ ਰਾਜਾ ਤੇ ਦਾ ਸਤਿਕਾਰ, ਇਹਨੂੰ ਆਪਾਂ ਨੀਵੇਂ ਨਾ ਕਰੀਏ। ਉਹਦੇ ਕੋਲ ਗਿਆ, ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਯਾਦ ਰੱਖਣਾ ਮੇਰੀ ਗੱਲ ਨੂੰ, ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਅਸੀਂ ਜੇ ਮਨ ਦੇ ਮਾੜੇ ਹੋਵਾਂਗੇ ਤਾਂ ਸਾਨੂੰ ਸਾਰੇ ਮਾੜੇ ਦਿਸਣਗੇ, ਜੇ ਆਪਾਂ ਚੰਗੇ ਹੋਵਾਂਗੇ ਤਾਂ ਆਪਾਂ ਨੂੰ ਬਾੜਾ ਦਿਸਣਾ ਕੋਈ ਨਹੀਂ। ਇਹਨੂੰ ਆਮ ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੜਾ ਬਾਬਾ ਅਮਰੀਕ ਰਾਜਾ ਸੀ ਤੇ ਇਹਦਾ ਬੜਾ ਮਾਣ ਸਨਮਾਨ ਸੀ ਤੇ ਏਡਾ ਉਹ ਦਰਵਾਸ਼ਾ ਸੀ, ਉਹਦੇ ਤੋਂ ਜੜਿਆ ਨਾ ਗਿਆ, ਉਹਦੇ ਕੋਲ ਗਿਆ ਤੇ ਕਹਿਣ ਲੱਗਾ ਰਾਜਾ ਮੈਨੂੰ ਪਤਾ ਲੱਗਾ ਵੀ ਤੂੰ ਵਰਤ ਰੱਖਿਆ। ਕਹਿੰਦਾ ਜੀ ਹਾਂ। ਤੇ ਕਹਿਣ ਲੱਗਾ ਫਿਰ ਗੁਰਮੁਖਾ ਅਸੀਂ ਤੇਰੇ ਕੋਲ ਰਵਾਂਗੇ ਤੇ ਸਾਡੀ ਸੰਗਤ ਕਰਕੇ ਤੇ ਮੁੜ ਕੇ ਵਰਤ ਤਾਰਨੀ। ਕਹਿਣ ਲੱਗਾ ਠੀਕ ਹੈ ਬਾਬਾ ਜੀ, ਬੜੀ ਕਿਰਪਾ ਕੀਤੀ ਜੇ। ਅਮਰੀਕ ਨੇ ਵਰਤ ਰੱਖਿਆ, ਦਰਵਾਸ਼ਾ ਇਸ਼ਨਾਨ ਕਰਨ ਚਲਾ ਗਿਆ ਤੇ ਜਾਣ ਕੇ ਲੇਟ ਹੋਇਆ ਵੀ ਜੇ ਤਾਂ ਉਹਨੇ ਵਰਤ ਤੋੜ ਲਿਆ ਤੇ ਮੈਂ ਸ਼ਰਾਬ ਦੇ ਦਿਆਂਗਾ, ਜੇ ਉਹਨੇ ਵਰਤ ਤੋੜ ਦਿੱਤਾ ਸ਼ਰਾਬ ਦੇ ਦਿਆਂਗਾ, ਤੇ ਜੇ ਨਾਮ ਤੋੜਿਆ ਤੇ ਦੁਆਦਸ਼ੀ ਹੋ ਜਾਏਗੀ, ਉਹਦਾ ਜਿਹੜਾ ਮਹਾਤਮਾ ਉਛਲਿਆ ਜਾਏਗਾ। ਹੁਣ ਰਾਜਾ ਅਮਰੀਕ ਇੰਤਜ਼ਾਰ ਕਰਦਾ ਵੀ ਬਾਬਾ ਦਰਵਾਸ਼ਾ ਜੀ ਮਹਾਂਪੁਰਸ਼ ਕਦੋਂ ਆਉਣ, ਜਿਹੜੇ ਨਾਲ ਦੇ ਉਹਦੇ ਸਲਾਹਕਾਰ ਸਨ ਧਾਰਮਿਕ, ਉਹਨਾਂ ਨਾਲ ਕਹਿਣ ਉਹਨਾਂ ਨਾਲ ਸਲਾਹ ਕੀਤੀ ਵੀ ਕਿਵੇਂ ਕਰੀਏ। ਕਹਿਣ ਲੱਗੇ ਤੂੰ ਇਉਂ ਕਰੋ, ਅਸੀਂ ਤੈਨੂੰ ਯੁਕਤੀ ਦੱਸਦੇ ਹਾਂ, ਤੂੰ ਜਲ ਦੇ ਨਾਲ ਆਪਣਾ ਵਰਤ ਉਤਾਰ ਲਾ, ਕਿਉਂਕਿ ਅੰਨ ਹੀ ਨਹੀਂ ਨਾ ਖਾਣਾ ਤੇ ਵਰਤ ਵੀ ਉਤਰ ਜਾਏਗਾ, ਤੇ ਉਹ ਅੰਨ ਵਾਲਾ ਜਿਹੜਾ ਉਹਨਾਂ ਦੀ ਚੱਕਰ ਹੈ ਵੀ ਅੰਨ ਖਾ ਲਿਆ ਤੇ ਵਰਤ ਟੁੱਟ ਗਿਆ ਤੇ ਭਾਰ ਪੈ ਗਿਆ, ਉਹ ਹੀ ਬਚ ਜਾਏਗਾ। ਕਹਿਣ ਲੱਗਾ ਠੀਕ ਹੈ। ਜਦੋਂ ਉਹਨੇ ਪਾਣੀ ਪੀ ਕੇ ਤੇ ਵਰਤ ਲੋੜਿਆ, ਦਰਵਾਸ਼ਾ ਮੁੜ ਕੇ ਆ ਗਿਆ ਐਨ ਗਰਮ ਵੀ ਤੂੰ ਵਰਤ ਤੋੜਿਆ, ਤੂੰ ਜੋ ਮਾੜੇ ਲਫ਼ਜ਼ ਕਹਿ ਸਕਦਾ ਸੀ ਕਹਿ। ਜਦੋਂ ਉਹਨੇ ਅਮਰੀਕ ਨੇ ਆਖਿਆ ਵੀ ਪਰਮਾਤਮਾ ਮੈਂ ਤਾਂ ਰੱਬ ਦਾ ਪਿਆਰਾ ਜਾਣ ਕੇ ਸਤਿਕਾਰ ਕੀਤਾ ਹੈ ਤੇ ਇਹ ਮੈਨੂੰ ਅਪ ਸ਼ਬਦ ਬੋਲਦੇ ਨੇ, ਤੂੰ ਕਿਰਪਾ ਕਰ। ਭਾਈ ਗੁਰਦਾਸ ਦੀਆਂ ਵਾਰਾਂ ਮੈਂ ਤੁਹਾਨੂੰ ਅੱਗੇ ਵੀ ਬਹੁਤ ਬੇਨਤੀ ਕੀਤੀ ਵੀ ਉਹਦੀ ਦਸਾਂ ਵਾਰ ਜਿਹੜੀ ਦਸਵੀਂ ਵਾਰ ਨਾ, ਉਹਦੇ ਚ ਉਹਨਾਂ ਨੇ 30 ਮਹਾਂਪੁਰਸ਼ਾਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕ ਦਿਓ ਅਭੈ ਪਦ, ਜਿਹੜਾ ਦਰਵਾਸ਼ਾ ਸੀ ਜਦੋਂ ਇਹਨਾਂ ਦੇ ਗਲ ਪਿਆ ਅਮਰੀਕ ਦੇ, ਇਹਨੇ ਹੱਥ ਜੋੜ ਕੇ ਅਰਦਾਸ ਕੀਤੀ ਤੇ ਪ੍ਰਮਾਤਮਾ ਦਾ ਸਦਰਸ਼ਨ ਚੱਕਰ ਬਾਬੇ ਦੇ ਮਗਰ ਮਗਰ ਤੇ ਅੱਗੇ ਗਏ। ਬਾਬਾ ਉਹ ਜਿੱਥੇ ਵੀ ਜਾਂਦਾ ਤੇ ਮਗਰ ਮਗਰ ਸਦਰਸ਼ਨ ਚੱਕਰ। ਆਖਿਰਕਾਰ ਭਗਵਾਨ ਨੇ ਆਖਿਆ ਵੀ ਜੇ ਤੂੰ ਅਪਮਾਨ ਕੀਤਾ ਨਾ ਉਹਦੇ ਪੈਰੀਂ ਪੈ, ਔਰ ਇਹ ਅਮਰੀਕ ਦੇ ਆਣ ਕੇ ਪੈਰੀਂ ਪਿਆ। ਦਰਵਾਸ਼ਾ ਰਿਖੀ ਇਹਦਾ ਅਰਥ ਇਹ ਹੈ, ਅਮਰੀਕ ਕੋ ਦਿਓ ਅਭੈ ਪਦ, ਜਿਹੜਾ ਰਾਜਾ ਅਮਰੀਕ ਸੀ ਉਹਨੂੰ ਭੈ ਤੋਂ ਰਹਿਤ ਪਦਵੀ ਦਿੱਤੀ ਤੇ ਦਰਵਾਸ਼ਾ ਆਪਣੀ ਕਰਤੂਤ ਕਰਕੇ ਹੌਲਾ ਪੈ ਗਿਆ।
1: ਰਾਜ ਭਪੀਖਨ ਅਦਕ ਕਰਿਓ,
0: ਕਹਿੰਦੇ ਗੁਰਮੁਖਾ ਇਹ ਸਾਰੇ ਸ਼ਬਦ ਵਿੱਚ ਨਿਮਰਤਾ ਦਾ ਪ੍ਰਤੀਕ ਹੈ ਵੀ ਤੂੰ ਨਿਮਾਣਾ ਹੋ ਤੇ ਪਰਮਾਤਮਾ ਨਿਮਾਣਿਆਂ ਦਾ, ਜਿਹਦਾ ਕੋਈ ਨਹੀਂ ਉਹਦਾ ਪਰਮਾਤਮਾ। ਭਵੀਖਨ ਜਿਹੜਾ ਹੈ ਇਹ ਰਾਵਣ ਦਾ ਭਰਾ ਸੀ, ਜਦੋਂ ਇਹਨਾਂ ਦਾ ਜੰਗ ਹੋਇਆ ਰਾਵਣ ਦੇ ਰਾਮ ਚੰਦਰ ਮਹਾਰਾਜ ਦਾ, ਤੇ ਭਵੀਖਣ ਆਪਣੇ ਭਰਾ ਦੇ ਸੁਭਾਅ ਦੇ ਤੋਂ ਬਾਗੀ ਹੈ, ਉਹਦੇ ਨਾਲ ਸੰਸਕਾਰ ਨਹੀਂ ਮਿਲਦੇ, ਇਹ ਪਾਸੇ ਰਿਹਾ ਤੇ ਰਾਮ ਚੰਦਰ ਜੀ ਦੀ ਵਡਿਆਈ ਸੁਣ ਕਰਕੇ ਉਹਨਾਂ ਦੇ ਕੋਲ ਗਿਆ। ਉਹ ਕਹਿਣ ਲੱਗੇ ਆਓ ਲੰਕੇਸ਼ਵਰ, ਇਕਦਮ ਹੈਰਾਨ ਹੋ ਗਏ, ਕਹਿਣ ਲੱਗੇ ਜੀ ਲੰਕਾ ਤਾਂ ਮੇਰੇ ਭਰਾ ਕੋਲ ਤੇ ਮੈਂ ਲੰਕੇਸ਼ਵਰ ਕਦੋਂ। ਕਹਿਣ ਲੱਗੇ ਗੁਰਮੁਖਾ ਤੇਰੀ ਨਿਮਰਤਾ ਨੂੰ ਫਲ ਮਿਲੇਗਾ, ਜੰਗ ਹੋਇਆ ਰਾਵਣ ਦੀ ਮੌਤ ਹੋਈ ਔਰ ਉਸ ਭਪੀਖਣ ਨੂੰ ਰਾਜ ਮਿਲਿਆ, ਕਿਉਂ? ਕਿਉਂਕਿ ਉਹਨੇ ਭਗਵਾਨ ਨੂੰ ਨਮਸਕਾਰ ਕੀਤੀ, ਉਹਨੇ ਨਿਮਰਤਾ ਧਾਰਨ ਕੀਤੀ। ਕਹਿੰਦੇ ਇਸ ਪ੍ਰਕਾਰ ਉਹ ਮਨੁੱਖ ਬਾਬਾ ਅਮਰੀਕ ਔਰ ਇਸੇ ਪ੍ਰਪਾਤ ਭਪੀਖਣ ਇਹਨਾਂ ਨੂੰ ਰਾਜ ਭਾਗ ਮਿਲਿਆ ਕੇਵਲ ਤੇ ਕੇਵਲ ਨਿਮਰਤਾ ਕਰਕੇ, ਨਾਮ ਕਰਕੇ।
1: ਨੌ ਨਿਧ ਠਾਕੁਰ ਦਈ ਸੁਦਾਮੈ,
0: ਸੋਲਾ ਸੁਦਾਮਾ ਕ੍ਰਿਸ਼ਨ ਮਹਾਰਾਜ ਦਾ ਮਿੱਤਰ ਪਿਆਰਾ ਹੋਇਆ, ਉਹਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੋਈ। ਇਹਦੀ ਕਥਾ ਆਉਂਦੀ ਬਾਬੇ ਸੁਦਾਮੇ ਦੀ। ਬਾਬਾ ਸੁਦਾਮਾ ਤੇ ਭਗਵਾਨ ਕ੍ਰਿਸ਼ਨ ਇਹ ਇਕੱਠੇ ਵਿਦਿਆ ਪੜ੍ਹਦੇ ਸਨ, ਅਧਿਆਤਮਿਕ ਵਿਦਿਆ। ਹੁਣ ਤਾਂ ਬੜੀਆਂ ਸਹੂਲਤਾਂ ਨੇ, ਇਹ ਸਦਾਮਾ ਤੇ ਭਗਵਾਨ ਕ੍ਰਿਸ਼ਨ ਜਦੋਂ ਵਿਦਿਆਰਥੀ ਸਨ, ਇਹ ਬਾਹਰ ਬਾਲਣ ਲੈਣ ਵਾਸਤੇ ਗਏ ਲੰਗਰ ਲਈ, ਤੇ ਕਈਆਂ ਦਾ ਚਸਕਾ ਹੁੰਦਾ ਪੇਠੇ ਪਰ ਜਵਾਨ ਹਿਲਾਈ ਜਾਂਦੇ ਨੇ, ਕੁਝ ਨਾ ਕੁਝ ਮੂੰਹ ਚ ਪਾਈ ਜਾਂਦੇ ਨੇ। ਇਹਨੂੰ ਚੌਲ ਲਏ ਨੇ ਤੇ ਜੇਬ ਚ ਪਾ ਲੈ। ਜਦੋਂ ਕ੍ਰਿਸ਼ਨ ਮੁਖ ਭਗਵਾਨ ਦਾ ਮੂੰਹ ਸੱਜੇ ਖੱਬੇ ਹੁੰਦਾ ਤੇ ਮੂੰਹ ਚ ਪਾ ਲੈਂਦੇ ਨੇ ਤੇ ਚੱਬਦੇ ਨੇ, ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸਦਾਮਿਆ ਕੀ ਖਾਣਾ ਭਾਈ, ਜਿਹੜਾ ਚੱਬਦਾ ਕਿਤੇ ਬੁੱਕ ਮੈਨੂੰ ਵੀ ਦੇ ਦੇ, ਭੋਰਾ ਕ ਮੈਨੂੰ ਵੀ ਦੇ ਦੇ। ਤੇ ਸਦਾਮਾ ਕਹਿਣ ਲੱਗਾ, ਜੀ ਠੰਡ ਨਾਲ ਮੇਰਾ ਤਾਂ ਦੰਦੋ ਡਿੱਕਾ ਵੱਟਦਾ ਹੈ ਤੇ ਤੈਨੂੰ ਖਾਂਦਾ ਦੀਦਾ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਚੰਗਾ ਜੇ ਦੰਦੋ ਡਿੱਕਾ ਵੱਜਦਾ, ਦੰਦੋ ਡਿੱਕਾ ਵੱਜਦਾ ਹੀ ਰਹੇਗਾ। ਇਹ ਤੁਸੀਂ ਸਦਾਮੇ ਦੀ ਕਥਾ ਚ ਪੜ੍ਹਨ ਕੋਲ ਨਹੀਂ ਜੀ ਬਣਾਇਆ, ਸਮੇਂ ਦੇ ਨਾਲ ਵਿਦਿਆ ਪੜ੍ਹੀ। ਆਪੋ ਆਪਣੇ ਘਰਾਂ ਨੂੰ ਆਏ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਿਖਿਆ, ਬੇਪ ਸਦਾਮਾ ਆਲਸੀ, ਇਹ ਦਲਿਦਰੀ ਸੀ ਤੇ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਸਦਾਮੇ ਦੀ ਘਰਵਾਲੀ ਕਹਿਣ ਲੱਗੀ, ਤੂੰ ਉੱਠੇ ਪਰ ਕਹਿਣਾ ਵੀ ਮੇਰਾ ਉਹ ਬੋਜ਼ਮ ਫਰੈਂਡ ਹੈ, ਮੇਰਾ ਮਿੱਤਰ ਹੈ, ਦੋਸਤ ਹੈ, ਉਹ ਰਾਜ ਪਾਕ ਕਰਦਾ ਤੇ ਆਪਾਂ ਗਰੀਬੀ ਦੇ ਵਿੱਚ ਟਾਈਮ ਕੱਢਦੇ ਹਾਂ, ਤੇ ਆਪਣਾ ਕਦੇ ਜਾ ਕਰਕੇ ਬੇਨਤੀ ਕਰ। ਘਰਵਾਲੀ ਦੇ ਵਾਰ ਵਾਰ ਕਹਿਣ ਤੇ ਕਹਿੰਦੇ ਨੇ, ਸਦਾਮਾ ਜੀ ਤੁਰ ਪਏ ਲੈ ਕੇ ਤੰਦਲ ਚੱਬਿਓ ਨੂੰ, ਵਿਦਾ ਕਰੇ ਆਗੇ ਪਹੁੰਚਾਏ। ਹੁਣ ਚੌਲ ਲੈ ਕੇ ਗਏ ਤੇ ਇਹ ਵੀ ਆਪਾਂ ਪੜ੍ਹਦੇ, ਛੱਡ ਸੰਘਾਸਨ ਪਹੁੰਚਾ ਨਗਰ ਦੁਆਰਕਾ, ਛੱਡ ਸੰਘਾਸਨ ਹਰ ਜੀ ਆਏ। ਜਦੋਂ ਸਦਾਮਾ ਦੁਆਰਕਾ ਚ ਗਿਆ ਨਾ ਤੇ ਤਗੜੇ ਬੰਦਿਆਂ ਦੀ ਬੂਹ ਖੁੱਲਦਾ, ਤੂੰ ਕੌਣ ਹੈ ਬਈ, ਅੰਦਰ ਜਾਣ ਨਹੀਂ ਦਿੰਦੇ। ਇਹ ਸਦਾਮਾ ਬੂਹੇ ਅੱਗੇ ਖਲੋ ਗਿਆ ਤੇ ਜਿਹੜੇ ਸੇਵਾਦਾਰ ਸਨ ਕਹਿਣ ਲੱਗੇ, ਤੂੰ ਕੌਣ ਲੱਗਾ? ਉਹਨੂੰ ਕਹਿੰਦੇ ਵੀ ਤੇਰਾ ਮਿੱਤਰ ਯਾਰ ਆਇਆ ਹੀ। ਉਹਨਾਂ ਨੇ ਜਾ ਕਰਕੇ ਜਦੋਂ ਜਾ ਕੇ ਦੱਸਿਆ ਕਿ ਸਦਾਮਾ ਚ ਗਰੀਬੜਾ ਜਿਹਾ ਬੰਦਾ ਆਇਆ ਤੇ ਉੱਥੇ ਦੇਖਿਆ ਹੈ, ਪਹੁੰਚਾ ਨਗਰ ਦੁਆਰਕਾ, ਛੱਡ ਸੰਘਾਸਨ ਹਰ ਜੀ ਆਏ, ਆਪਣੇ ਆਸਣ ਨੂੰ ਛੱਡ ਕੇ ਤੇ ਭਗਵਾਨ ਕ੍ਰਿਸ਼ਨ ਬੂਹੇ ਅੱਗੇ ਆਏ ਔਰ ਉਹਨਾਂ ਦੇ ਚਰਨ ਧੋਤੇ ਲੈ ਕੇ ਤੰਦਲ ਚੱਬਿਓ ਨ। ਜਿਹੜੇ ਚੌਲ ਸਨ ਕਹਿਣ ਲੱਗੇ, ਮਿੱਤਰਾ ਮੇਰੀ ਭਾਬੀ ਨੂੰ ਕੋਈ ਦਿੱਤਾ ਤੇ ਮੈਨੂੰ ਖਾਣ ਪੀਣ ਲਈ ਦੇ, ਜਿਹੜੇ ਚੌਲਾਂ ਤੋਂ ਕਦੇ ਇਨਕਾਰ ਕੀਤਾ ਸੀ ਅੱਜ ਚੌਲ ਦਿੱਤੇ, ਉਹਨੂੰ ਨਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਤੇ ਸਦਾਮੇ ਨੂੰ ਅੱਜ ਆਪਾਂ ਅੱਜ ਵੀ ਜਾਣਦੇ ਹਾਂ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਨ ਕਰਕੇ। ਹੈ ਗਰੀਬ ਲੇਕਿਨ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਕੇ ਅੱਜ ਵੀ ਆਪਾਂ ਸੁਦਾਮੇ ਨੂੰ ਚੇਤੇ ਕਰਦੇ ਹਾਂ। ਨੌਨ ਠਾਕੁਰ ਦੇਈ ਸੁਦਾਮੇ, ਜਿਹੜਾ ਠਾਕੁਰ ਤੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਾਂ, ਜਿਹੜੇ ਸਾਡੇ ਹਿੰਦੂ ਭਰਾ ਨੇ ਨਾ, ਉਹ ਜਿਹੜੀ ਮੂਰਤੀ ਦੀ ਪੂਜਾ ਕਰਦੇ ਉਹਨੂੰ ਕਹਿੰਦੇ ਠਾਕੁਰ, ਜਿਹੜੀ ਪੱਥਰ ਦੀ ਮੂਰਤੀ ਨੂੰ ਉਹਨੂੰ ਆਪਾਂ ਕਹਿੰਦੇ ਠਾਕੁਰ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਾਰੀ ਬਾਣੀ ਦੇ ਵਿੱਚ ਤੁਸੀਂ ਨੋਟ ਕਰਨਾ, ਧਿਆਨ ਨਾਲ ਪੜ੍ਹਨੀ, ਕੱਕੇ ਥੱਲੇ ਔਂਕੜ ਹੋਵੇਗਾ। ਕੱਕੇ ਥੱਲੇ ਔਂਕੜ ਦਾ ਭਾਵ ਹੁੰਦਾ ਜਿਹੜਾ ਤਿੰਨਾਂ ਕਾਲਾਂ ਚ ਰਹਿਣ ਵਾਲਾ ਠਾਕੁਰ ਹੈ, ਤੇ ਜੇ ਔਂਕੜ ਨਹੀਂ ਨਾ ਤੇ ਪੱਥਰ ਦੀ ਮੂਰਤੀ। ਇਹ ਖਾਸ ਕਰਕੇ ਨੋਟ ਕਰਨ ਵਾਲਾ, ਠਾਕੁਰ ਤੋਂ ਭਾਵ ਸੀ ਹੈ ਤੇ ਹੋਵੇਗਾ, ਉਹੜਾ ਤਿੰਨਾਂ ਕਾਲਾਂ ਵਾਲਾ ਪਰਮਾਤਮਾ ਨਾ, ਉਹਨੇ ਨੌ ਨਿਧੀਆਂ ਦੇ ਦਿੱਤੀਆਂ।
1: ਧਰੂ ਅਟਲ ਅਜਹੋ ਨਾ ਡਰਿਓ,
0: ਕਹਿੰਦੇ ਪਰਮੋੜਾ ਧਰੂ ਭਗਤ ਹੈ, ਸਦੀਆਂ ਹੋ ਗਈਆਂ ਉਹ ਅਟਲ ਅੱਜ ਵੀ। ਕਿਉਂ? ਬੜੀ ਲੰਮੀ ਚੌੜੀ ਕਥਾ ਬਾਬੇ ਧਰੂ ਦੀ। ਅਤਾਨ ਪਦ ਰਾਧਾ ਹੋਇਆ, ਉਹਦੀਆਂ ਦੋ ਇਸਤਰੀਆਂ ਸਨ ਔਰ ਇਹ ਵੱਡੀ ਦੀ ਕੁੱਖ ਤੋਂ ਪਹਿਲਾਂ ਧਰੂ ਪੈਦਾ ਹੋਇਆ ਤੇ ਦੂਜੀ ਦੀ ਕੁੱਖ ਤੋਂ ਪਦਮ ਪੈਦਾ ਹੋਇਆ। ਜਿਹੜੀ ਮਤਰੇਈ ਮਾਂ ਆ, ਇਹ ਦੁਸ਼ਮਣ ਦੀ ਵੀ ਨਾਂ ਹੈ। ਭਾਈ ਗੁਰਦਾਸ ਜੀ ਕਹਿੰਦੇ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਪੁੱਤ ਨੂੰ ਪਿਆਰਾ ਪੁੱਤ ਪਿਆਰਾ ਲੱਗਾ ਤੇ ਪਿਓ ਨੇ ਉਹਨੂੰ ਗੋਦੀ ਚ ਬਿਠਾ ਲਿਆ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿਚ ਰੋਸ ਮਤਰੇਈ ਕੀਤਾ, ਮਤਰੇਈ ਤੋਂ ਜਰਿਆ ਨਾ ਗਿਆ, ਉਹਨੂੰ ਬਾਹੋਂ ਫੜ ਕੇ ਖਿੱਚ ਲਿਆ। ਉਹ ਸਾਡੇ ਵਰਗਾ ਨਹੀਂ ਸੀ, ਸੈਂਸੇਟਿਵ ਸੀ, ਤੀਖਣ ਬੁੱਧੀ ਵਾਲਾ ਸੀ। ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ, ਮਨ ਭਰਿਆ ਰੋਇਆ ਨਹੀਂ ਜਾਂਦਾ, ਬੁਲ ਫਰਕਦੇ ਨੇ। ਆਪਣੀ ਮਾਂ ਨੂੰ ਕਹਿਣ ਲੱਗਾ ਪੁੱਤ ਮਾਂ ਨੂੰ ਕਹਿਣ ਲੱਗਾ, ਬੇਬੇ ਤੂੰ ਰਾਣੀ ਨਹੀਂ, ਮੈਂ ਤਾਂ ਸਮਝਦਾ ਸਾ ਵੀ ਤੂੰ ਰਾਣੀ ਤੇ ਮੇਰਾ ਪਿਓ ਹੈ। ਆਪਣੇ ਚ ਆਇਆ ਬੈ ਗੁਰਮੁਖੋ, ਆਪਾਂ ਗਲਤੀ ਨੂੰ ਦੂਜਿਆਂ ਤੇ ਸੁੱਟਦੇ, ਆਪਣੀ ਗਲਤੀ ਨਹੀਂ ਮੰਨਦੇ। ਮੈਂ ਬਾਬੇ ਧਰੂ ਦੀ ਮਾਂ ਨੂੰ ਮੱਥਾ ਟੇਕਦਾ। ਉਹਨੇ ਆਪਣੇ ਤੇ ਭਾਰ ਲਿਆ, ਕਹਿਣ ਲੱਗੀ, ਪੁੱਤਰ ਹਾਂ ਮੈਂ ਰਾਣੀ, ਪਰ ਮੇਰੇ ਵਿੱਚ ਕਮੀ, ਮੈਂ ਰੱਬ ਦਾ ਨਾਂ ਨਹੀਂ ਲਿਆ, मेरे करके तेरी बेपति हुई है। डड्डो लिका मां पुछे तू सुहाणी है के सरिता, अगो जावन दी कहदी सुहाणी आ मैं जन्म दी, नाम ना भगती कर्म दृढ़िता पुत्रा, मैं राजे दी धी राजे दी राणी है, पर मेरे विच कमी मैं ना ही जपया। मन नूं इन्ना दुख होया, कहिंदी सुहाणी हां मैं जन्म दी, नाम ना भगती कर्म दृढ़िता, कहिंदा मां फिर किवें करिए, ते मां कहण लगी रब दा नां परमेश्वर आराधिए, जिदों होइए पत पनीता, बाहर चलिया करन ताप, मन बरागी पाया अतीता। मां दे गल कहण ते पंज साल का बच्चा घरों निकल गया, कहिंदा मैं रब दा नां लैणा, प्यो दा मत्था ठणका, कहण लगा निकम्मी ने कम खराब कर कत्या। उन्हें एकदम नौकरां नूं भजाया, प्यो नूं बांह फड़ो, उन्हूं कहा पुत्र इन्ना गुस्सा, मैं तेरा प्यो हां, उह तेरी मां सी, अद्धा राज भाग लै। जदों अद्धे राज भाग की गल की ध्रुव कहिंदा हुण बापू मैं नहीं रहना, क्यों अजे तां मैं घरों तुरिया ते अद्धा राज भाग देना है, ते रब दा नां लिया ते पता नहीं की मिलेगा। इहदा भाव है स्टैंड ते कायम रहना। और आपां सारे जाणदे आम प्रचलित है कि सारा मंडल घूम जांदा है लेकिन ध्रुव घूमदा नहीं। ध्रुव तो भाव जिहड़ा स्टैंड ते कायम रहे। तो इहो गल इत्थे बाबा नामदेव जी कहिंदे ने, कहिंदे ने नौ नद ठाकर दई स्वामी ध्रुव अटल अजहो ना टरियो। जिहड़ा ध्रुव कहिंदे ओह अज भी अपने थां ते कायम है।
1: भगत हे तमारियो हर नाखस।
0: इसे प्रकार अरनाख दे कर पुत्र पैदा होया प्रहलाद, जिवें साडे अंदर मैं, वह कहिंदा लोकां च प्रचार करो जले हरनाग थले अरनाक्ष, ते रब जी ओह हंकार ना भावे, परमात्मा नूं हंकार नहीं चंगा लगता। परमात्मा ने उसे दे कर पुत्र पैदा किया, कहिंदा पिता जी तू मेरा पिता है, तू रब नहीं। जिन्हें दादा जी नूं पैदा किया रब ओह है, जिन्हें तेनू पैदा किया रब ओह है। ते वेखो बंदा मैं विच आके की करदा है, प्यो ने पुत नूं मारन वास्ते तलवार कढ ली, और उस प्यारे दी रखिया वास्ते, क्योंकि उन्हें वर लिया सी पे ना मैं अंदर मरा ना मैं बाहर मरा ना मैं दिने मरा ना मैं रात मरा। ते साडे आम कहावत है पिंडा विच हुण तां घट गया कम, बच्चे रोटी खानी ते कहना पुत दलीजा च ना खा, अंदर जां बाहर हो जा। उहनूं दलीजा च अपने पट्टां ते बिठा करके ते नौं दे नाल नर सिंह उपर मनुख उपर शेर ते थले मनुख दा रूप धार के कहण लगा मित्रा वेख ला तूं भर लिया सी भी मैनूं ना मैं अंदर मरा ना मैं बाहर मरा, ऐन तूं उत्ते है अंदर दलीज दे विच, ना दिन है ना रात है ते ना हथियार ने, मैं तेनू नोआ ना पालन लगा ही। और उन्हूं मारिया, अगे मैं जाके बड़ी लंबी चौड़ी कथा है, कहिंदे तू मारिया ना, ते भगवान ने आख्या प्रहलाद कुछ मंग, कहन लगा फेर भी मेरा पिता सी, मेरे प्यो नूं मुक्त कर दे, ये मेरा फेर भी पिता सी। ते भगवान हस के कहन लगे भलिया तू तां प्यो दी गल करना है, जेड़े भगत ने उन्हां दी इक्की कुलां तर जांदियां तां तेरा प्यो ये तर ही गया। इस प्रकार इत्थे कहिंदे हन के भगत हेत मारियो हरनाक्ष नरसिंह होए दे धरियो। नरसिंह दा रूप धार करके परमात्मा ने अपने प्यारे प्रहलाद दी रखिया वास्ते एक कर्म कीता, हरनाक्ष नूं मारना कीता।
1: नरसिंह रूप होए देह धरियो,
0: कहिंदे नरसिंह दा रूप धार करके देह धार के उन्हूं हरनाक्ष नूं मारना कीता।
1: नामा कह भगत बस केशव,
0: सतगुरु पातशाह कहिंदे पहिड़ा परमात्मा ओह अपने भगतां दे वस है, मेरी बांधी भगत छड़ावै बांधी भगत ना छूटे मोह है, एक समय मोह को गए बांधे तौफन मोह पे जवाब न होए।
1: अजहो बल के द्वार खरो,
0: इथों तक जेड़ा राजा बल सी इहदे कोल करो अढाई धरती मांगी, ढाई कर्मा धरती मंगी, अपना वड्डा आकार बना लिया। ते राजा बल कहण लगा बाकी मेरे कोल नहीं तां मेरे शरीर ते पैर रख दे, पर तू क्या सी मैं तेरे बूहे अगे रहांगा। ते बाणी कहिंदी अजे तक अज भी भगवान उस बल राजे दे बूहे अगे खलोता, क्योंकि साखियां बहुत लंबियां चौड़ियां ते आपां समें दे मुताबिक चलना है कि बल राजे ने जो कुछ सी परमात्मा नूं दान कीता और परमात्मा अज भी उहदे अंग संग है। सतगुरु पातशाह साडे ते भी कृपा करन कि असीं उस परमात्मा नूं अपने अंग संग जाणीए, उहदा भय करिए, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
1: ਭਗਤ ਹੇਤ ਮਾਰਿਓ ਹਰ ਨਾਖਸ,

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary,

ਗੁਰੂ ਗ੍ਰੰਥ ਸਾਹਿਬ ਦੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਵਾਹਰਾ ਜੀਓ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 1120 4150 109th ਐਵੀਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403 238

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

जो हमरी विद होती मेरे सतगुरा सा विद तुम।

ਨਾਹੀ ਅੰਮ੍ਰਿਤ ਛਾੜ ਕਹਿ ਬਿਖਾਰ ਮਾਇਆ ਮੋਹ ਭਰਮ ਕਹਿ ਪੂਲੇ ਸੁਤਦਾ ਰਾਸਿਓ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਰਾਖੋ ਸਰਣਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਸਾ ਮਹਲਾ ਚੌਥਾ ਸੰਤ ਘਰ ਚੌਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਹਰ ਅੰਮ੍ਰਿਤ ਪੀਣੇ ਲੋਏ

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਉਗਵਹਿ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਦਾ ਚਿਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਹਾੜ ਜਿਉਂ ਸੁਝੇ ਅੰਦਰ ਕੇ ਖੇਤੈ ਅੰਦਰ ਛੁੱਟਿਆ ਕਹ ਨਾਨਕ ਸਿਓ ਨਾ ਫਲੀਏ ਹੈ ਫੁਲੀਏ ਬੱਪੜੇ ਪੀ ਤਨ ਵਿੱਚ ਸੁਆ ਪੌੜੀ ਆਪਣੇ ਆਪ ਸਾਜੇ।

0: ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਾਖੇ ਲਕਰੋੜ, ਸੱਚੇ ਸਭ ਕਾਂਡ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਿਸ਼ਚਲਤਾ, ਵੱਡੀ ਵਡਿਆਈ ਜਾਣੇ ਅਲਾ, ਵੱਡੀ ਵਡਿਆਈ ਬੁੱਝੈ ਸਭ ਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਕਥਨੀ ਜਾਤਾ ਕਰਣਾ ਸਰਬ ਰਜਾਏ ਮੱਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਏ ਪੀ ਆਖਣਾ ਜਾਪਈ ਜੇ ਕਿਸੇ ਆਣੇ ਰਾ,
1: ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਕਾਸ਼, ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੈ, ਕਰਮ ਬਹਾਲਿਆ ਸੱਚੇ ਸੱਚ।

ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਝੁਣਮਕ ਕੱਢੇ ਜਮਾਲਿਆ, ਥਾਉ ਨਾ ਪਾਇਣ ਕੂੜਿਆ, ਮੋਹਿ ਕਾਲੇ ਦੁਜਕ ਚਾਲਿਆ, ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੈ ਧਰਮ ਬਹਾਲਿਆ, ਲਿਖਣਾ ਵੈ ਧਰਮ ਬਹਾਲਿਆ।

0: ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਪ੍ਰੇਜ ਵਿਸਮਾਦ ਪੁਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਬਣਾਏ ਰਹਿ ਵਿਸਮਾਦ ਨਾਨਕ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕੁਤੇਬਾ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਕਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੀ ਭੋਗ ਭੋਗੈ ਹੋਏ ਭਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀ ਦਾ ਗਲ ਸੰਗਲ ਕੱਤ ਚਲਾਇਆ ਗੇ

ਲਿਆ ਪੀਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ, ਅੱਗੇ ਕਰਣੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਈ ਪਉ ਦੀ ਹੁਣ ਸੁਣਿਆ ਕਹਿ ਰਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

ਪਹਿਲਾ ਪੈ ਵਿੱਚ ਪਾਉਣ ਵਸਦਵਾ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਤਗਣ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਚਿੰਦ ਫਿਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਂ

ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲੱਕ ਟੱਕਿਆਂ ਕੇ ਮੁੰਡੜੇ ਲੱਕ ਟੱਕਿਆਂ ਕੇ ਗਾਰ ਜਿੱਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕਵਾਰ ਪੌੜੀ ਨਦਰ ਕਰੇ ਜੇ ਆਪਣੇ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰ ਜੰਜਾਲ ਨਾਨਕ ਮੂਸੇ ਕਾਲ ਮਹਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਸਿਰ ਸਿਰ ਉੜ ਉੜਾਵਾ ਝਾਟੇ ਪਾਏ ਵੇਖੈ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰਹਿ ਤਾਲਾ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਸਤੀਆ ਜਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਪਿੰਨੀ ਰਹਿ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਕਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਂ ਧਾਣੀਆਂ ਅਨਗਾਹ ਪੰਕੀ ਪਾਉਂਦਿਆਂ ਲੈਣਾ ਸਾਹਾ ਸੂਏ ਚਾੜ ਭੁਆਈਐ ਜੰਤ ਨਾਨਕ ਪਾਉਂਦਿਆਂ ਗੰਤਨਾ ਅੰਤ ਬੰਧਨ ਬੰਦ ਭੁਆਏ ਸੋਏ ਪਏ ਕਿਰਤਨ ਚੇ ਸਭ ਕੋ ਨੱਚ ਨੱਚ ਹੱਸ ਹੈ ਚਲ ਹੈ ਸੇ ਰੋਏ ਉੱਡਣਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ

ਪੌੜੀ ਨਾ ਉਤਰਾ ਨਿਰੰਕਾਰ ਹੈ, ਨਾ ਲਈਏ ਨਿਰਕ ਨਾ ਜਾਈਏ। ਜੀਉ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ ਘਰ ਕੁੰਨ ਹੋ ਨੀਤ ਸਦਾਈਐ। ਜੇ ਜਰਵਾੜਾ ਪਰ ਹਰੈ ਜਰ ਵੇਸ ਕਰਿੰਦੀ ਆਈਐ। ਕੋ ਰਹੇ ਨਾ ਭਰੀਐ ਪਾਈਐ, ਕੋ ਰਹੇ ਨਾ ਭਰੀਐ ਪਾਈਐ।

0: ਪੜਪੜ ਕਰੇ ਵਿਚਾਰ, ਬੰਦੇ ਸਜੇ ਪਹਿ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾ ਵਿਰਤਾ ਪੂਜਾ ਗੁਰਵਾਸ ਬੇਕਾਰ, ਜੋਗੀ ਸੁਣ ਧਿਆਵਨ ਜੇਤੇ ਲਖ ਨਾਮ ਕਰਤਾਰ, ਸੁਖਮ ਮੁਰਤ ਨਾਮ ਮਿੰਦਨ ਕਾਇਆ ਕਾਕਾਰ, ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਪ ਕਰੇ ਸੰਸਾਰ, ਚੋਰਾ ਜਾਰਾ ਤੇ ਕੁੜਿਆਰਾ ਖਰਾਬ ਬੇਕਾਰ, ਇੱਕ ਹੁੰਦਾ ਖਾਏ ਚੱਲੇ ਥਾਉ ਤਿੰਨਾ ਪਿਕਾਈ ਕਰ, ਜਲ ਥਲ ਜੀਆ ਪੂਰੀਆ ਲੋਹਾ ਕਰ ਆਕਾਰ, ਹੋਏ ਜੇ ਆਖੇ ਤੂੰ ਤੂਹੇ ਜਾਣੇ ਤਿੰਨਾ ਪੀ ਤੇਰੀ ਸਾਰ, ਨਾਨਕ ਭਗਤਾ ਪੁਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ,
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ।

ਕੋੜੀ ਬਿਨ ਸਤਿਗੁਰ ਕਿਰੇ ਨਾ ਪਾਇਓ, ਬਿਨ ਸਤਿਗੁਰ ਕਿਰੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆ ਕੁੜਿਆਰ ਵਿੱਚ ਬਾਪਨ ਵਿੱਚ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੇ, ਹੋਂ ਵਿੱਚ ਪਰੀਏ ਵਿੱਚ ਤੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁੱਝੇ ਤਾਂ ਦਰ ਸੁਝੇ, ਗਿਆਨ ਵੀ ਹੋਣਾ ਕਦਕ ਦੁਲੁਝੇ, ਨਾਨਕ ਹੁਕਮੀ ਲਿਖੀਏ ਲੇ, ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ,
1: ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਹੇ, ਹੋਮੇ ਇਹ ਬੰਦਨਾ ਫਿਰ ਫਿਰ ਜੋਨੀ ਪਾਹੇ, ਹੋਮੈ ਕਿਥੋਂ ਉਪਜੈ ਕਿਤ ਸੰਜਮੇ ਹੋ ਜਾਏ, ਹੋਮੈ ਇਹ ਹੁਕਮ ਹੈ ਪਾਇਆ ਕਿਤ ਫਿਰਾਹੇ, ਹੋਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ, ਪੌੜੀ ਸੇਵ ਕੀ ਤੁਸੰਤੋ।

ਪੌੜੀ ਸੇ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ ਵਿਹ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਪੌੜੀ ਸੱਚਾ ਸਾਹਿਬ ਏ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

0: ਸਲੋਕ ਮੁਹੱਲਾ ਪਹਿਲਾ। ਪੜਪੜ ਗੱਡੀ ਲੱਦੀ ਹੈ ਪੜਪੜ ਪੜੀਏ ਸਾਥ, ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਯਾਰ ਜਾ, ਪੜੀਏ ਜੇਤੇ ਸਾਸ। ਨਾਨਕ ਲਿਖ ਇੱਕ ਗੱਲ ਔਰ ਹੋਮੈ ਚੱਕਣਾ ਚਾਕ ਮੁਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇ ਕੀਆ ਦੇਹੀ ਦੁਖ ਦੀਆ, ਸੋ ਵੇਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਐਨਸ ਕਹਿਰੇ, ਮੋਨ ਵਿਭੂਤਾ ਕਿਉਂ ਜਾਗੇ ਗੁਰਬਿਨ ਸੂਤਾ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲਕਾਈ ਸਿਰ ਛਾਈ ਪਾਇ, ਮੂਰਖ ਕੰਧ ਪਤ ਗਵਾਇ। ਵਿਣ ਨਾ ਵੈ ਕਿਸ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਨ। ਸਤਿਗੁਰ ਭੇਟੇ ਸੋ ਸੁਖ ਪਾਏ।

ਪੌੜੀ ਭਗਤ ਰਮਨ ਭਾਮ ਦੇ ਦਰ ਸੋਹਨ ਕੀਰਤ ਗਾਮ ਦੇ ਨਾਨਕ ਕਿਰਮਾ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਪੁੱਜਣਾ ਆਪਣਾ ਅਨਹੁੰਦਾ ਆਪ ਗਣਾਏ ਦੇ ਆਉ ਢਾਡੀ ਕਾਨੀ ਚ ਜਾ ਧੁਰ ਤੁਮ ਜਾਲ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਸੱਚ

0: ਕੂੜ ਮਾਖਿਓ ਕੂੜਾ ਬੇਪੂਰ ਨਾਨਕ ਵਖਾਣੇ ਬੇਨਤੀ
1: ਸਚਤਾ ਪ੍ਰਜਾਣੀਏ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ ਸਚਤਾ ਪ੍ਰਜਾਣੀਏ ਜਾ ਸੱਚ ਧਰੇ ਪਿਆ ਨਾ ਸੁਨ ਮਰਸੀਏ ਤਾ ਪਾਏ ਮੋਗ ਦੁਆ ਸਚਤਾ ਪ੍ਰਜਾਣੀਏ ਜਾ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕਹਿ ਵਿੱਚ ਦੇ ਕਰਤਾ ਬੀ ਸਚਤਾ ਪ੍ਰਜਾਣੀਏ ਜਾ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁਨ ਦਾਨ ਕਰੇ ਸਚਤਾ ਪ੍ਰਜਾਣੀਏ ਜਾ ਆਤਮ ਤੀਰਤ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ

ਪੌੜੀ ਦਾਨ ਮਹਿੰਡਾ ਤਲੀਖਾ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਜ ਛੱਡੀਐ, ਹੋਏ ਇੱਕ ਮਨ ਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ।

0: ਆਪ ਮਹੱਲਾ ਪਹਿਲਾ ਸੱਚ ਕਾਲ ਪੁੜ ਵਰਤਿਆ ਕਲ ਕਲ ਕਿਵੇ ਤਾਲ ਬੀਓ ਬੀਜ ਪਤ ਲੈ ਗਏ ਅਪਯੋ ਗਵੇ ਦਾਲ ਜੇ ਕੋਏ ਤਬ ਗਵੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਏ ਸਰਪਾ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ
1: ਲਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਇਆ ਸਿਕਦਾਰ ਕਾਮ ਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾ ਵਹਿ ਰੂਪ ਕਰੇ ਸਿੰਗਾਰ ਉੱਚੇ ਕੂ ਕਹਿ ਵਾਧਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਕਦਵਾਰ ਜਤੀ ਸਦਾਵੇ ਜੁਕਤ ਨਾ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਪੇ ਹੋਏ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੂੰ ਲਿਆ ਜਾਪੇ ਮਹੱਲਾ ਪਹਿਲਾ।

0: ਲੋਕ ਮੁਹੱਲਾ ਪਹਿਲਾ ਦੁਖਦਰ ਸੁਖਰੋਗ ਭਇਆ ਜਸ ਕਤਮ ਨਾ ਹੋਇ ਤੂ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਇ ਬਲਿਹਾਰੀ ਕੁਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤ ਅਕਲ ਕਲਾ ਪਰਪੁਰ ਰਹਿਆ ਤੂੰ ਸੱਚਾ ਸਿਫ ਸਵਾਲਿਓ ਜਿਨ ਕੀਤੀ ਸੋ ਪਰ ਪਿਆ ਕਹੁ ਨਾ
1: ਜੋਗ ਸ਼ਬਦਮ ਗਿਆਨ ਸ਼ਬਦਮ ਦੇਹ ਸ਼ਬਦਮ ਬ੍ਰਾਹਮਣ ਖੱਤਰੀ ਸ਼ਬਦਮ ਸੂਰ ਸ਼ਬਦਮ ਸੂਦਰ ਸ਼ਬਦਮ ਪ੍ਰਾਕਿਰਤ ਹੈ ਸਰਬ ਸ਼ਬਦਮ ਏਕ ਸ਼ਬਦਮ ਜੇ

ਮਹਲਾ ਦੂਜਾ। ਏ ਕ੍ਰਿਸ਼ਨ ਸਭ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਸ ਦਿਵਸੇ ਜੇ ਕੋ ਜਾਣੇ ਪਏ ਹੋ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪੰਜਵੇਂ ਕੇ

ਹਰ ਗੁਰ ਰਾਮਦਾਸ ਭਗਤ ਉੱਤਰ ਆਇਆ। ਬੜ ਭਾਗੀ ਉਨ ਮਾਨਿਆ ਰਿਧ ਸ਼ਬਦ ਬਸਾਇਆ। ਮਨ ਮਾਨਕ ਸੰਤੋਖਿਆ ਗੁਰ ਨਾਮ ਜੜਾਇਆ। ਅਗਮ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਆ। ਗੁਰ ਅਰਜਨ ਘਰ

0: ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਨਾਨਕ ਸਚ ਨੀਵ ਥਾਲ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ।
1: ਖੇਲ ਗੂੜੋ ਕਿਉ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਪੁਰ ਸਮਾਨੋ ਆਜੋ ਨੀ ਸੰਭਵਿਓ ਸੋ ਜਸ ਕਲ ਕਵਿਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋ ਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗੈਨ ਪਰਮਪਾਨ ਦਹਨ ਸੀਤਲ ਸੁਖਦਾਤੋ ਆਸੰਭੋ ਉਦਵਿਓ ਪੁਰਖ ਪੂਰਨ ਬੇਦਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ।
2: ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰ ਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਪਰ ਸਹਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਾਮੇ ਉਧਾਰ ਅਹਿਮੇਲ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਧ ਨਨ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੁੰਦੋਇਆ ਤਾਨਿਓ ਗੁਰ ਅਰਜੁਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ।
3: ਪੈ ਨਿਰਭਉ ਮਾਣਿਓ ਲਾਖ ਮੈਂ ਅਲਖ ਲਖਾਇਓ ਅਗਮ ਅਗੋਚਰ ਗਤ ਗਭੀਰ ਸਤਿਗੁਰ ਪਰਚਾਇਓ ਗੁਰ ਪਰਚੇ ਪਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਾਰ ਸਰਸੋ ਭਰ ਭਰਾਇਓ ਗੁਰ ਗੰਮ ਪਰਮਾਨ ਅਦਰ ਦਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈਂ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹ ਨਿਦਲਿਓ ਸੁਨ ਸਹਿ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈਂ ਜਨ ਕੇ ਕਲਸ ਦਿਪਾਇਓ।
4: ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚੱਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹੇ ਥਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਟੁੱਠੈ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ।
5: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਤੁਰ, ਪ੍ਰਗਟ ਜੋਤ ਜਗ ਮਗ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ

0: ਚੋਂ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾਂ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਓ।
1: ਜਬ ਲਉ ਨਹੀਂ ਭਾਗ ਲਲਾ ਹਰੁਦੈ ਤਬ ਲਉ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਡੂਬੜ ਥੇ ਬੂੜ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਅਜਿਹੇ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ
2: ਨ ਪਾਵਤ ਦੇਵ ਸਭੈ ਮਨ ਇੰਦਰ ਮਹਾਸ਼ਿਵ ਜੋਗ ਕਰੇ ਹੁਣ ਵੇਦ ਬਰੰਚ ਵਿਚਾਰ ਰਹੋ ਹਰ ਜਾਪ ਨ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ

जानम जानम के लबे खदुख उतारे गोर नाम दियो रेन लाथा।

ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ।

ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ।

ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੇ ਜੈਨ ਰਾਮ ਨਾਮ ਉਰਹਾਰ ਨਾਨਕ ਹਰ ਜੀ ਮਾਇਆ ਕਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾ ਵੈਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਨਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ।

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ।

ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤਿਆ

0: ਇਹ ਗਿਆਨੀ ਬੁੱਝਦਾ ਹੈ। ਸਤਿਗੁਰ ਸੰਤੋਖ ਕਾ ਧਰਮ ਅੱਗੇ ਰਤਵਾਹੋ, ਤ੍ਰੇਤੀ ਰਥ ਜਿਤੇ ਕਾ ਜੋਰ ਅੱਗੇ ਰਤਵਾਹੋ, ਦੁਆਪਰ ਤਪੇ ਕਾ ਸਤਿਗੁਰ ਰਤਵਾਹੋ, ਕਲਯੁਗ ਰਥਗਨ ਕਾ ਉੜ ਗਏ ਪਹਿਲਾ।
1: ਸਾਮ ਕਹੇ ਸਤੰਬਰ ਸੁਆਮੀ, ਸਚ ਮੈਂ ਆਚੇ ਸਾਥ ਰਹੇ, ਸਭ ਕੋ ਸਚ ਸਮਾਵੇ। ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ, ਪ੍ਰਚਿਤ ਜਾਏ ਨਾਨਕ ਤੋ ਮੁਖੰਤਰ ਪਾਏ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ, ਕ੍ਰਿਸ਼ਨ ਜਾਦਮ ਪਿਆ ਪਾਰ, ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਕਲ ਮੈਂ ਬੇਦ ਅਥਰਬਣ ਹੁਆ, ਨਾ ਉਕਦਾਈ ਅਲਹੋ ਪਾਇਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਟਾਨੀ ਮਲਕੀਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ, ਤੋ ਨਾਨਕ ਮੁਕੰਤਰ ਪਾਏ। ਪੌੜੀ ਸਤਿਗੁਰ ਬਿਟੋ।

ਗੋਰੀ ਸਤਿਗੁਰ ਵਿਟੋਵਾਰਿਆ, ਜਿਤ ਮਿਲੇ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਕੇ ਆਨੰਦ ਜਿੰਦੀ ਹੈ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰੂ ਹੈ ਬੋਝ ਥਾਦਰ ਲੇਕਿਨ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

ਮਹੱਲਾ ਪਹਿਲਾ ਸਿਮਲ ਰੁਕਸਰਾਏ ਰਾ ਅਤ ਦਿਰਗਤ ਮੁਚ ਹੋਏ ਦੇ ਅਵਿਆਸ ਕਰ ਜਾਹੇ ਨਰਾਸੇ ਕਿਰਤ ਫਲ ਪੱਕੇ ਫੁੱਲ ਬਕ ਬੱਕੇ ਕੰਮ ਨਾ ਆਵੇ ਪਤ ਮਿੱਟਤ ਨੀ ਵੀ

0: ਆਦਿ ਤੁੜਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਇਆ ਕਥੀਏ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਟ ਬਿਪਿ ਹੁਕਮ ਸਾਰੰ ਤ੍ਰੈ ਪਾਲ ਤੇ ਗਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਹਾਵੈ ਬਿਨ ਸਤਿਗੁਰ।

ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਮ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਤੋਂ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।

0: ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨਮ ਦੀ ਕਾਹੀ ਤਾਂ ਭਾਂਡੇ ਘੱਤ ਨਾ ਹੋ ਟੁੱਟੇ ਨਾ ਮਨ ਲਗੇ ਨਾ ਹੋ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚਲੇ ਪਾਏ ਚੌਪੜ ਮੁੱਲਣ ਆਇਆ ਬਹਿ ਚੁੱਕੇ ਪਾਇਆ ਸਿੱਖਾਂ ਕਾਂ ਚੜ੍ਹਾਈਆਂ ਗੁਰ ਬ੍ਰਹਮਣ ਥਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾ ਲੱਖ ਠੱਗੀਆਂ ਪੈਨਾ ਮੀਆਂ ਰਾਤ ਨਜੀਨਾ ਤੱਕ ਪਾਹੋ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆ ਕੇ ਪਾਏ ਕੋਈ ਪੁਰਾਣਾ ਸੁੱਟੀਏ ਵੀ ਫਿਰ ਪਾਈਏ ਹੋ ਨਾਨਕ।

ਆਪੇ ਵੱਤੇ ਵੜਧਾਗੇ ਅਵਰਾ ਘੱਤੈ ਲੈ ਪਹਾੜ ਕਰੇ ਵੇ ਆਹੋ ਕੜਕਾ ਗੁਲਦਸੇ ਰਾਓ ਸੁਣ ਵੇਖੋ ਲੋਕਾਂ ਇਹ ਵਿਡਾ ਮਨ ਅੰਦਾ।

ਕੋੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ, ਸੋ ਫਲ ਪਾਏ ਸੀ। ਕਾਦਰ ਗਹਿ ਪੈਂਦਾ ਜਾਏ ਸੀ, ਕਾਦਰ ਗਹਿ ਪੈਂਦਾ ਜਾਏ ਸੀ।

0: ਅੰਤਰ ਪੂਜਾ ਪੜੇ ਕਿਤੇ ਬਸ ਸੰਜਮ ਤੁਰਕਾ ਭਾਈ ਛੁਡਲੇ ਪਖੰਡਾ ਨਾਮ ਲਏ ਜਹ ਤਰਨ ਦਾ ਮਹੱਲਾ ਪਹਿਲਾ
1: ਮਾਨਸ ਕਾਣੇ ਕਰਹਿ ਨਿਵਾ ਛੁਰੀ ਵਗਾਇ ਤਿਨ ਗਲਤਾ ਤਿਨ ਕਰ ਬ੍ਰਾਹਮਣ ਪੂਰਹਿ ਰਾਤ ਉਨਾ ਪ੍ਰਿਆ ਵੈ ਉਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕੂ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਕਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪਹਿਰ ਹੋਵੇ ਹੈ ਪਰਵਾਰ ਮਲੇਸ਼ ਧਾਨ ਲੈ ਪੂਜੈ ਪ੍ਰਾਣ ਭਾਕਿਆ ਕਾ ਕੁੱਠਾ ਬੱਕਰਾ ਕਾਣਾ ਚੌਕੇ ਉੱਪਰ ਕਿਸੇ ਨਾ ਜਾਣ ਦੇ ਕਹਿ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਸਾਡਾ ਪਿੱਟੈ ਤਨ ਫਿੱਟੈ ਫੇੜ ਕਰੇ ਮਨ ਜੂਠੈ ਚੂਲੀ ਪ੍ਰੇ ਕਹੁ ਨਾਨਕ ਸੱਚ ਆਈਏ ਸੁੱਚ ਹੋਵੇ।

ਲੋਕ ਮਹੱਲਾ ਪਹਿਲਾ ਜੇ ਮੁਹੱਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਵਤ ਸਿਣੀਏ ਪਿਤਰੀ ਚੋਰਕ ਨੇ ਵੱਡੀਏ ਹੱਥ ਲਾਲ ਕੇ ਮੁਸਬੀ ਕਰੇ ਨਾਨਕ।

ਹੇਠਾਂ ਰੰਗੀ ਹਰਮ ਸਵਾਰਿਆ, ਕੋਠੇ ਮੰਡ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ, ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ, ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰਾਈ ਜੋ ਬਨਹਾਰਿਆ, ਜਰਾਈ ਜੋ ਬਨਹਾਰਿਆ।

0: ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪਏ ਲਾਇਤ ਬਾਰੀ ਖਾਹੇ, ਨਾਨਕ ਹੰਸਾ ਆਦਮੀ ਬਦੈ ਜੰਪੁਰ ਜਾਹੇ ਮਹੱਲਾ ਪਹਿਲਾ।
1: ਸਭ ਸੁਤਕ ਪਰਮ ਹੈ, ਦੂਜੇ ਲੱਗੀ ਜਾਏ, ਜੰਮਣ ਮਰਨਾ ਹੁਕਮ ਹੈ।

ਥੋੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਦ ਪਾਈਆਂ ਸਹਿਤ ਉੱਠੇ ਨੌ ਨਿਦ ਪਾਈਆਂ।

0: ਸੁੱਚੀ ਬਿਠਾਏ, ਸੁੱਚੀ ਅੱਗੇ ਰੱਖੀ ਹੁਣ ਕੋਈ ਨਾ ਪਿੱਟ ਜਾਏ। ਸੁੱਚਾ ਹੋਇ ਕੇ ਜੀਵਿਆ ਲਗਾ ਪੜਨ ਸਲੋ, ਹੱਥੀ ਜਾਏ ਸੱਟਿਆ ਕਿਸੇ ਹੋ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇ ਪਾਲੋਂ, ਪੰਜਵਾਂ ਪਾਇਆ ਕਿਰਤ ਤਾ ਹੋਆ ਪਾਪ ਵਿਤ। ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆ ਤਿਤ, ਜਿਤ ਮੁਖ ਨਾਮ ਨਾ ਉਚਰੇ ਹੈ ਬਿਨਾਂ ਵੇ ਰਸ ਖਾਏ। ਨਾਨਕ ਕਿਵੇਂ ਜਾਣੀਏ, ਜਿਤ ਮੁਖ ਥੁੱਕਾ ਪਾਹੀ ਮਹੱਲਾ ਪਹਿਲਾ।
1: ਪੰਡ ਜੰਮੀਏ ਪੰਡ ਨਿੰਮੀਏ, ਪੰਡ ਮੰਗਣ ਵਿਆਹ ਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ। ਪੰਡ ਮੂਆ ਪੰਡ ਭਾਲੀਏ, ਪੰਡ ਹੋਵੇ ਬੰਧਾ, ਸੋ ਕਿਉਂ ਮੰਦਾ ਆਖੀਏ ਜਿਸ ਜੰਮੈ ਰਾਜਾ। ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨ ਕੋਏ, ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਾਲਾ ਹੀ ਹੈ ਪਾਗਾ ਰਤੀ ਚਾ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ, ਪੌੜੀ ਸਭ ਕੋ ਆਖਿਆ।

ਥੋੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ, ਜਾ ਰਹਿਣਾ ਨਾਹੀਂ ਐਤ ਜਗਤਾਂ ਕਾਇਤਗਾਰ ਭੰਡੀਏ, ਮੰਦਾ ਕਿਸੇ ਨਾ ਆਖੀਏ ਪੜਖ ਰੇਹੋ ਬੁਝੀਏ, ਮੂਰਖੇ ਨਾਲ ਨਾ ਲੁਝੀਏ, ਮੂਰਖੇ ਨਾਲ ਨਾ ਲੁਝੀਏ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਤ ਜੇ ਨਾਵੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ।

ਥੋੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੈ ਧਾਰੀਐ। ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ, ਆਪਣ ਹੱਥੀ ਆਪਣਾ ਆਪੇ।

ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ ਇਸ ਲਾਹੇ ਉੱਪਰ ਘਾਲੀਏ ਇਸ ਲਾਹੇ ਉੱਪਰ ਘਾਲੀਏ।

0: ਲੋਕ ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਵਾਦ ਗੱਲਾਂ ਕਰੇ ਕਣੇਰੀਆਂ ਖਸਮਾਂ ਪਾਏ ਸਾਰ ਆਪ ਗੋਏ ਸੇਵਾ ਕਰੇ ਤਖਸ ਪਾਏ ਮਾਨ ਨਾਲ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੁਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਦੇ ਹੋਏ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਤ ਜਿਹਾ ਜਾਣੇ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੇ ਬੜੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ

ਪਹਿਲਾ ਪੇ ਭਾਂਡੇ ਸਾਜੇ ਨਾ ਪੇ ਪੁਰੰਦੇ ਇੱਕ ਨੀ ਦੁੱਧ ਸਵਾਈਆਂ ਚੁੱਲ੍ਹੇ ਰਾਂ ਚੜੇ ਇੱਕ ਨਿਹਾਲੀ ਪੈ ਸਭ ਨੀ ਕੁੱਪਰਨ ਕੜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ, ਕਿਸ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਅਰਜਕ ਸੰਭਾਹੇ, ਸਾਈ ਕਾਰ ਕੁਮਾਵਣੀ ਤੁਰ ਛੋਟੀ ਤਿੰਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਏ, ਤੋ ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੋਂਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਾ ਦਾ ਚੌਂਕੇ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸ਼ੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨਾ ਕਰਮ ਨਾਮ ਵਰਣਤ ਸੁਮਤ ਛੁਟਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹੇ ਮਨ ਮੱਜਨ ਪੁੱਬ ਜਿਨਹੋਂ ਸੇਵਾ ਕਰੀਆ ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਬ ਕਾਲੇ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਪਰੇ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਵਰ ਸਿਦਕ ਸਹੀਦ ਪਰਮ ਭਉ ਖੋਵਣਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਚਟੀਐ ਤੁਧ ਡਿਠੇ ਸੱਚੇ ਪਾਤਿਸਾ
ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹੂ ਸਿਰ ਸਾਹਾਂ ਦਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਿ ਸਾਹੂ ਸਿਰ ਸਾਹਾਂ ਦਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤ

ਘਰ ਪਹਿਲਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦਿਓ ਰੇਨ ਲਾਥਾ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦਿਓ ਰੇਨ ਲਾਥਾ, ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਗੁਰ ਪੂਰਾ ਹਰ ਨਾਮ ਦਿਰੜਾਇਆ, ਬਿਨ ਲਾਵੈ ਜੀਵਨ ਬਿਰਥਾ ਰਹਾ, ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਫਾ, ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਥਾ, ਜਿਨ ਸਾਧੁ ਚਰਨ ਸਾਧ ਪਗ ਸੇਵੇ, ਤਿਨ ਸਫਲ ਓ ਜਨਮ ਸਨਾਥਾ, ਮੋਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ, ਹਮ ਅੰਧੋਲੇ ਗਿਆਨਹੀਨ ਅਗਿਆਨੇ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧੋਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ, ਹਮ ਅੰਧੋਲੇ ਗਿਆਨਹੀਨ ਅਗਿਆਨੇ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧੋਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰੇਨ ਲਾਥਾ। ਵਿਸੋਏ ਚੱਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੋਤੇ ਅਨੇਕ,
ਨਾਨਕ ਕਰਤੇ ਕੇ ਕੀਤੇ ਵੇਸ ਤੁਮਰੀ ਸਰਣਾ ਤੁਮਾਰੀ ਆਸਾ ਤੁਮ ਹੀ ਸੱਜਣਾ ਸੁਹੇਲੇ ਰੱਖ ਹੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ

0: ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11-2316-27 ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੁੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।

ਵਾਹਿਗੁਰੂ ਸਾਹਿਬ ਜੀ ਇਹ ਸ਼ਰਾਵਣੋ ਮੇਰਿਓ ਸੱਚ ਸੁਣਨ ਨੂੰ ਪਠਾਏ।

ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਸੁਣਦਿਆਂ ਹੋਇਆਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਦੇ ਨਾਲ ਇਹ ਜੋ ਸਮਾਂ ਅਸੀਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਸਮਝਿਆ ਕਰਨ ਦਾ ਯਤਨ ਕਰ ਰਹੇ ਹਾਂ, ਆਓ ਯਤਨ ਕਰੀਏ ਗਰੀਬ ਨਿਵਾਸ ਸਤਿਗੁਰੂ ਜੀ ਦੀ ਇਹ ਬਾਣੀ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਵਿਚਾਰਦਿਆਂ ਸਾਡਾ ਇਹ ਜੀਵਨ ਸਤਿਗੁਰੂ ਜੀ ਦੀ ਬਾਣੀ ਦੇ ਮੁਤਾਬਕ ਤੁਰ ਪਵੇ, ਬਣ ਜਾਵੇ। ਇਹ ਜੋ ਪੌੜੀ ਆਪ ਜੀ ਨੇ ਸਤਿਗੁਰੂ ਜੀ ਦੀ ਉਚਾਰਣ ਕੀਤੀ ਹੋਈ ਅਨੰਦ ਸਾਹਿਬ ਦੀ 37 ਨੰਬਰ ਸ਼ਰਵਣ ਕੀਤੀ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਇਸ ਪੌੜੀ ਦੇ ਅੰਦਰ ਸ਼ਰਵਣਾਂ ਨੂੰ ਭਾਵ ਕੰਨਾਂ ਨੂੰ ਸੰਬੋਧਨ ਕੀਤਾ ਹੈ। ਇਹ ਤਾਂ ਅਸੀਂ ਜਾਣਦੇ ਹਾਂ ਕਿ ਲਗਾਤਾਰ ਸਤਿਗੁਰੂ ਜੀ ਦੀ ਬਾਣੀ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਨੇ ਸਾਡੇ ਗਿਆਨ ਇੰਦਰੀਆਂ ਨੂੰ, ਸਰੀਰ ਨੂੰ, ਮਨ ਨੂੰ ਵਾਰ ਵਾਰ ਸੰਬੋਧਨ ਕਰਕੇ ਉਪਦੇਸ਼ ਦਿੰਦਿਆਂ ਹੋਇਆਂ ਸੱਚੇ ਮਾਰਗ ਤੇ ਲਿਆਉਣ ਦਾ ਗਰੀਬ ਨਿਵਾਜ ਨੇ ਪਰ ਉਪਕਾਰ ਕੀਤਾ। ਔਰ ਇਸੇ ਲੜੀ ਦੇ ਤਹਿਤ ਸਤਿਗੁਰੂ ਜੀ ਦਾ ਅੱਜ ਦਾ ਇਹ ਉਪਦੇਸ਼ ਕੰਨਾਂ ਵੱਲ ਨੂੰ ਹੋ ਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਔਰ ਗਰੀਬ ਨਿਵਾਜ ਆਖਦੇ ਹੈ, ਹੇ ਮੇਰੇ ਉਹ ਕੰਨੋ, ਤੁਹਾਨੂੰ ਸੱਚ ਸੁਣਨਾ ਚਾਹੀਦਾ। ਹੇ ਸ਼ਰਵਣੋ ਮੇਰਿਓ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ ਸਰੀਰ ਲਾਏ। ਤੁਸੀਂ ਸਰੀਰ ਨਾਲ ਲਾਏ ਹੀ ਸੱਚ ਸੁਣਨ ਵਾਸਤੇ ਹੋ, ਸਰੀਰ ਨਾਲ ਤੁਹਾਡੀ ਆਮਦ ਹੀ ਸੱਚ ਸੁਣਨ ਵਾਸਤੇ ਹੋਈ ਹੈ। ਸੱਚ ਦੀ ਆਵਾਜ਼ ਇਸ ਸਰੀਰ ਨੂੰ ਸੁਣਾਉਣੀ ਤੁਹਾਡਾ ਪ੍ਰਥਮ ਫਰਜ਼ ਹੈ। ਜੇ ਤੁਸੀਂ ਆਵਾਜ਼ ਸੱਚ ਵਾਲੀ ਇਸ ਸਰੀਰ ਨੂੰ ਪਹੁੰਚਾਓਗੇ, ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰੋਗੇ, ਤਾਂ ਤੁਹਾਡੇ ਜ਼ਰੀਏ ਇਹ ਸਾਰਾ ਜੀਵਨ ਸੋਹਣੇ ਰਾਹ ਤੇ ਤੁਰ ਸਕਦਾ ਹੈ, ਗੁਣਾਂ ਵਾਲਾ ਬਣ ਸਕਦਾ ਹੈ, ਇਸ ਜੀਵਨ ਦੀ ਮੈਲ ਧੁੱਪ ਸਕਦੀ ਹੈ, ਜੀਵਨ ਮੈਲ ਤੋਂ ਬਚ ਸਕਦਾ ਹੈ। ਸੱਚ ਹੈ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸੱਤ ਬਾਣੀ। ਤੁਸੀਂ ਸੱਚੀ ਪਰਮੇਸ਼ਰ ਦੀ ਸਿਲਸਿਲਾ ਗੁਰਬਾਣੀ ਨੂੰ ਸੁਣੋ, ਕੰਨ ਸੁਣਦੇ ਨਹੀਂ। ਕਈ ਵਾਰੀ ਸਾਡਾ ਇਹ ਜਿਹੜਾ ਭੁਲੇਖਾ ਹੈ, ਸ਼ਾਇਦ ਇਸ ਨੂੰ ਅਸੀਂ ਸੱਚ ਮੰਨ ਬੈਠਦੇ ਹੋਵਾਂਗੇ। ਅਸਲੀਅਤ ਵਿੱਚ ਜੇ ਸੁਣਨ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਤਾਂ ਅਸੀਂ ਜਿਹੜਾ ਭੁਲੇਖਾ ਪਾਲਿਆ ਹੋਇਆ ਉਸ ਨੂੰ ਦੂਰ ਕਰਨ ਵਾਸਤੇ ਸਾਨੂੰ ਗੁਰਬਾਣੀ ਦਾ ਹੀ ਓਟ ਆਸਰਾ ਲੈਣਾ ਪਏਗਾ। ਹੁਣ ਇਹ ਕੰਨ ਸਰੀਰ ਦੇ ਨਾਲ ਲੱਗੇ ਹੋਏ ਹੈ, ਇਹ ਕੰਨ ਜਿੰਨਾ ਇਹਨਾਂ ਦਾ ਕੰਮ ਹੈ ਉਹ ਕਰਦੇ ਰਹਿੰਦੇ ਨੇ, ਆਪਣੇ ਤਰੀਕੇ ਨਾਲ ਚੱਲਦਾ ਰਹਿੰਦਾ। ਪਰ ਹੁਣ ਅਸੀਂ ਕਹਾਂਗੇ ਕਿ ਕੰਨ ਤੇ ਸਾਡੇ ਸੁਣਦੇ ਹੈ, ਕੰਨ ਕਦੋਂ ਨਹੀਂ ਸੁਣਦੇ? ਨਹੀਂ ਗੁਰੂ ਸਵਾਰਿਓ, ਅਸਲ ਵਿੱਚ ਕਿਸੇ ਆਵਾਜ਼ ਦਾ ਕੰਨ ਵਿੱਚ ਪੈ ਜਾਣਾ, ਕਿਸੇ ਆਵਾਜ਼ ਨੂੰ ਸੁਣ ਲੈਣਾ, ਇਹਨੂੰ ਸੁਣਨਾ ਨਹੀਂ ਆਖਿਆ ਗਿਆ। ਇਹ ਕੇਵਲ ਸੁਣਨਾ ਨਹੀਂ ਹੈ, ਸੁਣਦਾ ਤਾਂ ਸਾਨੂੰ ਬਹੁਤ ਕੁਝ ਹੈ, ਬੜੀਆਂ ਗੱਲਾਂ ਨੇ ਜਿਹੜੀਆਂ ਅਸੀਂ ਸੁਣਦੇ ਹਾਂ, ਪਰ ਉਹ ਸਾਨੂੰ ਯਾਦ ਹੀ ਨਹੀਂ, ਕਿਉਂਕਿ ਉਹ ਸਾਡੇ ਮਤਲਬ ਦੀਆਂ ਨਹੀਂ, ਉਹ ਸਾਡੇ ਕੰਮ ਦੀਆਂ ਨਹੀਂ। ਇਸ ਕਰਕੇ ਸੁਣੀਆਂ, ਪਰ ਸੁਣੀਆਂ ਹੋਈਆਂ ਅਣਸੁਣੀਆਂ ਹੋ ਗਈਆਂ, ਪਤਾ ਹੀ ਕੋਈ ਨਹੀਂ। ਰਸਤੇ ਵਿੱਚ ਤੁਰਦਿਆਂ ਹੋਇਆਂ ਕਿੰਨੀਆਂ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ, ਪਰ ਸਾਡਾ ਧਿਆਨ ਨਾ ਹੋਣ ਕਰਕੇ ਉਹ ਆਵਾਜ਼ਾਂ ਸੁਣੀਆਂ ਵੀ ਅਣਸੁਣੀਆਂ ਹੋ ਜਾਂਦੀਆਂ। ਹੁਣ ਜਦੋਂ ਅਸੀਂ ਇਸ ਨੂੰ ਤਰੀਕੇ ਨਾਲ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਹੋ ਕੇ ਥੋੜਾ ਜਿਹਾ ਗਹੁ ਨਾਲ, ਗੰਭੀਰਤਾ ਨਾਲ ਵਿਚਾਰਨ ਦਾ ਯਤਨ ਕਰਾਂਗੇ ਤੇ ਅਸਲ ਵਿੱਚ ਸੁਣਨ ਦਾ ਅਰਥ ਹੈ ਧਿਆਨ ਨਾਲ ਸਮਝਣਾ। ਜੇ ਅਸੀਂ ਧਿਆਨ ਨਾਲ ਕਿਸੇ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ ਤੇ ਨਾ ਉਹ ਸੁਣਨਾ ਅਖਵਾਏਗਾ, ਨਾ ਉਹ ਵੇਖਣਾ ਅਖਵਾਏਗਾ, ਨਾ ਉਹ ਬੋਲਣਾ ਅਖਵਾਏਗਾ। ਫਿਰ ਧਿਆਨ ਨਾਲ ਦੇਖ ਸਕਦੇ ਹਾਂ, ਜਿਹੜੀ ਗੱਲ ਨਾਲ ਸਾਡਾ ਕੋਈ ਮਤਲਬ ਨਹੀਂ, ਜਿਹੜੀ ਗੱਲ ਸਾਡੇ ਕੰਮ ਦੀ ਨਹੀਂ, ਜਿਸ ਗੱਲ ਨਾਲ ਸਾਡਾ ਸੰਬੰਧ ਨਹੀਂ, ਨਾ ਅਸੀਂ ਧਿਆਨ ਨਾਲ ਦੇਖਦੇ ਹਾਂ। ਅੱਜ ਤੱਕ ਕਿੰਨਾ ਕੁਝ ਅਸੀਂ ਸੜਕਾਂ ਤੇ ਬਾਜ਼ਾਰਾਂ ਅੰਦਰ ਇੱਧਰ ਉੱਧਰ ਆਲੇ ਦੁਆਲੇ ਵਿੱਚ ਦੇਖਿਆ ਹੋਵੇਗਾ, ਪਰ ਜਿਹੜੀਆਂ ਗੱਲਾਂ ਦਾ ਸਾਡੇ ਜੀਵਨ ਨਾਲ ਸੰਬੰਧ ਨਹੀਂ ਸੀ ਉਹ ਸਾਨੂੰ ਦਿੱਤੇ ਨਹੀਂ। ਵੇਖਿਆ ਬਹੁਤ ਕੁਝ, ਸੁਣਿਆ ਬਹੁਤ ਕੁਝ, ਪਰ ਜਿਹੜੀਆਂ ਗੱਲਾਂ ਸਾਡੇ ਕੰਮ ਦੀਆਂ ਨਹੀਂ ਉਹ ਸਾਨੂੰ ਚੇਤੇ ਨਹੀਂ। ਅਸਾਂ ਬੋਲਿਆ ਬਹੁਤ ਕੁਝ, ਬਹੁਤ ਸਾਰਾ ਕੁਝ ਬੋਲਿਆ, ਕੁਝ ਚੰਗਾ ਬੋਲਿਆ, ਕੁਝ ਮੰਦਾ ਬੋਲਿਆ, ਕੁਝ ਚੰਗਾ ਬੋਲਣ ਕਰਕੇ ਸ਼ੋਭਾ ਹੋਈ, ਕੁਝ ਮੰਦਾ ਬੋਲਣ ਕਰਕੇ ਸਾਡੀ ਬੁਰਿਆਈ ਵੀ ਹੋਈ। ਚੰਗਾ ਮੰਦਾ ਬਹੁਤ ਕੁਝ ਬੋਲਿਆ, ਪਰ ਜੋ ਸਾਡੇ ਜੀਵਨ ਨਾਲ ਸੰਬੰਧ ਨਹੀਂ ਸੀ ਰੱਖਦਾ, ਅਸਾਂ ਫਰਜ਼ੀ ਤੌਰ ਤੇ ਬੋਲਿਆ, ਉਹ ਸਾਨੂੰ ਯਾਦ ਨਹੀਂ। ਧਿਆਨ ਨਾਲ ਇਸ ਨੂੰ ਹੋਰ ਵਿਚਾਰ ਲਈਏ, ਕੁਝ ਐਸੀਆਂ ਚੀਜ਼ਾਂ ਜਿਹੜੀਆਂ ਬਹੁਤ ਨੇੜਿਓਂ ਔਰ ਗੌਰ ਨਾਲ ਦੇਖੀਆਂ ਉਹ ਸਾਨੂੰ ਅੱਜ ਵੀ ਭਾਵੇਂ ਬਚਪਨ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਟਾਈਮ ਤੇ ਦੇਖੀਆਂ ਉਹ ਸਾਨੂੰ ਯਾਦ ਨਹੀਂ। ਕੁਝ ਐਸੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਵਿੱਚ ਇੱਕ ਛਾਪ ਛੱਡ ਗਈਆਂ ਉਹ ਭਾਵੇਂ ਕਦੇ ਵੀ ਸੁਣੀਆਂ, ਬਚਪਨ ਤੋਂ ਲੈ ਕੇ ਇਸ ਉਮਰ ਤੱਕ ਜਦੋਂ ਵੀ ਸੁਣੀਆਂ ਉਹ ਹਮੇਸ਼ਾ ਲਈ ਸਾਡੀ ਜ਼ਿੰਦਗੀ ਦਾ ਅੰਗ ਹਨ। ਕਿਉਂ? ਕਿਉਂਕਿ ਅਸਾਂ ਚਿੱਤ ਲਾ ਕੇ, ਪੂਰਾ ਮਨ ਲਾ ਕੇ, ਪੂਰੀ ਗੰਭੀਰਤਾ ਦੇ ਨਾਲ ਸਮਝ ਕੇ ਉਹ ਸਾਰੀਆਂ ਗੱਲਾਂ ਕੀਤੀਆਂ, ਭਾਵੇਂ ਬੁਰਾਈ ਵਾਲੀਆਂ ਕੀਤੀਆਂ, ਭਾਵੇਂ ਅਸੀਂ ਚੰਗਿਆਈ ਵਾਲੀਆਂ ਕੀਤੀਆਂ, ਜਿਹੜੀਆਂ ਗੱਲਾਂ ਅਸਾਂ ਸਮਝ ਕੇ ਧਿਆਨ ਨਾਲ ਕੀਤੀਆਂ ਹਨ ਉਹ ਸਾਡੀ ਜ਼ਿੰਦਗੀ ਦਾ ਅੱਜ ਤੱਕ ਵੀ ਹਿੱਸਾ ਹਨ। ਹੁਣ ਜਦੋਂ ਸਤਿਗੁਰੂ ਸਾਨੂੰ ਬੁਰਿਆਈਆਂ ਦੀ ਗੱਲ ਛੱਡ ਕੇ ਕੇਵਲ ਚੰਗਿਆਈਆਂ ਵੱਲ ਪ੍ਰੇਰਨਾ ਕਰਦੇ ਹੈ, ਗੁਣਾਂ ਵੱਲ ਪ੍ਰੇਰਨਾ ਕਰਦੇ ਹੈ, ਤੇ ਅੱਜ ਦੀ ਪੌੜੀ ਸਾਨੂੰ ਸੁਣਨ ਵਾਸਤੇ ਸਤਿਗੁਰੂ ਨੇ ਪ੍ਰੇਰਨਾ ਕੀਤੀ ਹੈ ਕਿ ਭਾਈ ਇਹਨਾਂ ਕੰਨਾਂ ਦੇ ਨਾਲ ਸਤਿਗੁਰੂ ਦੀ ਸੱਚੀ ਬਾਣੀ ਦਾ ਉਪਦੇਸ਼ ਸੁਣਿਆ ਕਰੋ, ਇਹਦੇ ਬੜੇ ਲਾਭ ਨੇ। ਤੇ ਸੁਣਨ ਦਾ ਮਤਲਬ ਹੈ ਪੂਰਾ ਚਿੱਤ ਲਾ ਕੇ, ਧਿਆਨ ਲਾ ਕੇ ਸਤਿਗੁਰੂ ਦੀ ਇਸ ਬਾਣੀ ਨੂੰ ਸਮਝਣ ਦਾ ਯਤਨ ਕਰਿਆ ਕਰੋ, ਵਰਨਾ ਕੀ ਹੋਏਗਾ, ਜੀਵਨ ਤਬਾਹ ਹੋ ਜਾਏਗਾ, ਸੜ ਜਾਏਗਾ, ਜੀਵਨ ਆਪਣੇ ਸਹੀ ਰਸਤੇ ਤੋਂ ਖੁੰਝ ਜਾਏਗਾ। ਤੇ ਖੁੰਝੀ ਹੋਈ ਕੋਈ ਵੀ ਚੀਜ਼, ਰਾਹ ਤੋਂ ਕੁਰਾਏ ਪਈ ਹੋਈ ਕੋਈ ਵੀ ਚੀਜ਼ ਆਪਣੀ ਮੰਜ਼ਿਲ ਵੱਲ ਜਾਣ ਦੀ ਬਜਾਏ ਹਮੇਸ਼ਾ ਦੂਰ ਹੋ ਜਾਂਦੀ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਪ੍ਰੇਰਨਾ ਕਰਦਿਆਂ ਹੋਇਆਂ ਬਖਸ਼ਿਸ਼ ਕਰਕੇ ਇਹ ਬਾਤ ਪਾਵਨ ਬਾਣੀ ਦੇ ਰਾਹੀਂ ਸਾਡੇ ਤੱਕ ਪਹੁੰਚਾਉਂਦੇ ਹੈ ਤੇ ਆਖਦੇ ਹੈ, ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਖਾਉ। ਵੈਸੇ ਵੀ ਜੇ ਅਸੀਂ ਸਮਾਜਿਕ ਤੌਰ ਤੇ ਥੋੜਾ ਜਿਹਾ ਦੇਖਣ ਦਾ ਯਤਨ ਕਰੀਏ ਤਾਂ ਸਮਾਜਿਕ ਤੌਰ ਤੇ ਵੀ ਮਨੁੱਖ ਨੂੰ ਚੌਂ ਥਾਵਾਂ ਤੇ ਜਵਾਬਦੇਹ ਹੋਣਾ ਪਏਗਾ। ਜੇ ਚੌਂ ਥਾਵਾਂ ਤੇ ਮਨੁੱਖ ਸਹੀ ਤਰੀਕੇ ਨਾਲ ਜਵਾਬਦੇਹ ਹੋ ਜਾਏ, ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਜਵਾਬ ਦੇਣ ਯੋਗ ਹੋ ਜਾਏ, ਤੇ ਸੱਚਮੁੱਚ ਹੀ ਇਹ ਮਨੁੱਖ ਸ਼੍ਰੋਮਣੀ ਹੈ, ਇਹ ਮਨੁੱਖ ਸੱਚਮੁੱਚ ਹੀ ਇਸ ਮਨੁੱਖਤਾ ਦੀਆਂ ਹੱਦਾਂ ਨੂੰ ਛੂ ਗਿਆ ਹੈ, ਸਿਖਰ ਤੇ ਪਹੁੰਚ ਗਿਆ ਹੈ, ਸਚਿਆਰ ਪਦਵੀ ਨੂੰ ਹਾਸਲ ਹੋ ਚੁੱਕਾ ਹੈ। ਧਿਆਨ ਵਾਲੀ ਗੱਲ ਹੈ, ਜਦੋਂ ਵੀ ਅਸੀਂ ਕਿਉਂਕਿ ਸਮਾਜ ਵਿੱਚ ਰਹਿੰਦੇ ਹਾਂ, ਸਾਨੂੰ ਕਾਰੋਬਾਰ ਵੀ ਕਰਨਾ ਪਏਗਾ, ਬਾਹਰ ਅੰਦਰ ਰਿਸ਼ਤੇਦਾਰਾਂ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਤੱਕ ਮਿਲ ਮਿਲਾਪ ਵਾਸਤੇ ਵੀ ਜਾਣਾ ਪਏਗਾ, ਇਤਿਹਾਸਕ ਘਰ ਚੋਂ ਬਾਹਰ ਸਾਨੂੰ ਨਿਕਲਣਾ ਹੀ ਪਏਗਾ। ਹੁਣ ਜਦੋਂ ਅਸੀਂ ਘਰ ਵਿੱਚੋਂ ਨਿਕਲਾਂਗੇ, ਚਾਹੇ ਇਸਤਰੀ ਹੈ ਚਾਹੇ ਮਰਦ ਹੈ, ਜਦੋਂ ਵੀ ਘਰ ਵਿੱਚੋਂ ਪੈਰ ਬਾਹਰ ਪਾਵਾਂਗੇ, ਪਹਿਲਾਂ ਸਾਨੂੰ ਇਸ ਗੱਲ ਦਾ ਜਵਾਬਦੇਹ ਹੋਣਾ ਪਏਗਾ, ਸਾਡੀ ਜ਼ਮੀਰ ਸਾਨੂੰ ਪੁੱਛੇਗੀ ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ, ਜਿੱਥੇ ਜਾਣਾ ਹੈ ਉੱਥੇ ਕਰਨਾ ਕੀ ਹੈ। ਸਾਡੇ ਆਪਣੇ ਅੰਦਰੋਂ ਆਵਾਜ਼ ਨਿਕਲਦੀ ਹੈ, ਸਾਡਾ ਆਪਣਾ ਦਿਲ ਦਿਮਾਗ ਸੋਚਦਾ ਹੈ ਜਿੱਥੇ ਜਾਣਾ ਹੈ, ਕਿਉਂ ਜਾਣਾ ਹੈ, ਕੀ ਕਰਨਾ ਹੈ, ਉੱਥੇ ਹੋਏਗਾ ਕੀ। ਉਸ ਤੋਂ ਬਾਅਦ ਜੇ ਅਸੀਂ ਆਪਣੀ ਇਸ ਆਵਾਜ਼ ਨੂੰ ਨਾ ਸੁਣੀਏ, ਸੁਣਿਆ ਅਣਸੁਣਿਆ ਕਰ ਦਈਏ, ਤਾਂ ਉਸ ਤੋਂ ਬਾਅਦ ਦੂਜੇ ਨੰਬਰ ਤੇ ਸਾਨੂੰ ਵਾਪਸ ਆਇਆਂ ਨੂੰ ਜਾਂ ਜਾਣ ਲੱਗਿਆਂ ਨੂੰ ਸਾਡੇ ਘਰ ਦੇ ਮੈਂਬਰ, ਪਤਨੀ, ਪਤੀ ਜਾਂ ਮਾਂ ਬਾਪ ਜਾਂ ਭੈਣ ਭਰਾ, ਕੋਈ ਵੀ ਘਰ ਵਿੱਚੋਂ ਕੋਈ ਵੀ ਮੈਂਬਰ ਪੁੱਛੇਗਾ, ਭਾਈ ਕਿੱਥੇ ਜਾਣਾ ਆ, ਕਿਉਂ ਜਾਣਾ ਆ, ਜਾਂ ਫਿਰ ਔਰ ਤੇ ਪੁੱਛਣਗੇ ਕਿੱਥੇ ਗਏ ਸੀ, ਕਿਉਂ ਗਏ ਸੀ, ਕਿਸ ਨਾਲ ਮਿਲੇ ਸੀ, ਕੀ ਖਾਧਾ ਸੀ, ਕੀ ਪੀਤਾ ਸੀ, ਕਿਹੜਾ ਕੰਮ ਉੱਥੇ ਕਿਹੜਾ ਕੰਮ ਕਰਨ ਵਾਸਤੇ ਗਏ ਸੀ, ਇਤਿਹਾਸਕ ਸਾਨੂੰ ਜਵਾਬ ਦੇ ਹੋਣਾ ਪਏਗਾ। ਤੀਜੇ ਨੰਬਰ ਤੇ ਸਾਨੂੰ ਸਾਡਾ ਸਮਾਜ ਪੁੱਛਦਾ, ਕਈ ਗੱਲਾਂ ਨੇ ਜਿਹੜੀਆਂ ਸਾਡੇ ਸਮਾਜ ਦੇ ਧਿਆਨ ਵਿੱਚ ਆਉਂਦੀਆਂ ਨੇ, ਸਾਡਾ ਸਮਾਜ ਪੁੱਛਦਾ ਭਾਈ ਕਿੱਥੇ ਗਏ, ਕਿਉਂ ਗਏ ਸੀ, ਉੱਥੇ ਕੀ ਕੰਮ ਸੀ, ਕਿਸ ਨਾਲ ਮਿਲੇ ਸੀ, ਕੀ ਖਾਧਾ ਸੀ, ਕਿੱਥੇ ਬੈਠੇ ਸੀ। ਤੀਜੇ ਨੰਬਰ ਤੇ ਸਾਡਾ ਸਮਾਜ ਵੀ ਕਈ ਗੱਲਾਂ ਵਿੱਚ ਸ਼ਾਮਲ ਹੋ ਕੇ ਸਾਡੇ ਕੋਲੋਂ ਜਵਾਬ ਮੰਗਦਾ ਹੈ। ਚੌਥੇ ਨੰਬਰ ਤੇ ਸਾਡਾ ਸਾਨੂੰ ਗੁਰੂ ਪੁੱਛਦਾ ਫਿਰ ਕਿੱਥੇ ਗਏ, ਕਿਉਂ ਗਏ, ਕੀ ਲੈਣ ਗਏ, ਉੱਥੇ ਕੀ ਕੰਮ ਸੀ, ਕੀ ਇਸ ਕੰਮ ਨਾਲ ਤੁਹਾਡਾ ਨਾ ਵਾਸਤਾ ਸੀ, ਸੰਬੰਧ ਸੀ, ਜਾਂ ਐਵੇਂ ਟਾਈਮ ਖਰਾਬ ਕਰਕੇ ਆਏ। ਚੌਥੇ ਨੰਬਰ ਤੇ ਸਾਨੂੰ ਸਾਡਾ ਗੁਰੂ ਵੀ ਪੁੱਛਦਾ ਹੈ। ਜੇ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜਵਾਬ ਦੇ ਹੋ ਪਾਈਏ, ਜੇ ਅਸੀਂ ਆਪਣੇ ਪਰਿਵਾਰ ਦੀ ਆਵਾਜ਼ ਨੂੰ ਸੁਣ ਕੇ ਜਵਾਬ ਦੇ ਹੋ ਪਾਈਏ, ਜੇ ਅਸੀਂ ਆਪਣੇ ਸਮਾਜ ਨੂੰ ਸਹੀ ਤਰੀਕੇ ਨਾਲ ਜਵਾਬ ਦੇ ਸਕੀਏ, ਜੇ ਅਸੀਂ ਆਪਣੇ ਗੁਰੂ ਦੇ ਸਾਹਮਣੇ ਜਵਾਬ ਦੇ ਹੋ ਸਕੀਏ, ਤਾਂ ਸੱਚਮੁੱਚ ਹੀ ਮਨੁੱਖ ਸਤਿਆਰ ਪਦਵੀ ਤੇ ਪਹੁੰਚਦਾ ਹੈ। ਵਰਨਾ ਬਹੁਤ ਵਾਰੀ ਦੇਖਣ ਨੂੰ ਸਾਨੂੰ ਸਮਾਜ ਵਿੱਚੋਂ ਮਿਲ ਜਾਏਗਾ, ਜਿਹੜਾ ਮਨੁੱਖ ਆਪਣੇ ਆਪ ਨੂੰ ਜਵਾਬ ਨਹੀਂ ਦੇ ਸਕਦਾ ਉਹ ਕੁਰਾਏ ਪੈ ਜਾਂਦਾ ਹੈ, ਜਿਹੜਾ ਮਨੁੱਖ ਆਪਣੇ ਪਰਿਵਾਰ ਨੂੰ ਜਵਾਬ ਨਹੀਂ ਦੇ ਸਕਦਾ ਕੁਰਾਏ ਪੈ ਜਾਂਦਾ ਹੈ, ਅਸ਼ਾਂਤ ਹੋ ਜਾਂਦਾ ਹੈ, ਭਟਕ ਜਾਂਦਾ ਹੈ, ਜਿਹੜਾ ਮਨੁੱਖ ਆਪਣੇ ਸਮਾਜ ਨੂੰ ਜਵਾਬ ਨਹੀਂ ਦੇ ਸਕਦਾ ਝੂਠ ਦਾ ਸਹਾਰਾ ਲਏਗਾ, ਤੇ ਜਿਹੜਾ ਮਨੁੱਖ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਝੂਠੀਆਂ ਗੱਲਾਂ ਦੇ ਕੇ ਤਸੱਲੀ ਕਰਾਉਣ ਦਾ ਯਤਨ ਕਰ ਰਿਹਾ ਹੈ, ਝੂਠ ਬੋਲ ਕੇ ਔਰ ਇਮਾਨਦਾਰੀ ਦਾ ਰਸਤਾ ਛੱਡ ਕੇ ਐਵੇਂ ਇਧਰ ਉਧਰ ਦੀਆਂ ਗੰਢ ਤੁੱਪ ਕੇ ਗੱਲਾਂ ਸੁਣਾ ਕੇ ਉਹ ਕੇਵਲ ਸੱਚਾ ਹੋਣ ਦਾ ਯਤਨ ਕਰ ਰਿਹਾ ਹੈ, ਗੁਰੂ ਦੇ ਸਾਹਮਣੇ ਆ ਕੇ ਫੇਲ ਹੋ ਜਾਏਗਾ, ਗੁਰੂ ਦੇ ਸਾਹਮਣੇ ਬੈਠਣਾ ਮੁਸ਼ਕਲ ਹੋ ਜਾਏਗਾ, ਗੁਰੂ ਦੀਆਂ ਬਾਤਾਂ ਸੁਣਦਿਆਂ ਹੋਇਆਂ ਮਨ ਉਦਾਸ ਹੋ ਜਾਏਗਾ। ਇਸੇ ਕਰਕੇ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਜੀ ਨੇ ਇਹ ਪਿਆਰੇ ਬੋਲ ਵੀ ਰੱਖ ਦਿੱਤੇ, ਜਿੱਥੇ ਜਾ ਕੇ ਸਤਿਗੁਰੂ ਗਰੀਬ ਨਵਾਜ ਨੇ ਆਖਿਆ ਭਾਈ ਦੇਖੋ ਸਿੱਖ ਦੀ ਤੇ ਗੁਰੂ ਦੀ ਸਾਂਝ ਸੱਚ ਦੀ ਹੈ, ਗੁਰੂ ਸ਼ਬਦ ਰੂਪ ਵਿੱਚ ਹੈ, ਸਿੱਖ ਨੇ ਧਿਆਨ ਨਾਲ ਸੁਰਤੀ ਲਾ ਕੇ ਇਸ ਸ਼ਬਦ ਨਾਲ ਸੰਬੰਧ ਬਣਾਉਣਾ ਹੈ, ਸਰੀਰ ਕਰਕੇ ਨਾ ਅਸੀਂ ਸਿੱਖ ਹਾਂ ਨਾ ਸਰੀਰ ਕਰਕੇ ਕੋਈ ਸਾਡਾ ਗੁਰੂ ਹੈ, ਸ਼ਬਦ ਰੂਪ ਵਿੱਚ ਸਾਡਾ ਗੁਰੂ ਹੈ, ਸੁਰਤ ਕਰਕੇ ਧਿਆਨ ਕਰਕੇ ਅਸੀਂ ਗੁਰੂ ਦੇ ਚੇਲੇ ਹਾਂ। ਇਸੇ ਕਰਕੇ ਗੁਰੂ ਰਾਮਦਾਸ ਨੇ ਆਖਿਆ ਜਦੋਂ ਸਾਂਝ ਬਣਦੀ ਹੈ ਸੁਰਤ ਦੀ ਤੇ ਸ਼ਬਦ ਦੀ, ਜਿੱਥੇ ਜਾ ਕੇ ਸੁਰਤ ਅਤੇ ਸ਼ਬਦ ਦੀ ਸਾਂਝ ਬਣਦੀ ਹੈ, ਝੂਠਾ ਮਨੁੱਖ ਉੱਥੇ ਤੱਕ ਪਹੁੰਚਦਾ ਨਹੀਂ, ਉਦਾਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ ਹੈ, ਔਰ ਇਸੇ ਨਿਰਾਸ਼ਾ ਤੇ ਉਦਾਸੀ ਦੇ ਕਾਰਨ ਬਹੁਤ ਵਾਰੀ ਉਹ ਗੁਰੂ ਦੀ ਨਿੰਦਿਆ ਤੱਕ ਵੀ ਉੱਪਰ ਆਉਂਦਾ, ਗੁਰੂ ਦੀ ਬਾਣੀ ਮੈਨੂੰ ਸਮਝ ਨਹੀਂ ਲੱਗਦੀ, ਕਿਉਂ, ਕਿਉਂਕਿ ਸੱਚ ਵਾਲੀ ਅਵਸਥਾ ਤੱਕ ਪਹੁੰਚ ਕੇ ਸਾਂਝ ਬਣਾਉਣੀ ਆਉਂਦੀ ਨਹੀਂ। ਇਸੇ ਕਰਕੇ ਸਤਿਗੁਰੂ ਨੇ ਕਹਿਤਾ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉਹ ਸਤਿਗੁਰੂ ਦੇ ਕੋਲ ਬਹਿ ਨਹੀਂ ਸਕਦੇ, ਕਿਉਂ ਨਹੀਂ ਬਹਿ ਸਕਦੇ, ਕਿਉਂਕਿ ਉੱਥੇ ਸੱਚ ਵਰਤਦਾ, ਕੂੜਿਆਰਾ ਚਿੱਤ ਉਦਾਸ, ਝੂਠਿਆਂ ਦਾ ਚਿੱਤ ਉੱਥੇ ਜਾ ਕੇ ਉਦਾਸ ਹੋ ਜਾਂਦਾ ਹੈ, ਤੇ ਜਦੋਂ ਉਦਾਸ ਹੋ ਜਾਂਦਾ ਹੈ ਫਿਰ ਕੀ ਕਰਦੇ ਨੇ, ਓਏ ਵਾਲ ਛਾਲ ਕਾਲ ਝੱਟ ਕੱਢ ਦੇ ਫਿਰ ਜਾਏ ਬਹੇ ਕੂੜਿਆਰਾ ਪਾਸ, ਉਹ ਸਮਾਂ ਤਾਂ ਟਪਾ ਲੈਂਦੇ ਵਾਲ ਛਾਲ ਕਰਕੇ ਇਧਰ ਉਧਰ ਟੱਪ ਟਪਾ ਕੇ ਇਧਰ ਉਧਰ ਬੈਠ ਕੇ ਖਲੋ ਕੇ ਐਵੇਂ ਮਾੜਾ ਮੋਟਾ ਟਾਈਮ ਟਪਾਇਆ ਤੇ ਫਿਰ ਜਾਏ ਬਹਿ ਕੂੜਿਆਰਾ ਪਾਸ, ਫਿਰ ਝੂਠਿਆਂ ਦੇ ਕੋਲ ਜਾ ਕੇ ਬਹਿ ਜਾਂਦੇ ਆ, ਫਿਰ ਉਸੇ ਕੂੜ ਮੰਡਲੀ ਵਿੱਚ ਜਾ ਕੇ ਆਪਣਾ ਨਿਵਾਸਾ ਕਰ ਲੈਂਦੇ ਆ। ਪਰ ਸਤਿਗੁਰੂ ਗਰੀਬ ਨਵਾਜ ਤਾਂ ਸਾਨੂੰ ਕਿਸੇ ਹੋਰ ਜ਼ਿੰਦਗੀ ਦੀ ਸੋਝ ਦਿੰਦਿਆਂ ਹੋਇਆਂ ਇੱਕ ਐਸੇ ਗੁਣਕਾਰੀ ਔਰ ਸੋਹਣੇ ਸੁੰਦਰ ਜੀਵਨ ਦੀ ਜਾਤ ਦਰਸਾਉਂਦਿਆਂ ਹੋਇਆਂ ਬਖਸ਼ਿਸ਼ ਕਰਦੇ ਆ ਤੇ ਆਖਦੇ ਭਾਈ ਨਹੀਂ, ਨਾ ਜ਼ਬਾਨ ਨਾਲ ਮਾੜਾ ਬੋਲਣਾ, ਨਾ ਅੱਖਾਂ ਨਾਲ ਮਾੜਾ ਦੇਖਣਾ, ਨਾ ਕੰਨਾਂ ਨਾਲ ਮਾੜਾ ਸੁਣਨਾ, ਨਾ ਹੱਥਾਂ ਨਾਲ ਕਿਸੇ ਦਾ ਮਾੜਾ ਕਰਨਾ, ਨਾ ਹੀ ਇਹ ਪੈਰ ਬੁਰਾਈ ਦੇ ਰਾਹ ਤੇ ਚੱਲਣ, ਕਦੀ ਵੀ ਨਾ। ਤੈਨੂੰ ਤਾਂ ਆਪਣੀ ਜ਼ਿੰਦਗੀ ਦੇ ਪੱਲੇ ਬੰਨ ਲੈਣਾ ਚਾਹੀਦਾ ਕਿ ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹਦੇ ਮੁਤਾਬਕ ਮੈਂ ਜ਼ਿੰਦਗੀ ਜਿਉਣੀ ਹੈ। ਕਿੰਨਾ ਪਿਆਰਾ ਵਾਕ ਹੈ ਸਤਿਗੁਰੂ ਦਾ, ਗਰੀਬ ਨਵਾਜ ਨੇ ਬੋਲ ਰੱਖ ਦਿੱਤੇ, ਪਾਮ ਸੁਹਾਵੇ, ਪੈਰ ਉਹ ਸੋਹਣੇ ਆ ਜਿਹੜੇ ਪੈਰ ਗੁਰੂ ਦੀ ਦਿੱਤੀ ਮੱਤ ਅਨੁਸਾਰ ਕਿਸੇ ਦਾ ਭਲਾ ਕਰਨ ਵੱਲ ਤੁਰਨ, ਬੁਰਾਈ ਵੱਲ ਨਾ ਜਾਣ, ਭੈੜੇ ਥਾਂ ਵੱਲ ਨਾ ਜਾਣ, ਸਿਨੇਮੇ ਕਲੱਬਾਂ ਵੱਲ, ਠੇਕਿਆਂ ਵੱਲ ਨਾ ਜਾਣ ਜਿਹੜੇ ਕਿਸੇ ਦਾ ਭਲਾ ਕਰਨ ਵੱਲ ਜਾਣ। ਪਾਮ ਸੁਹਾਵੇ ਜਾਂ ਤਾਂ ਧਿਰ ਜੁਲਦੇ, ਜਿਹੜੇ ਪੈਰ ਤੇਰੇ ਅਨੁਸਾਰ ਚੱਲਦੇ ਹੈ ਉਹ ਪੈਰ ਸੋਹਣੇ ਹੈ। ਪਾਮ ਸੁਹਾਵੇ ਜਾਂ ਤਾਂ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਸਿਰ ਉਹ ਸੋਹਣਾ ਹੈ ਜਿਹੜਾ ਤੁਹਾਡੇ ਚਰਨਾਂ ਤੇ ਟਿਕਿਆ ਰਹਿੰਦਾ ਹੈ। ਮੁੱਖ ਸੁਹਾਵਾ, ਮੂੰਹ ਉਹ ਸੋਹਣਾ ਹੈ ਜਿਹੜਾ ਤੁਹਾਡਾ ਜਸ ਗਾਉਂਦਾ ਹੈ। ਮੁੱਖ ਸੁਹਾਵਾ ਜਾਂ ਤਾਂ ਜਸ ਗਾਵੇ, ਜੀਉ ਪਿਆ ਤਾਂ ਸ਼ਰਣੀ। ਮਨੁੱਖੀ ਉਹ ਸੋਹਣਾ ਹੈ, ਜਿੰਦੀ ਉਹ ਸੋਹਣੀ ਹੈ ਜਿਹੜੀ ਤੁਹਾਡੇ ਚਰਨਾਂ ਤੇ ਪੈ ਜਾਂਦੀ, ਤੁਹਾਡੇ ਚਰਨਾਂ ਦਾ ਹੀ ਓਟ ਆਸਰਾ ਲੈ ਕੇ ਚੱਲਦੀ ਹੈ। ਬਾਕੀ ਕੋਈ ਸੋਹਣਾ ਨਹੀਂ, ਬਾਕੀ ਕੋਈ ਸ਼੍ਰੋਮਣੀ ਨਹੀਂ ਗਿਣਿਆ ਜਾ ਸਕਦਾ, ਕੂੜ ਕਬਾੜ ਨਾਲ ਭਰਿਆ ਹੋਇਆ ਹੀ ਹੈ। ਹੋਰ ਅਸੀਂ ਦੇਖੀਏ ਧਿਆਨ ਨਾਲ, ਕਿਉਂਕਿ ਅੱਜ ਸਾਡੇ ਇਹਨਾਂ ਇੰਦਰੀਆਂ ਨੂੰ ਸੰਬੋਧਨ ਦੀ ਇਹ ਆਖਰੀ ਪੌੜੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਜਦੋਂ ਸਾਨੂੰ ਐਸੀਆਂ ਬਖਸ਼ਿਸ਼ਾਂ ਕੀਤੀਆਂ, ਅਸੀਂ ਹੋਰ ਧਿਆਨ ਨਾਲ ਦੇਖੀਏ ਸਾਡੇ ਸਮਾਜ ਵਿੱਚ, ਕਿਉਂਕਿ ਸਮਾਜ ਦੀਆਂ ਬੜੀਆਂ ਜ਼ਿੰਮੇਵਾਰੀਆਂ ਨੇ। ਸਮਾਜ ਦੇ ਵਿੱਚ ਬਹੁਤ ਬਹੁਤ ਵਰਗਾਂ ਦੇ ਬਹੁਤ ਸਾਰੇ ਆਪੋ ਆਪਣੀ ਸੋਚ ਦੇ ਮਨ ਮਰਜ਼ੀ ਵਾਲੇ, ਕੁਝ ਚੰਗਾ ਕਰਨ ਵਾਲੇ, ਕੁਝ ਬੁਰਾ ਕਰਨ ਵਾਲੇ ਇਤਿਹਾਸਕ ਬਹੁਤ ਤਰੀਕਿਆਂ ਦੇ ਰੰਗ ਬਿਰੰਗੇ ਲੋਕ ਰਹਿੰਦੇ ਨੇ। ਇਹਨਾਂ ਸਭ ਨੂੰ ਥਾਂ ਥਾਂ ਰੱਖਣ ਵਾਸਤੇ ਸਮਾਜ ਵਿਚ ਸ਼ਾਂਤੀ ਬਣੀ ਰਹੇ, ਟਿਕਾ ਬਣਿਆ ਰਹੇ, ਸਮਾਜ ਇਸੇ ਤਰ੍ਹਾਂ ਸੋਹਣੇ ਤਰੀਕੇ ਨਾਲ ਚੱਲਦਾ ਰਹੇ, ਇਤਿਹਾਸਕ ਕਈ ਸੰਸਥਾਵਾਂ ਸਰਕਾਰੀ ਤੇ ਗੈਰ ਸਰਕਾਰੀ ਕੰਮ ਕਰਦੀਆਂ ਨੇ। ਹੁਣ ਅਸੀਂ ਧਿਆਨ ਨਾਲ ਦੇਖੀਏ, ਭਾਵੇਂ ਕੋਈ ਸਰਕਾਰੀ ਅਹੁਦੇ ਤੇ ਹੋਵੇ, ਭਾਵੇਂ ਕੋਈ ਗੈਰ ਸਰਕਾਰੀ ਅਹੁਦੇ ਤੇ ਹੋਵੇ, ਭਾਵੇਂ ਧਾਰਮਿਕ, ਸਮਾਜਿਕ ਜਾਂ ਕਿਸੇ ਵੀ ਹੋਰ ਅਹੁਦੇ ਤੇ ਹੋਵੇ, ਹੁਣ ਅਸੀਂ ਦੇਖੀਏ, ਮੰਨ ਲਓ ਕੋਈ ਮਨੁੱਖ ਪੁਲਿਸ ਮਹਿਕਮੇ ਵਿਚ ਡਿਊਟੀ ਕਰਦਾ ਹੈ, ਥਾਣੇਦਾਰ ਦੀ ਉਸਦੀ ਡਿਊਟੀ ਹੈ। ਜੇ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦਾ, ਜਿਹੜੀ ਉਹਦੀ ਜ਼ਿੰਮੇਵਾਰੀ ਬਣਦੀ ਹੈ, ਤਾਂ ਆਮ ਸਮਾਜ ਦੀ ਕੀ ਆਵਾਜ਼ ਉਹਦੇ ਪ੍ਰਤੀ ਹੋਏਗੀ, ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਬੇਈਮਾਨ ਆਖਣਗੇ, ਭ੍ਰਿਸ਼ਟਾਚਾਰੀ ਆਖਣਗੇ, ਔਰ ਹੋਰ ਪਤਾ ਨੀ ਕਿੰਨੀਆਂ ਗੱਲਾਂ ਦੇ ਨਾਲ ਨਿਭਾਜਣਗੇ। ਇਸੇ ਤਰ੍ਹਾਂ ਕਚਹਿਰੀ ਦੇ ਅੰਦਰ ਇੱਕ ਜੱਜ ਡਿਊਟੀ ਕਰਦਾ ਹੈ, ਜਿਸ ਦਾ ਕੰਮ ਹੈ ਇਨਸਾਫ਼ ਦੇਣਾ, ਜਿਸ ਦਾ ਕੰਮ ਹੈ ਨਿਆਂ ਦੇਣਾ, ਜਿਸ ਦਾ ਕੰਮ ਹੈ ਚੰਗੀ ਤਰ੍ਹਾਂ ਗੱਲ ਨੂੰ ਸੁਣਨਾ ਔਰ ਸੱਚ ਵਾਲੇ ਪਾਸੇ ਆਪਣਾ ਫੈਸਲਾ ਦੇਣਾ। ਪਰ ਜੇ ਕੋਰਟ ਵਿੱਚ ਬੈਠਾ ਹੋਇਆ ਜੱਜ ਕਿਸੇ ਦੀ ਗੱਲ ਤਰੀਕੇ ਨਾਲ ਨਾ ਸੁਣੇ, ਰਿਸ਼ਵਤ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦੇਵੇ, ਤੇ ਸਾਡੇ ਸਮਾਜ ਦੀ ਆਵਾਜ਼ ਬੇਈਮਾਨ, ਭ੍ਰਿਸ਼ਟਾਚਾਰੀ ਤੇ ਹੋਰ ਕਈਆਂ ਨਾਵਾਂ ਦੇ ਨਾਲ ਉੱਠ ਖੜੀ ਹੋਏਗੀ, ਉਸ ਜੱਜ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪਏਗਾ, ਪ੍ਰਵਾਨ ਨਹੀਂ ਕੋਈ ਕਰੇਗਾ। ਇਸੇ ਤਰ੍ਹਾਂ ਅਸੀਂ ਹੋਰ ਬਹੁਤ ਸਾਰੀਆਂ ਪਦਵੀਆਂ ਵੱਲ ਧਿਆਨ ਦੇ ਸਕਦੇ ਹਾਂ। ਡਾਕਟਰ ਹੈ, ਜੇ ਉਹ ਇਲਾਜ ਚੰਗਾ ਨਹੀਂ ਕਰਦਾ, ਪੈਸੇ ਦਾ ਲੋਭ ਜ਼ਿਆਦਾ ਕਰਦਾ ਹੈ, ਜੇ ਉਹ ਮਰੀਜ਼ ਦੀ ਪਰਵਾਹ ਨਹੀਂ ਕਰਦਾ, ਰੋਗ ਦੀ ਪਛਾਣ ਚੰਗੀ ਤਰ੍ਹਾਂ ਨਹੀਂ ਕਰਦਾ, ਜਾਂ ਫਿਰ ਬੇਈਮਾਨੀ ਤੇ ਉਤਰ ਕੇ, ਤੇ ਜਿਵੇਂ ਇੰਡੀਆ ਦਾ ਇਸ ਵਕਤ ਦਾ ਮਾਹੌਲ ਬਣਿਆ ਕਿ ਬਹੁਤ ਸਾਰੇ ਡਾਕਟਰ ਪੈਸੇ ਲੈ ਕੇ ਔਰ ਧੀਆਂ ਦਾ ਕਤਲ ਕਰਨ ਵਾਲੇ ਪਾਸੇ ਤੁਰ ਪੈਂਦੇ ਆ, ਜਿਸ ਡਾਕਟਰ ਦੇ ਕਲੀਨਿਕ ਨੂੰ ਜ਼ਿੰਦਗੀ ਦੇਣ ਵਾਲਾ ਥਾਂ ਔਰ ਡਾਕਟਰ ਨੂੰ ਦੂਜਾ ਰੱਬ ਆਖਿਆ ਜਾਂਦਾ, ਉਹੋ ਡਾਕਟਰ ਦਾ ਕਲੀਨਿਕ ਬੁੱਜੜਖਾਨਾ ਔਰ ਡਾਕਟਰ ਇੱਕ ਵੱਡਾ ਦਰਿੰਦੇ ਦਾ ਰੂਪ ਧਾਰਨ ਕਰਕੇ ਬੈਠਾ ਹੋਇਆ। ਕਿਉਂ? ਕਿਉਂਕਿ ਉਸਨੇ ਆਪਣੀ ਜ਼ਿੰਮੇਵਾਰੀ ਨੂੰ ਪਛਾਣਿਆ ਨਹੀਂ, ਉਸਨੇ ਆਪਣੀ ਵਿਦਿਆ ਨੂੰ, ਆਪਣੇ ਗੁਣਾਂ ਨੂੰ ਸਹੀ ਤਰੀਕੇ ਨਾਲ ਸਮਾਜ ਭਲਾਈ ਵਾਸਤੇ ਵਰਤਣ ਤੋਂ ਪਾਸਾ ਵੱਟਦਿਆਂ ਹੋਇਆਂ ਸਮਾਜ ਨੂੰ ਕਿਸੇ ਗਲਤ ਸੇਧ ਵਾਲੇ ਪਾਸੇ ਲਗਾਤਾਰ ਲਿਜਾਣ ਦਾ ਯਤਨ ਕੀਤਾ। ਇਸ ਕਰਕੇ ਉਸਨੂੰ ਦਰਿੰਦਾ ਵੀ ਆਖਿਆ ਗਿਆ। ਡਾਕਟਰ ਦਾ ਕਲੀਨਿਕ ਜਿਹੜਾ ਜ਼ਿੰਦਗੀ ਦੇਣ ਵਾਲਾ ਹੈ, ਡਾਕਟਰ ਦੇ ਕਲੀਨਿਕ ਨੂੰ ਬੁੱਚੜਖਾਨੇ ਦਾ ਨਾਂ ਵੀ ਦੇ ਦਿੱਤਾ ਗਿਆ। ਇਸੇ ਤਰ੍ਹਾਂ ਸਾਡੇ ਹੋਰ ਸਮਾਜ ਦੇ ਬੜੇ ਸੋਹਣੇ ਸੋਹਣੇ ਅਹੁਦੇ ਨੇ। ਮੰਨ ਲਓ ਕਿ ਕਿਸੇ ਵੀ ਅਹੁਦੇ ਤੇ ਕੋਈ ਵੀ ਵਿਅਕਤੀ ਹੈ, ਜੋ ਉਹਦੀ ਸਹੀ ਡਿਊਟੀ ਬਣਦੀ ਹੈ, ਜੇ ਉਹ ਆਪਣੀ ਡਿਊਟੀ ਨਹੀਂ ਕਰ ਰਿਹਾ, ਜੇ ਅਸੀਂ ਆਪਣੇ ਘਰ ਤੱਕ ਹੀ ਆ ਜਾਈਏ, ਇੱਕ ਬਾਪ ਆਪਣੇ ਬੱਚਿਆਂ ਦੇ ਪ੍ਰਤੀ ਜੋ ਉਹਦੀ ਡਿਊਟੀ ਬਣਦੀ ਹੈ ਨਹੀਂ ਕਰ ਰਿਹਾ, ਇੱਕ ਮਾਂ ਜੋ ਆਪਣੇ ਬੱਚਿਆਂ ਦੇ ਪ੍ਰਤੀ, ਆਪਣੇ ਸਾਰੇ ਜਿੰਨੇ ਉਹਦੇ ਕਾਰੋਬਾਰ ਘਰ ਦੇ ਪ੍ਰਤੀ ਬਣਦੇ ਹੈ, ਉਹਨਾਂ ਪ੍ਰਤੀ ਪੂਰੀ ਅਵੇਅਰਨੈਸ ਨਹੀਂ ਰੱਖਦੀ, ਜਾਣਕਾਰੀ ਨਹੀਂ ਰੱਖਦੀ, ਸੁਚੇਤ ਨਹੀਂ ਹੈ, ਤਾਂ ਉਸ ਮਾਂ ਨੂੰ ਵੀ ਮਾਂ ਅਖਵਾਉਣ ਦਾ ਅਧਿਕਾਰ ਨਹੀਂ, ਉਸ ਬਾਪ ਨੂੰ ਬਾਪ ਅਖਵਾਉਣ ਦਾ ਅਧਿਕਾਰ ਨਹੀਂ ਜਿਹੜਾ ਆਪਣੇ ਘਰ ਦੇ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਵਫਾਦਾਰੀ ਨਾਲ ਨਹੀਂ ਨਿਭਾਉਂਦਾ। ਹੁਣ ਜੇ ਸਾਡੇ ਸਮਾਜ ਦੀ ਐਸੀ ਹਾਲਤ ਹੈ, ਜੇ ਅਸੀਂ ਸਮਾਜ ਦੇ ਵਿੱਚੋਂ ਚੰਗਾ ਚਾਹੁੰਦੇ ਹਾਂ, ਕੋਈ ਬੇਈਮਾਨੀ ਨਾ ਕਰੇ, ਕੋਈ ਰਿਸ਼ਵਤ ਨਾ ਲਵੇ, ਕੋਈ ਗਲਤ ਕਿਸੇ ਵੀ ਤਰੀਕੇ ਨਾਲ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਨਾ ਬਣਾਵੇ, ਤੇ ਫਿਰ ਇਸ ਗੱਲ ਨੂੰ ਸਭ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਤੇ ਲਾਗੂ ਕਰਨਾ ਪਏਗਾ। ਅਸੀਂ ਸਮਾਜ ਵਿੱਚ ਤਾਂ ਚਾਹੁੰਦੇ ਹਾਂ ਕੋਈ ਝੂਠ ਨਾ ਬੋਲੇ, ਕੋਈ ਬੇਈਮਾਨੀ ਨਾ ਕਰੇ, ਕੋਈ ਕਿਸੇ ਨਾਲ ਧੱਕਾ ਨਾ ਕਰੇ, ਔਰ ਜੋ ਕੁਝ ਅਸਲੀਅਤ ਵਿੱਚ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾਵੇ। ਪਰ ਅਸੀਂ ਕਦੀ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੱਤਾ, ਇਹ ਕੰਨ ਵੀ ਤੇ ਸੱਚ ਸੁਣਨ ਨੂੰ ਹੈ। ਜੇ ਕੰਨ ਸੱਚ ਨਹੀਂ ਸੁਣਦੇ ਤਾਂ ਫਿਰ ਅਸੀਂ ਦੂਜੇ ਨੂੰ ਸੱਚ ਸੁਣਾਉਣ ਦਾ ਕਿਉਂ ਯਤਨ ਕਰ ਰਹੇ ਹਾਂ? ਜੇ ਸਾਡੇ ਆਪਣੇ ਕੰਨ ਸੱਚ ਪ੍ਰਵਾਨ ਨਹੀਂ ਕਰਦੇ, ਦੂਜਿਆਂ ਨੂੰ ਸੱਚ ਸੁਣਾਉਣਾ ਕੋਈ ਲਾਭਮੰਦਾ ਨਹੀਂ ਹੋਏਗਾ। ਜੇ ਸਾਡੀ ਆਪਣੀ ਜ਼ੁਬਾਨ ਸੱਚ ਨਹੀਂ ਬੋਲਦੀ ਤਾਂ ਕਿਸੇ ਦੂਜੇ ਕੋਲੋਂ ਸੱਚ ਬੋਲਣਾ ਸੁਣਨਾ ਕਿ ਦੂਜਾ ਕੋਈ ਸੱਚ ਬੋਲੇ ਤੇ ਮੈਂ ਸੁਣਾ, ਦੂਜਾ ਕੋਈ ਸੱਚ ਆਖੇ, ਐਸਾ ਨਹੀਂ ਹੋ ਸਕੇਗਾ। ਗੁਰੂ ਸਵਾਰਿਓ, ਸਾਨੂੰ ਜਿੱਥੇ ਸਮਾਜ ਵਿੱਚੋਂ ਚੰਗੇ ਦੀ ਆਸ ਕਰਦਿਆਂ ਹੋਇਆਂ ਲਗਾਤਾਰ ਯਤਨ ਕਰਨੇ ਚਾਹੀਦੇ ਹੈ, ਉੱਥੇ ਆਰੰਭ ਆਪਣੇ ਤੋਂ ਕਰਨਾ ਚਾਹੀਦਾ ਹੈ ਕਿ ਸਾਡੇ ਕੰਨ, ਸਾਡੀ ਜ਼ੁਬਾਨ, ਸਾਡਾ ਨੱਕ, ਸਾਡੀਆਂ ਅੱਖਾਂ, ਹੱਥ, ਪੈਰ, ਇਹ ਵੀ ਕਿਸੇ ਦਾ ਬੁਰਾ ਨਾ ਕਰਨ, ਇਹ ਵੀ ਕਿਸੇ ਦੇ ਭਲੇ ਵਾਸਤੇ, ਚੰਗੇ ਵਾਸਤੇ ਯਤਨ ਕਰਨ। ਤੇ ਇਹ ਤਾਂ ਹੋ ਸਕਦਾ ਜੇ ਅਸੀਂ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਰੰਗੇ ਜਾਵਾਂਗੇ, ਇਸ ਪਾਵਨ ਬਾਣੀ ਨੂੰ ਪੜਾਂਗੇ, ਸਮਝਾਂਗੇ, ਇਹਦੇ ਅਨੁਸਾਰ ਜੀਵਨ ਬਣਾਉਣ ਦਾ ਯਤਨ ਕਰਾਂਗੇ, ਇਹ ਗੱਲਾਂ ਪੱਲੇ ਬੰਨ ਕੇ ਰੱਖਾਂਗੇ। ਜੇ ਇੱਥੇ ਸੁਣੀਆਂ, ਇੱਥੇ ਛੱਡ ਦਿੱਤੀਆਂ, ਜੇ ਕੇਵਲ ਤੇ ਕੇਵਲ ਇਹ ਕੰਨ ਰਾਸੀ ਬਣ ਕੇ ਰਹਿ ਗਿਆ, ਹਾਂ ਸੁਣਿਆ ਬਹੁਤ ਕੁਝ, ਯਾਦ ਕੁਝ ਵੀ ਨਹੀਂ, ਪੱਲੇ ਕੁਝ ਵੀ ਨਹੀਂ ਬੰਨਣ ਦਾ ਅਸੀਂ ਯਤਨ ਕਰਦੇ, ਤਾਂ ਫਿਰ ਇਹ ਜ਼ਿੰਦਗੀ ਹਮੇਸ਼ਾ ਰਸਹੀਣੀ ਬਣੀ ਰਹੇਗੀ। ਗੁਰੂ ਸਵਾਰਿਓ, ਸਾਨੂੰ ਤਾਂ ਸਤਿਗੁਰੂ ਦਾ ਇਹ ਪਿਆਰਾ ਉਪਦੇਸ਼ ਹੈ ਕਿ ਇਹ ਜੇ ਅਸੀਂ ਕੰਮ ਕਰੀਏ, ਜੇ ਅਸੀਂ ਸਤਿਗੁਰੂ ਦੇ ਆਖੇ ਲੱਗ ਕੇ ਆਪਣੇ ਜੀਵਨ ਨੂੰ ਸੁਧਾਰਨ ਵੱਲ, ਗੁਣਾਂ ਵਾਲਾ ਬਣਾਉਣ ਵੱਲ ਲਗਾਤਾਰ ਯਤਨ ਕਰਨਾ ਸ਼ੁਰੂ ਕਰੀਏ, ਤੇ ਗਰੀਬ ਨਿਵਾਜ ਸਤਿਗੁਰੂ ਵੇਖੋ ਕੀ ਆਖਦੇ ਹੈ, ਭਾਈ ਤੰਨੋ ਸੁਣੋ, ਸੱਚੀ ਬਾਣੀ ਨੂੰ ਸੁਣੋ, ਤੁਹਾਡਾ ਪ੍ਰਥਮ ਕਰਮ ਹੀ ਇਹ ਹੈ ਕਿ ਤੁਸੀਂ ਸੱਚ ਦੀ ਬਾਣੀ ਨੂੰ ਆਪਣੇ ਇਹਨਾਂ ਕੰਨਾਂ ਨਾਲ ਸੁਣਿਆ ਕਰੋ। ਭਾਈ ਇਹ ਕੰਨਾਂ ਨਾਲ ਸੁਣਨੀ ਚਾਹੀਦੀ, ਸਮਝਣੀ ਚਾਹੀਦੀ ਹੈ। ਕੀ ਹੋਏਗਾ ਫਿਰ? ਜਿੱਤ ਸੁਣੀ ਮਨ ਤਨ ਹਰਿਆ ਹੋਆ। ਜਿਸ ਬਾਣੀ ਨੂੰ ਸੁਣਨ ਨਾਲ ਮਨ ਵੀ ਹਰਿਆ ਹੋਏਗਾ, ਤਨ ਵੀ ਹਰਿਆ ਹੋਏਗਾ। ਮਨ ਤੇ ਤਨ ਹਰੇ ਹੋਣ ਦਾ ਕੀ ਮਤਲਬ ਹੈ? ਇਹ ਨਹੀਂ ਕਿ ਸਾਡੇ ਸਰੀਰ ਤੇ ਕੋਈ ਪੱਤੇ ਨਿਕਲ ਆਉਣੇ ਆ ਜਾਂ ਫੁੱਲ ਨਿਕਲ ਆਉਣੇ ਆ, ਨਹੀਂ ਨਹੀਂ ਐਸਾ ਨਹੀਂ। ਹਰੇ ਹੋਣ ਦਾ ਮਤਲਬ ਹੈ ਸਾਡਾ ਮਨ ਗੁਰਬਾਣੀ ਪੜ੍ਹਨ ਵੱਲ ਰੁਚੀ ਰੱਖੇਗਾ, ਸਾਡਾ ਤਨ ਸਮਾਜ ਦੀ ਸੇਵਾ ਵੱਲ ਲਗਾਤਾਰ ਉਤਸ਼ਾਹ ਨਾਲ ਜਾਏਗਾ, ਹਰਿਆ ਹੋਏਗਾ। ਭਾਵ ਹਰੇ ਦਾ ਕੀ ਮਤਲਬ ਹੈ? ਇੱਕ ਤਾਂ ਹਰਿਆਲੀ ਜਿਹੜੀ ਅੱਖਾਂ ਨੂੰ ਚੰਗੀ ਲੱਗਦੀ ਹੈ, ਦੂਜਾ ਹਰਿਆਲੀ ਠੰਡੀ ਛਾਂ ਦਿੰਦੀ ਹੈ, ਤੀਜਾ ਹਰਿਆਲੀ ਠੰਡਕ ਦਿੰਦੀ ਹੈ, ਛਾਂ ਦਿੰਦੀ ਹੈ, ਤੇ ਨਾਲ ਦੀ ਨਾਲ ਜਿੱਥੇ ਹਰਿਆਲੀ ਹੈ ਉੱਥੇ ਫੁੱਲ ਸੁਗੰਧੀ, ਔਰ ਨਾਲ ਦੀ ਨਾਲ ਉੱਥੇ ਫਲ ਵੀ ਪੈਦਾ ਹੋਣ ਦੀ ਆਸ ਰੱਖੀ ਜਾ ਸਕਦੀ ਹੈ। ਪਰ ਹਰਿਆਲੀ ਹੋਵੇ ਤਾਂ, ਜੇ ਹਰਿਆਲੀ ਨਹੀਂ, ਸੜਾਂਦ ਹੈ ਜਿੱਥੇ ਪੱਤੇ ਆ ਹੀ ਨਹੀਂ ਸਕਦੇ, ਨਾ ਉੱਥੇ ਫਲ, ਨਾ ਫੁੱਲ, ਨਾ ਛਾਂ, ਨਾ ਠੰਡਕ, ਨਾ ਸੁਗੰਧੀ, ਕੁਝ ਵੀ ਨਹੀਂ ਮਿਲੇਗਾ। ਇਸੇ ਕਰਕੇ ਸਤਿਗੁਰੂ ਸਾਨੂੰ ਇਸ ਪਾਸੇ ਪ੍ਰੇਰਦੇ, ਭਾਈ ਆਓ, ਜੇ ਸਾਡਾ ਮਨ ਤੇ ਤਨ ਹਰਿਆ ਹੋਏਗਾ ਨਾ, ਮਨ ਤੇ ਤਨ ਹਰਿਆ ਹੋਏਗਾ, ਕੋਈ ਨੇੜੇ ਬੈਠੇਗਾ ਉਹਨੂੰ ਵੀ ਠੰਡਕ ਮਿਲੇਗੀ। ਦਰਖਤ ਧਾਰੇ ਦਾ ਮਤਲਬ ਕੀ ਹੈ? ਦਰਖਤ ਧਾਰਿਆ ਹੀ ਕੁਛ ਕਰਦਾ ਨਾ, ਜਿਸ ਨੂੰ ਧੁੱਪ ਲੱਗਦੀ ਹੈ, ਜਿਸ ਦੇ ਪੈਰ ਸੜਦੇ ਹੈ, ਜਿਸ ਨੂੰ ਗਰਮੀ ਲੱਗਦੀ ਹੈ, ਉਹ ਦਰਖਤ ਦੀ ਛਾਵੇਂ ਹੋ ਜਾਵੇ। ਜਿਸ ਨੂੰ ਖੁਸ਼ਬੂ ਦੀ ਲੋੜ ਹੈ, ਉਹ ਦਰਖਤਾਂ ਦੇ ਨੇੜੇ ਹੋਵੇ, ਖਿੜੇ ਹੋਏ ਫੁੱਲਾਂ ਦੀ ਸੁਗੰਧੀ ਮਾਣ ਲਵੇ। ਜਿਸ ਨੂੰ ਠੰਡ ਦੀ ਲੋੜ ਹੈ, ਉਹ ਦਰਖਤ ਦੀ ਛਾਵੇਂ ਆ ਜਾਵੇ। ਜਿਸ ਨੂੰ ਭੁੱਖ ਲੱਗੀ ਹੈ, ਥੋੜਾ ਸਵਾਦਲੇ ਪਦਾਰਥ ਚੱਖਣੇ ਚਾਹੁੰਦਾ, ਉਹ ਦਰਖਤ ਦੇ ਨੇੜੇ ਹੋਵੇ, ਫਲ ਚੱਖ ਲਵੇ। ਤਾਂ ਹੀ ਹੋਏਗਾ ਨਾ ਜੇ ਹਰਿਆਲੀ ਹੋਏਗੀ। ਇਸੇ ਤਰ੍ਹਾਂ ਜੇ ਸਾਡੇ ਜੀਵਨ ਵਿੱਚ ਹਰਿਆਲੀ ਮਨ ਤਨ ਕਰਕੇ ਹੋਏਗੀ, ਤਾਂ ਜਿਹੜਾ ਨੇੜੇ ਬੈਠੇਗਾ ਉਹਨੂੰ ਠੰਡਕ ਮਹਿਸੂਸ ਹੋਏਗੀ, ਉਸ ਨੂੰ ਗੁਣਾਂ ਦੀ ਖੁਸ਼ਬੂ ਆਏਗੀ। ਜੋ ਨੇੜੇ ਬੈਠੇਗਾ ਗੁਰੂ ਦੀ ਮੱਤ ਦਾ ਆਸਰਾ ਲੈਂਦਿਆਂ ਹੋਇਆਂ, ਉਸਦਾ ਜੀਵਨ ਵੀ ਇਹ ਫਲ ਪ੍ਰਾਪਤ ਕਰਕੇ ਤ੍ਰਿਪਤ ਹੋਏਗਾ। ਸਤਿਗੁਰੂ ਤਾਂ ਸਾਨੂੰ ਗੁਣਾਂ ਵਾਲਾ ਇਸੇ ਕਰਕੇ ਬਣਾਉਂਦੇ ਹੈ, ਇਸੇ ਕਰਕੇ ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਲੈ ਹਰਿਆ। ਭਾਈ ਤਨ ਮਨ ਤਾਂ ਹੀ ਹਰਿਆ ਹੋ ਸਕਦਾ ਜੇ ਅਸੀਂ ਸਤਿਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ ਸਮਝਣ ਦਾ ਯਤਨ ਕਰਾਂਗੇ। ਗਰੀਬ ਨਿਵਾਜ ਆਖਦੇ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ। ਵਾਹਿਗੁਰੂ ਅਕਾਲ ਪੁਰਖ ਦਾ ਭਾਈ ਬੇਅੰਤ ਹੈ, ਉਹ ਅਸਚਰਜ ਹੈ, ਸਾਡੀ ਸਮਝ ਤੋਂ ਪਰਾ ਹੈ। ਤਾਂ ਕਿ ਗੱਤ ਕਹੀ ਨਾ ਜਾਏ, ਉਸਦੇ ਬਾਰੇ ਕਹਿਣਾ ਔਖਾ ਹੈ, ਅਸੀਂ ਵਰਣਨ ਨਹੀਂ ਕਰ ਸਕਦੇ, ਉਸਦਾ ਅੰਤ ਨਹੀਂ ਪਾ ਸਕਦੇ। ਇਹ ਤਾਂ ਗੱਲ ਸੱਚ ਹੈ, ਪਰ ਫਿਰ ਵੀ ਜੇ ਉਹਦਾ ਅੰਤ ਨਹੀਂ ਪਾ ਸਕਦੇ, ਅਸਾਂ ਅੰਤ ਪਾਉਣਾ ਵੀ ਨਹੀਂ ਹੈ, ਅਸਾਂ ਤਾਂ ਯਤਨ ਕਰਨਾ ਹੈ ਉਹਦੇ ਗੁਣ ਗਾਉਂਦਿਆਂ ਹੋਇਆਂ ਆਪਣੇ ਇਸ ਜੀਵਨ ਨੂੰ ਸੋਹਣਾ ਸੁਚੱਜਾ ਗੁਣਾਂ ਵਾਲਾ ਬਣਾਉਣਾ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਭਾਈ ਜੀਵਨ ਦਾਨ ਦੇਣ ਵਾਲਾ ਇਹ ਸਤਿਗੁਰੂ ਦਾ ਅੰਮ੍ਰਿਤ ਨਾਮ ਗੁਰਬਾਣੀ ਨੂੰ ਸੁਣੋ, ਪਵਿੱਤਰ ਹੋਵੋ। ਪਵਿੱਤਰ ਹੋਣ ਦਾ ਇਹ ਸੋਹਣਾ ਤਰੀਕਾ ਹੈ, ਇਹਨੂੰ ਸੁਣੋ ਤੇ ਪਵਿੱਤਰ ਹੋ ਜਾਓ, ਪਾਪਾਂ ਦੀ ਮੈਲ ਧੋਤੀ ਜਾਏਗੀ, ਹਰੇ ਭਰੇ ਹੋ ਜਾਵਾਂਗੇ। ਸੱਚ ਹੈ ਸੁਣਦੇ ਨੂੰ ਪਠਾਏ ਹੈ ਮੇਰੇ ਉਹ ਕੰਨੋ। ਤੁਹਾਡਾ ਸਰੀਰ ਨਾਲ ਰੱਬ ਨੇ ਲਾ ਕੇ ਸੰਸਾਰ ਵਿਚ ਭੇਜਣਾ ਹੀ ਇਸੇ ਕਰਕੇ ਕੀਤਾ ਹੈ ਕਿਉਂਕਿ ਤੁਸੀਂ ਸੱਚ ਨੂੰ ਸੁਣੋ, ਸੱਚ ਦੀ ਆਵਾਜ਼ ਨੂੰ ਪਛਾਣੋ। ਹੁਣ ਅਸੀਂ ਧਿਆਨ ਰੱਖਣਾ ਹੈ ਸਤਿਗੁਰੂ ਦੇ ਇਸ ਉਪਦੇਸ਼ ਦੀ, ਇਸ ਵਿਚਾਰ ਨੂੰ ਆਪਣੇ ਪੱਲੇ ਬੰਨ ਕੇ ਧਿਆਨ ਰੱਖਣਾ ਕਿ ਅਸਲੀਅਤ ਵਿਚ ਕੰਨ ਸੋਹਣੇ, ਅੱਖਾਂ ਸੋਹਣੀਆਂ, ਜ਼ੁਬਾਨ ਸੋਹਣੀ, ਨੱਕ ਸੋਹਣਾ, ਹੱਥ ਪੈਰ ਸੋਹਣੇ ਮੰਨੇ ਹੀ ਹੋ ਜਾ ਸਕਦੇ ਹੈ ਜਿਹੜੇ ਪਰਖ ਰੱਖਣ ਕਿਹੜੀ ਚੀਜ਼ ਮੇਰੇ ਆਪਣੇ ਮਤਲਬ ਦੀ ਹੈ ਕਿਹੜੀ ਨਹੀਂ, ਕਿਹੜੀ ਮੈਨੂੰ ਧਾਰਨ ਕਰਨੀ ਚਾਹੀਦੀ ਹੈ ਕਿਹੜੀ ਨਹੀਂ। ਜੇ ਇਹ ਪਰਖ ਵਾਲੀ ਹਰ ਥਾਂ ਤੇ ਕੰਨਾਂ ਵਿਚ ਵੀ, ਅੱਖਾਂ ਵਿਚ ਵੀ, ਜ਼ੁਬਾਨ ਤੇ ਵੀ, ਹੱਥਾਂ ਵਿਚ ਵੀ, ਪੈਰਾਂ ਵਿਚ ਵੀ, ਔਰ ਸਾਡੇ ਇਹ ਗਿਆਨ ਇੰਦਰੇ, ਕਰਮ ਇੰਦਰੇ, ਸਰੀਰ ਦੇ ਸਾਰਿਆਂ ਵਿਚ ਇਹ ਪਰਖ ਬੁੱਧੀ ਤਾਕਤ ਪੈਦਾ ਹੋ ਜਾਏ ਤਾਂ ਹੋਏਗੀ ਜੇ ਅਸੀਂ ਗੁਰੂ ਦੀ ਬਾਣੀ ਸੁਣਾਂਗੇ। ਜੇ ਹੋ ਜਾਏ ਤਾਂ ਫਿਰ ਸਤਿਗੁਰੂ ਦਾ ਇਹ ਵਚਨ ਅਸੀਂ ਪੜ੍ਹ ਚੁੱਕੇ ਹਾਂ, ਚੇਤੇ ਰੱਖਣ ਵਾਲਾ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਭਾਈ ਇਹ ਸਰੀਰ ਪ੍ਰਵਾਨ ਹੈ ਤੇ ਜੇ ਅਸੀਂ ਇਹ ਕੰਮ ਨਾ ਕਰੀਏ ਤੇ ਫਿਰ ਸਤਿਗੁਰੂ ਇਹ ਵੀ ਆਖਦੇ ਆ ਭਾਈ ਰੇ ਭਗਤ ਹੀਣ ਕਾਹੇ ਜਾਗ ਆਇਆ। ਭਗਤੀ ਤੋਂ ਇਹਨਾਂ ਭਾਵ ਗੁਰੂ ਦੀ ਗੱਲ ਪੱਲੇ ਹੀ ਨਹੀਂ ਬੰਨੀ, ਇਹ ਸੰਸਾਰ ਵਿਚ ਲੈਣ ਹੀ ਕੀ ਆਇਆ, ਕਿਉਂ ਘਰ ਪਾਇਆ ਧਰਤੀ ਤੇ ਆ ਕੇ। ਧਰਤੀ ਤੇ ਕੁਝ ਸਵਾਰਨ ਦੀ ਥਾਂ ਤੇ ਜੇ ਅਸੀਂ ਸਵਾਰ ਨਹੀਂ ਸਕਦੇ, ਕੁਝ ਚੰਗਾ ਨਹੀਂ ਕਰ ਸਕਦੇ ਤੇ ਸਾਨੂੰ ਇਹ ਵੀ ਅਧਿਕਾਰ ਨਹੀਂ ਕਿ ਅਸੀਂ ਇਸੇ ਧਰਤੀ ਤੇ ਆ ਕੇ ਕੁਝ ਬੁਰਾ ਕਰੀਏ ਜਾਂ ਕੁਝ ਐਸਾ ਕਰ ਜਾਈਏ ਜਿਸ ਨਾਲ ਸਾਡੇ ਸਮਾਜ ਵਿਚ ਖਲਾਅ ਪੈਦਾ ਹੋ ਜਾਏ, ਅਸ਼ਾਂਤੀ ਪੈਦਾ ਹੋ ਜਾਏ, ਇਹ ਵੀ ਕਰਨ ਦਾ ਸਾਨੂੰ ਅਧਿਕਾਰ ਨਹੀਂ। ਸਤਿਗੁਰੂ ਗਰੀਬ ਨਿਵਾਜ ਨੇ ਬੜੇ ਸੁੰਦਰ ਉਪਦੇਸ਼ ਦਿੱਤੇ ਹੈ, ਪਰ ਸਾਡੇ ਲਗਾਤਾਰ ਵਿਚਾਰ ਤੋਂ, ਸਮਝ ਤੋਂ, ਪੜ੍ਹਨ ਤੋਂ ਅਸੀਂ ਲਗਾਤਾਰ ਉਸ ਤੋਂ ਵਾਂਝੇ ਹੋ ਰਹੇ ਹਾਂ। ਲਗਾਤਾਰ ਦੂਰੀ ਸਾਡੀ ਬਣਦੀ ਜਾਂਦੀ, ਕਿਉਂ ਬਣਦੀ ਜਾਂਦੀ? ਇਸੇ ਕਰਕੇ ਕਿਉਂਕਿ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਮਾੜਾ ਵੇਖਣ ਦਾ ਸੁਭਾਅ ਬਣਾ ਚੁੱਕੀਆਂ ਨੇ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਮਾੜਾ ਸੁਣਨ ਦਾ ਸੁਭਾਅ ਬਣਾ ਚੁੱਕੇ ਨੇ, ਰਸਨਾ ਸੋਈ ਲੋਭ ਮਿੱਠਾ ਸਾਧ, ਜ਼ੁਬਾਨ ਬੜੀਆਂ ਰਸਾਂ ਕਸਾਂ ਦਾ ਸੁਭਾਅ ਬਣਾ ਚੁੱਕੀ ਹੈ। ਫਿਰ ਸਤਿਗੁਰੂ ਨੇ ਕਿਹਾ ਭਾਈ ਜਦੋਂ ਐਸੀ ਹਾਲਤ ਹੋ ਜਾਏ, ਮਨ ਸੋਇਆ ਮਾਇਆ ਬਿਸਮਾਦ, ਮਨ ਜਿਹੜਾ ਉਹ ਆਪਣਾ ਸੁਭਾਅ ਮਾਇਆ ਵਾਲੇ ਪਾਸੇ ਤੇ ਪਦਾਰਥਾਂ ਚਸਕਿਆਂ ਤੇ ਰੂਪ ਰੰਗ ਵਾਲੇ ਪਾਸੇ ਲੱਗਾ ਹੋਇਆ, ਜਦੋਂ ਐਸਾ ਸੁਭਾਅ ਬਣਿਆ ਹੋਇਆ ਫਿਰ ਕਦੋਂ ਭਲਾ ਹੋ ਸਕਦਾ, ਕਦੋਂ ਕੋਈ ਸਿੱਧੇ ਰਾਹ ਤੇ ਆ ਸਕਦਾ, ਕਿਉਂਕਿ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ, ਜੇ ਕੋਈ ਜਾਗਦਾ ਹੋਏਗਾ ਤਾਂ ਉਹੀ ਸੰਭਾਲੇਗਾ, ਜਿਹੜਾ ਸੁੱਤਾ ਹੈ ਉਹ ਕਿੱਥੋਂ ਸੰਭਾਲ ਸਕੇਗਾ, ਸੁੱਤਾ ਹੋਇਆ ਕਦੀ ਵੀ ਸੰਭਾਲ ਨਹੀਂ ਸਕੇਗਾ, ਜਾਗਦਾ ਹੋਇਆ ਹੀ ਸੰਭਾਲ ਸਕਦਾ। ਸਤਿਗੁਰੂ ਸਾਨੂੰ ਜਗਾਉਂਦੇ ਹੈ, ਸਤਿਗੁਰੂ ਸਾਨੂੰ ਆਵਾਜ਼ ਦੇ ਕੇ ਉਠਾਉਂਦੇ ਹੈ, ਸਾਨੂੰ ਜਾਗ੍ਰਿਤ ਕਰਦੇ ਹੈ, ਸਾਵਧਾਨ ਕਰਦੇ ਹੈ। ਆਓ ਸਾਵਧਾਨ ਹੋਣ ਦਾ ਯਤਨ ਕਰੀਏ, ਮਾੜਾ ਸੁਣਨਾ, ਮਾੜਾ ਬੋਲਣਾ, ਮਾੜਾ ਵੇਖਣਾ ਛੱਡ ਕੇ ਸਤਿਗੁਰੂ ਦੇ ਅਨੁਸਾਰ ਭਲਾ ਵੇਖਣਾ, ਭਲਾ ਬੋਲਣਾ, ਭਲਾ ਸੁਣਨਾ, ਭਲਿਆਂ ਥਾਵਾਂ ਤੇ ਭਲਿਆਂ ਲੋਕਾਂ ਦੀ ਸੰਗਤ ਕਰਨੀ, ਇਹ ਸਾਡੇ ਜੀਵਨ ਦਾ ਲਕਸ਼ ਬਣ ਜਾਏ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਸਮਾਂ ਤੇ ਆ ਜਾਏ, ਸਤਿਗੁਰੂ ਦੇ ਹੁਕਮਾਂ ਅਨੁਸਾਰ ਚੱਲਣਾ ਆ ਜਾਏ। ਇਹਨੇ ਵਿਚਾਰ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਖੀਰ ਅਸੀਸ ਬਖਸ਼ਿਸ਼ ਕਰੋ ਆਪੋ ਜੀ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਟਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 21-10 76 West Winds Crescent, Northeast Calgary।

0: हाथ शतना तन वाखे गुरु साहिब जियो, झूठे मान कहाँ करे जग सपने जूं जान। इनमें कछु तेरो नाही नानक कहो बखान। झूठे मान कहाँ करे जग सपने जूं जान। इनमें कछु तेरो नाही नानक कहो बखान। वाह गुरु जी का खालसा, वाह गुरु जी की फतेह। परम सम्मान योग चवर शतर तखत दे मालिक, शब्द गुरु प्रगट गुरां की देहे। सतगुरु गुरु ग्रंथ साहिब जी महाराज हजूर दी बख्शीश सदका, अज आप जी ने सतगुरु गुरु तेग बहादुर साहिब जी महाराज हजूर दे 41वें सलूक दा पाठ श्रवण कीता है। सतगुरु गुरु तेग बहादुर साहिब सच्चे पातशाह, आप अंदर दा टिका बख्शो, पै भावना श्रद्धा अकीदत बख्श के आप विच शब्द दी कला वरता की विचार करा लवो। करो कृपा साध संगत, आप आशीष बख्श दे कोई उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी। सतगुरु गुरु तेग बहादुर महाराज जी ने आज फिर ओही बचन सन दोबारा चेते कराया है, दृढ़ कराया है। ऐ इंसान जेड़ी वस्तु नाशवंत है तो उसका मान कर रहा है, उसका हंकार कर रहा है। हजूर कहिंदिया मैं तेनू ए बोल के कह रहा, ये मैं शब्द तेनू उच्ची कू के समझा रहा कि जिस चीज का तू मान कर रहा है ये नाशवंत है, ते संसार दी हर दिश दी कोई चीज एदी बस इन्नी कु हस्ती है कि जितना को रात दा एक सुपना। सतगुरां ने फरमाया झूठे मान कहां करे, इत्थे झूठे दा अर्थ है नाशवंत, जिन्हें खत्म हो जाना। महाराज कह रहे ने मान दा अर्थ अहंकार, तू नाशवंत पदार्थ दा जिसने बिनस जाना है उसका अहंकार कासली कर रहे। जग सुपने ज्यो जान, इस जगत नू इस संसार नू सुपने वत जान के जो कुछ दिसदा है वो असलियत नहीं। हजूर शब्द वरत रहा झूठे मान कहां करे, नाशवंत पदार्थां दा अहंकार क्यों कर रहा है। जग सुपने ज्यो जान, इस जगत नू सुपने दी तरह समझ। इन मैं कछ तेरो नहीं, जिस नाशवंत पदार्थ दा तू हंकार कर रहे है इन्हां विचों, इन मैं कछ तेरो नहीं, इस विचों कुछ भी चीज कोई भी पदार्थ तेरा नहीं, इहदा मतलब तेरे नाल निभण वाला नहीं। ते हजूर कहिंदे ने नानक कहो बखान, हजूर कहिंदे ने मैं विख्यान करके बोल के ए तेनू समझाना पियावा कि इंसान के झूठा मान झूठे पदार्थां दा हंकार मत कर, इन्हां विचों कुछ भी तेरा नहीं। ते सतगुरु दे अज दे विचार अधीन जो श्लोक है इस दे अखरी अर्थ, क्योंकि अर्ज मैं रोज ही कर रहा, ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 59 ਸ਼ਬਦ ਔਰ 57 ਸ਼ਲੋਕ ਸੂਝਵਾਨ ਵਿਚਾਰਵਾਨ ਸੱਜਣ ਇਹ ਸਮਝਦੇ ਨੇ ਕਿ ਇਹਨਾਂ ਵਿੱਚ ਸਤਿਗੁਰਾਂ ਨੇ ਇੱਕ ਗੱਲ ਨੂੰ ਵਾਰ ਵਾਰ ਦ੍ਰਿੜ ਕਰਾਉਣ ਵਾਸਤੇ ਉਸੇ ਸਿਧਾਂਤ ਨੂੰ, ਉਸੇ ਉਦਾਹਰਣ ਨੂੰ, ਉਸੇ ਖਿਆਲ ਨੂੰ, ਉਸੇ ਸ਼ਬਦ ਨੂੰ ਸਤਿਗੁਰਾਂ ਨੇ ਵਾਰ ਵਾਰ ਦ੍ਰਿੜ ਕਰਾਇਆ। ਉਸ ਦਿਨ ਅਸੀਂ ਸ਼ਬਦ ਪੜਿਆ ਸੀ ਕਿ ਜੋ ਸੁਪਨਾ ਅਰ ਪੇਖਣਾ ਐਸੇ ਜਾ ਕੋ ਜਾਣ। ਇੱਥੇ ਮਹਾਰਾਜ ਜੀ ਨੇ ਹੁਣ ਕਹਿ ਦਿੱਤਾ ਝੂਠੈ ਮਾਨ ਕਹਾਂ ਕਰੈ ਜਗ ਸੁਪਨੈ ਜੀ ਜਾਣ। ਗੱਲ ਤਾਂ ਉਹੀ ਪਰ ਇੱਥੇ ਇੱਕ ਸ਼ਬਦ ਨਾਲ ਜਿਹੜਾ ਕਹਿ ਦਿੱਤਾ ਕਿ ਨਾਸ਼ਵੰਤ ਪਦਾਰਥਾਂ ਦਾ ਹੰਕਾਰ ਕਿਉਂ ਕਰ ਰਹੇ ਹੋ, ਕਹਿ ਝੂਠਾ ਕਿਉਂ ਮਾਨ ਕਰ ਰਹੇ ਝੂਠ ਦਾ, ਇਹ ਜਗਤ ਸੁਪਨਾ ਦੀ ਤਰ੍ਹਾਂ ਸਮਝ। ਹੁਣ ਜਦੋਂ ਇਹ ਸ਼ਬਦ ਆਇਆ ਨਾ ਕਿ ਜਗ ਸੁਪਨੈ ਜੀ ਜਾਨ, ਇਹਦਾ ਮਤਲਬ ਜੇ ਜਾਨ ਸ਼ਬਦ ਵਰਤਿਆ ਇਹਦਾ ਮਤਲਬ ਮਹਿਸੂਸ ਕਰ, ਇਹਨੂੰ ਅਮਲੀ ਤੌਰ ਤੇ ਪ੍ਰੈਕਟੀਕਲ ਤੌਰ ਤੇ ਆਪਣੀ ਜ਼ਿੰਦਗੀ ਚ ਇਹਨੂੰ ਧਾਰਨ ਕਰ ਕਿ ਜੋ ਕੋਈ ਦਿਸਦਾ ਪਿਆ ਇਹ ਸਿਰਫ ਸੁਪਨਾ। ਉਸ ਦਿਨ ਅਸੀਂ ਵਿਚਾਰ ਸੁਪਨੇ ਦੀ ਕੀਤੀ। ਉਂਝ ਵੈਸੇ ਸੁਪਨੇ ਦੇ ਸੰਬੰਧ ਵਿੱਚ ਅਨੇਕਾਂ ਵਿਦਵਾਨਾਂ ਨੇ, ਸੂਝਵਾਨਾਂ ਨੇ ਬਹੁਤ ਕਿਤਾਬਾਂ ਲਿਖੀਆਂ, ਕੋਈ ਵਿਦਵਤਾ ਦੇ ਜ਼ੁਹਰ ਲਈ ਨਹੀਂ, ਪਰ ਇੱਕ ਬੇਨਤੀ ਕਿ ਜੋ ਕੁਝ ਦਿਸਦਾ ਹੈ ਇਹਦਾ ਹੰਕਾਰ ਨਾ ਕਰ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਸਾਨੂੰ ਜੋ ਬਚਨ ਦ੍ਰਿੜ ਕਰਾਏ, ਇੱਕ ਤਾਂ ਹੁੰਦਾ ਵੀ ਕਲਪਨਾ ਵੀ ਐਵੇਂ ਖਿਆਲੀ ਘੋੜੇ ਨੇ, ਇੱਕ ਹੁੰਦੀ ਆ ਹਕੀਕਤ, ਕਪੋਲ ਕਲਪਨਾ ਨਹੀਂ। ਜੋ ਕੁਝ ਗੁਰੂ ਜੀ ਕਹਿੰਦੇ ਪਏ ਨੇ ਉਹ ਹਕੀਕਤ ਹੈ ਕਿ ਇਹਨੂੰ ਜਾਣ, ਇਹਨੂੰ ਸਮਝ, ਇਹਦਾ ਮਤਲਬ ਇਹ ਕਲਪਨਾ ਨਹੀਂ, ਇਹ ਹੋਵੇਗੀ, ਇਹ ਕੁਝ ਹੋਏਗਾ ਜੋ ਤੈਨੂੰ ਅੱਜ ਦੱਸਿਆ, ਇਹਨੂੰ ਜਾਣ ਕੇ ਇਹ ਸਭ ਬਿਣਸ ਨਹਾਰ। ਇੱਥੇ ਦੋ ਬੇਨਤੀਆਂ ਮੈਂ ਹੋਰ ਕਰਦੇ ਹਾਂ। ਉਂਝ ਵੀ ਜਦੋਂ ਇਨਸਾਨ ਬੈਠਦਾ ਹੈ ਕਿਸੇ ਜਗ੍ਹਾ ਤੇ ਬੈਠੇ, ਤਕਰੀਬਨ ਇਹਦੀ ਸੁਰਤ ਜਾਂ ਇਹਦਾ ਮਨ ਜਾਂ ਤਾਂ ਬੀਤੇ ਹੋਏ ਸਮੇਂ ਵੱਲ ਰਹਿੰਦਾ ਤੇ ਜਾਂ ਫਿਰ ਆਉਣ ਵਾਲੇ ਸਮੇਂ ਵਾਲੇ ਪਾਸੇ ਤੁਰਿਆ ਜਾਂਦਾ। ਇਉਂ ਫਿਰ ਬੇਨਤੀ ਹੈ, ਜਾਂ ਤਾਂ ਇਹ ਪਾਸਟ ਬਾਰੇ ਸੋਚੀ ਜਾ ਰਿਹਾ ਜੋ ਬੀਤੇ ਹੈ, ਤੇ ਜਾਂ ਫਿਰ ਇਹ ਫਿਊਚਰ ਦੀ ਕਲਪਨਾ ਕਰੀ ਜਾ ਰਿਹਾ, ਬੀਤੇ ਹੋਏ ਦਾ ਕਹਿ ਰਿਹਾ ਆਹ ਕੁਝ ਮੇਰੇ ਨਾਲ ਹੋਇਆ, ਤੇ ਆਉਣ ਵਾਲੇ ਬਾਰੇ ਆਪਣੇ ਫੁਰਨੇ ਬਣਾ ਰਿਹਾ ਵੀ ਆਹ ਕੁਝ ਹੋ ਨਾ ਜਾਏ, ਆਹ ਕੁਝ ਹੋ ਜਾਏਗਾ। ਇਹਨੂੰ ਸੂਝਵਾਨ ਵਿਦਵਾਨ ਦੋ ਸ਼ਬਦ ਵਰਤਦੇ ਨੇ, ਇੱਕ ਸਿਮਰਤੀ ਤੇ ਦੂਸਰੀ ਕਲਪਨਾ। ਕਿ ਸਿਮਰਤੀ ਦਾ ਅਰਥ ਜੋ ਬੀਤੇ ਹੋਏ ਦਿਨ ਨੇ, ਬੀਤੀਆਂ ਹੋਈਆਂ ਯਾਦਾਂ ਨੇ, ਉਹਨਾਂ ਨੂੰ ਚੇਤੇ ਕਰ ਰਿਹਾ। ਇਹੀ ਹੁੰਦਾ ਕਿ ਜਦੋਂ ਵੀ ਆਪਾਂ ਟਿਕਾ ਦੀ ਗੱਲ, ਸਿਮਰਨ ਦੀ ਗੱਲ, ਇਬਾਦਤ ਦੀ ਗੱਲ, ਬੰਦਗੀ ਦੀ ਗੱਲ ਕਰਾਂਗੇ, ਉਸ ਵਕਤ ਸਾਡਾ ਮਨ ਜਿਹੜਾ ਜਾਂ ਤਾਂ ਸਿਮਰਤੀ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ, ਪਤਾ ਨੀ ਕਿੱਥੇ ਕਿੱਥੇ ਕਹਿ ਕੇ ਸਾਲ ਪਿਛੂਕੜ ਚਲਾ ਜਾਂਦਾ, ਤੇ ਸਾਡੇ ਧੁਰ ਅੰਦਰ ਜਿਹੜਾ ਸਬ ਕੌਂਸ਼ੀਅਸ ਮਾਇੰਡ ਵਿੱਚ ਵਿਚਾਰਾਂ ਦੀ ਪੋਟਲੀ ਪਈ ਹੈ, ਉਸ ਪੋਟਲੀ ਨੂੰ ਖੋਲ ਕੇ ਉਹਨਾਂ ਖਿਆਲਾਂ ਨੂੰ, ਉਹਨਾਂ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਵਰਤਮਾਨ ਦੇ ਵਿੱਚ ਉਹਨਾਂ ਨੂੰ ਤਾਜ਼ਾ ਕਰੀ ਜਾ ਰਿਹਾ। ਫਿਰ ਬੇਨਤੀ, ਜੋ ਬੀਤਿਆ ਹੈ ਉਹਨੂੰ ਵਰਤਮਾਨ ਵੀ ਤਾਜ਼ਾ ਕਰ ਰਿਹਾ ਕਿ ਆਹ ਕੁਝ ਵਾਪਰੇ, ਤੇ ਜੇ ਇਹ ਬੀਤੇ ਬਾਰੇ ਨਾ ਕਰੇ ਤੇ ਫਿਰ ਆਉਣ ਵਾਲੇ ਦੀ ਚਿੰਤਾ ਕਰਦਾ, ਉੱਥੇ ਫਿਰ ਕਲਪਨਾ ਕਰਦਾ। ਬੀਤੇ ਹੋਏ ਲਈ ਸਿਮਰਤੀ ਹੈ ਤੇ ਆਉਣ ਵਾਲੇ ਵਾਸਤੇ ਕਲਪਨਾ ਹੈ। ਉਸ ਕਲਪਨਾ ਦੇ ਵਿੱਚ ਬਹੁਤ ਕੁਛ ਬੰਦਾ ਦੇਖਦਾ ਹੈ, ਆਹ ਮੇਰਾ ਨੁਕਸਾਨ ਹੋ ਗਿਆ, ਆਹ ਮੇਰਾ ਫਾਇਦਾ ਹੋ ਗਿਆ। ਮੇਰੇ ਕਹਿਣ ਤੋਂ ਮੁਰਾਦ ਕਿ ਬੀਤੀ ਹੋਈ ਜਿਹੜੀ ਯਾਦ ਹੈ ਉਹ ਅੰਦਰ ਨੂੰ, ਤੇ ਦੂਸਰੀ ਆਉਣ ਵਾਲੀ ਕਲਪਨਾ। ਪਰ ਜੇ ਬੰਦੇ ਨੇ ਕਲਪਨਾ ਕਰਨੀ ਹੈ, ਇਹਨੂੰ ਨੈਗੇਟਿਵ ਨਹੀਂ ਲਿਜਾਣਾ, ਇਹਨੂੰ ਇਹ ਨਹੀਂ ਕਹਿਣਾ ਜੀ ਕਿਉਂ ਚੇਤੇ ਕਰਾ ਦਿੱਤਾ, ਨਹੀਂ, ਜੇ ਕਲਪਨਾ ਕਰਨੀ ਹੈ ਤੇ ਗੁਰੂ ਜੀ ਨੇ ਅੱਜ ਕਿਹਾ ਇਹਨੂੰ ਜਾਣ, ਇਹਨੂੰ ਮਹਿਸੂਸ ਕਰ, ਇਹਨੂੰ ਪ੍ਰੈਕਟੀਕਲ ਤੌਰ ਤੇ ਅੰਦਰ ਤੂੰ ਮਹਿਸੂਸ ਕਰ, ਫੀਲ ਕਰ ਕਿ ਆਹ ਜੋ ਕੋਈ ਤੂੰ ਦੇਖਣਾ ਪਿਆ ਇਹ ਸੁਪਨਾ ਹੈ। ਫਿਰ ਬੇਨਤੀ ਸੁਣੋ, ਝੂਠੈ ਮਾਨ ਕਹਾਂ ਕਰੈ ਜਗ ਸੁਪਨੈ ਜੋ ਜਾਣ। ਜੇ ਇਨਸਾਨ ਕਲਪਨਾ ਕਰੇ ਤੇ ਇਹ ਕਲਪਨਾ ਜੋ ਮੈਂ ਬੇਨਤੀ ਕਰਨ ਲੱਗਾ ਇਹ ਝੂਠ ਨਹੀਂ, ਇਹ ਹਕੀਕਤ ਹੈ, ਇਹ ਖਾਰਕ ਨਾਲ ਇਹ ਕਲਪਨਾ ਨੇ ਇੱਕ ਦਿਨ ਸੱਚਾਈ ਬਣਨਾ, ਇਹਨੂੰ ਕੋਈ ਦੁਨੀਆਂ ਦੀ ਤਾਕਤ ਜਿਹੜੀ ਹਕੀਕਤ ਬਣਨ ਤੋਂ ਰੋਕ ਨਹੀਂ ਸਕੇਗੀ, ਕੋਈ ਦਵਾਈ ਨਹੀਂ ਰੋਕ ਸਕੇਗੀ, ਕੋਈ ਵੈਦ ਨਹੀਂ ਰੋਕ ਸਕੇਗਾ, ਕੋਈ ਸਾਇੰਸ ਨਹੀਂ ਰੋਕ ਸਕੇਗੀ, ਕੋਈ ਦਾਨਸ਼ਵਰ ਬੰਦੇ ਨਹੀਂ ਰੋਕ ਸਕਣਗੇ, ਇਸ ਕਲਪਨਾ ਨੇ ਹਕੀਕਤ ਬਣਨਾ ਹੀ ਬਣਨਾ ਹੈ। ਤੇ ਮਹਾਰਾਜ ਕਹਿੰਦੇ ਜਿਸ ਨੇ ਹਕੀਕਤ ਬਣਨਾ ਹੈ ਉਸ ਕਲਪਨਾ ਵਾਲੇ ਪਾਸੇ ਉਡਾਰੀ ਮਾਰ ਕੇ ਦੇਖ, ਸ਼ਾਇਦ ਇਹ ਮਨਮਾ ਤੇਰਾ ਟਿਕ ਜਾਏ। ਅਸੀਂ ਬਾਣੀ ਚ ਵੀ ਲੈਂਦੇ ਹਾਂ ਬਚਨ ਕਲਪਨਾ ਦੇ ਤੌਰ ਤੇ। ਮੈਂ ਅਰਜ਼ ਕੀਤੀ, ਜਦੋਂ ਆਪਣਾ ਆਪਾ ਬੰਦਾ ਦੇਖਦਾ ਹੈ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਵੇ ਕਿ ਆ ਮੇਰੀਆਂ ਵੀ ਅੱਖਾਂ ਨੇ, ਆਪ ਸਭ ਦੀਆਂ ਦੋ ਦੋ ਅੱਖਾਂ ਨੇ, ਇਹ ਅੱਖਾਂ ਦੂਸਰੇ ਦਾ ਚਿਹਰਾ ਬੜੀ ਛੇਤੀ ਵੇਖਦੀਆਂ। ਜਦ ਵੀ ਤੁਸੀਂ ਦੇਖੋਗੇ 10 ਬੰਦੇ ਬੈਠੇ ਹੋਣ, 20 ਬੈਠੇ ਹੋਣ, ਮੇਰੀਆਂ ਅੱਖਾਂ ਇੱਕੋ ਦਮ ਸਾਰਿਆਂ ਦੇ ਚਿਹਰੇ ਨੂੰ ਦੇਖਣਗੀਆਂ। ਪਰ ਜਿਹੜੀਆਂ ਸਾਰੀ ਦੁਨੀਆਂ ਦੇ ਚਿਹਰੇ ਨੂੰ ਦੇਖਦੀਆਂ ਨੇ, ਇਹਨਾਂ ਦੀ ਇੱਕ ਕਹਿ ਲਓ ਘਾਟ ਹੈ ਕਿ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਕਦੀ ਨਹੀਂ ਦਿਸਦਾ। ਬਸ ਇਹੀ ਬੰਦੇ ਦੇ ਅੰਦਰ ਦੀ ਅੱਖ ਹੈ, ਇਹ ਦੂਸਰਿਆਂ ਦੇ ਔਗਣ ਦੇਖੀ ਜਾਂਦਾ ਹੈ, ਪਰ ਸੱਚ ਇਹ ਵੇ ਅੰਦਰ ਦੀ ਅੱਖ ਨਾਲ ਆਪਣੇ ਗਿਰਵਾਨ ਵਿੱਚ ਕਦੀ ਝਾਤੀ ਨਹੀਂ ਮਾਰਦਾ। ਹਜ਼ੂਰ ਨੇ ਬਾਣੀ ਚ ਬਚਨ ਕਹਿ ਵੀ ਇਹ ਕਲਪਨਾ ਹਕੀਕਤ ਬਣੇਗੀ। ਜਿਵੇਂ ਮੈਂ ਇੱਕ ਉਦਾਹਰਨ ਦੇਣਾ, ਮਨ ਨਹੀਂ ਟਿਕਦਾ। ਜ਼ਿੰਦਗੀ ਵਿੱਚ ਕਈ ਵਾਰੀ ਐਸੀ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਤੁਰ ਅੰਦਰ ਤੋਂ ਬੰਦੇ ਨੂੰ ਖਲਾ ਕੇ ਚਲੀਆਂ ਜਾਂਦੀਆਂ। ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਣੀ, ਨਜ਼ਦੀਕੀ ਦਾ ਕੋਈ ਸੱਜਣ ਚਲਾ ਜਾਣਾ, ਜਾਂ ਬਾਹਰ ਮੁਖੀ ਐਸੀਆਂ ਘਟਨਾਵਾਂ ਵਾਪਰਨੀਆਂ ਬੰਦਾ ਭੈ ਵੀ ਚਲਾ ਜਾਣਾ। ਪਰ ਜਿਹੜੀ ਮੈਂ ਅਰਜ਼ ਕਰਨ ਲੱਗਾ, ਕਲਪਨਾ ਹਕੀਕਤ ਬਣੇਗੀ। ਸੁਪਨਾ ਇੱਕ ਕਲਪਨਾ ਹੈ, ਆਪਾਂ ਕਲਪਨਾ ਕਰ ਰਹੇ ਹਾਂ ਕੋਈ ਜੂਪਜ ਹੈ, ਪਰ ਇਸ ਕਲਪਨਾ ਨੇ ਹਕੀਕਤ ਬਣਨਾ। ਹਕੀਕਤ ਦਾ ਮਤਲਬ ਨਾਸ਼ਵਾਨਤਾ, ਜੋ ਕਹਿ ਰਹੇ ਨੇ ਗੁਰਦੇਵ, ਇਹ ਕੁਝ ਹਕੀਕਤ ਵਿੱਚ ਬਦਲੇਗਾ ਜਿਹਦਾ ਮਾਣ ਬੰਦਾ ਕਰ ਰਿਹਾ, ਤੇ ਇਹਦੇ ਵਿੱਚ ਕੋਈ ਚੀਜ਼ ਆਪਣੀ ਵੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਕਲਪਨਾ ਦੇ ਤੌਰ ਤੇ ਕਦੀ ਅਸੀਂ ਸੋਚੀਏ ਇਕਾਂਤ ਵਿੱਚ ਬੈਠ ਕੇ। ਮੈਂ ਕਹਿੰਦਾ ਚਲੋ ਕੋਈ ਮੰਤਰ ਨਹੀਂ, ਕੋਈ ਸ਼ਬਦ ਨਹੀਂ, ਕੁਛ ਨਹੀਂ, ਸਿਰਫ 2-4 ਮਿੰਟ ਆਪਣੇ ਫੁਰਨਿਆਂ ਨਾਲ ਆਪਣੇ ਅੰਦਰ ਦੀ ਕਲਪਨਾ ਕਰੀਏ। ਕੀ ਕਲਪਨਾ? ਮੰਨ ਲਓ ਆਹ ਸਰੀਰ ਪਰਿਵਾਰ ਚ ਅਸੀਂ ਰਹਿ ਰਹੇ ਹਾਂ, ਸੰਸਾਰ ਚ ਰਹਿ ਰਹੇ ਹਾਂ, ਤੇ ਜਿਉਂਦੇ ਜੀ ਸਭ ਕੁਝ ਆਪਣਾ ਦਿਸ ਰਿਹਾ। ਇੱਥੇ ਪਰਿਵਾਰ ਵੀ ਆਪਣਾ ਦਿਸਦਾ ਹੈ, ਘਰ ਵੀ ਆਪਣਾ ਦਿਸਦਾ ਹੈ, ਰਿਸ਼ਤੇਦਾਰ ਵੀ ਆਪਣੇ ਦਿਸਦੇ ਨੇ, ਬਾਜ਼ਾਰ ਵੀ ਆਪਣਾ ਦਿਸਦਾ ਹੈ, ਸਭ ਕੁਝ ਆਪਣਾ ਨਜ਼ਰ ਆ ਰਿਹਾ। ਪਰ ਜੇ ਕਦੀ ਸੋਚੀਏ ਜਿਹੜੀ ਹਕੀਕਤ ਹੋਣ ਵਾਲੀ, ਵੀ ਆਹ ਹੀ ਮੇਰਾ ਸਰੀਰ ਜਿਹਨੂੰ ਸਾਰੇ ਪਸੰਦ ਕਰ ਰਹੇ ਹੈ, ਇਹ ਮਤਲਬ ਕਹਿਣ ਤੋਂ ਮੁਰਾਦ ਪਰਿਵਾਰ ਦੇ ਜੀ ਜਾਂ ਸੰਸਾਰ, ਉਹ ਸਮਾਂ ਆ ਗਿਆ ਹਕੀਕਤ ਬਣ ਲੱਗਾ ਜਿਸ ਦਾ ਬਾਣੀ ਨੇ ਉੱਚੀ ਉੱਚੀ ਸ਼ਬਦ ਵਿੱਚ ਦੁਹਾਈ ਦਿੱਤੀ। ਉਹ ਹਕੀਕਤ ਦਾ ਅਰਥ ਮੌਤ, ਉਹ ਕਲਪਨਾ ਜਿਹੜੀ ਸੀ ਹਕੀਕਤ ਚ ਬਦਲ ਲੱਗੀ। ਕਦੀ ਇਸ ਨੂੰ ਸੋਚ, ਉਹ ਮੌਤ ਆਈ ਤੇ ਤੂੰ ਥੋੜਾ ਜਿਹਾ ਦ੍ਰਿਸ਼ਟਾ ਬਣ ਕੇ ਦੇਖ। ਜੇ ਮਨ ਨਹੀਂ ਨਾ ਟਿਕਦਾ, ਇਹਨੂੰ ਇਸ ਤਰ੍ਹਾਂ ਸਮਝਾ ਮਨਾ, ਇਸ ਢੰਗ ਨਾਲ ਤੂੰ ਦ੍ਰਿਸ਼ਟਾ ਬਣ ਕੇ ਦੇਖ ਵੀ ਤੇਰੀ ਮੌਤ ਹੋ ਚੁੱਕੀ ਹੈ, ਘਰ ਉਹੀ ਹੈ, ਕਮਰੇ ਉਹੀ ਨੇ, ਪਰਿਵਾਰ ਉਹੀ ਹੈ, ਤੇ ਜਿਹੜੇ ਮੁਹੱਬਤ ਕਰਨ ਵਾਲੇ ਸੀ, ਕੋਈ ਰੁਦਨ ਕਰਦਾ, ਕੋਈ ਵਹਿਣ ਪਾਉਂਦਾ, ਤੂੰ ਦ੍ਰਿਸ਼ਟਾ ਬਣ ਕੇ ਦੇਖ। ਪਰ ਤੇਰਾ ਤਨ ਇੱਕ ਮੰਜੇ ਤੇ ਲਟਾ ਦੇਣ, ਭਾਵੇਂ ਜ਼ਮੀਨ ਤੇ ਲਟਾ ਦੇਣ, ਭਾਵੇਂ ਬਰਫ਼ ਚ ਲਾ ਦੇਣ, ਤੇ ਭਾਵੇਂ ਇਹਨੂੰ ਬਾਹਰ ਧੁੱਪੇ ਰੱਖ ਦੇਣ, ਤੇਰੇ ਤੇ ਕੋਈ ਅਸਰ ਨਹੀਂ। ਤੂੰ ਦੇਖ ਫਿਰ ਉਹ ਪਰਿਵਾਰ ਜਿਹਨੂੰ ਤੂੰ ਆਪਣਾ ਕਹਿ ਰਿਹਾ, ਜਿਹਨਾਂ ਪਦਾਰਥਾਂ ਨੂੰ ਆਪਣਾ ਕਹਿ ਰਿਹਾ, ਉਹ ਸਾਰਾ ਪਰਿਵਾਰ ਇਕੱਠਾ ਹੁੰਦਾ, ਤੇ ਉਹ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ। ਫਿਰ ਮੇਰੀ ਬੇਨਤੀ ਸੀ, ਇਹ 2-4 ਮਿੰਟ ਦਾ ਕਲਪਨਾ ਦਾ ਇੱਕ ਫੁਰਨਾ ਹੈ, ਤੇ ਜੋ ਹਕੀਕਤ ਬਣਨਾ। ਕਲਪਨਾ ਮੈਂ ਅੱਜ ਕਹਿ ਰਿਹਾ, ਪਰ ਕੱਲ ਨੂੰ ਇਸ ਹਕੀਕਤ ਬਣਨਾ। ਸਰੀਰ ਪਿਆ ਹੈ, ਪਰਿਵਾਰ ਦੇ ਜੀ ਇਕੱਠੇ ਹੋ ਗਏ ਆ, ਸਾਕ ਸੰਬੰਧੀ ਇਕੱਠੇ ਹੋਏ ਆ, ਤੇ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ, ਉਹ 2-3 ਗੱਲਾਂ ਕਰ ਰਹੇ ਆ, ਵੀ ਆਪਾਂ ਸੰਸਕਾਰ ਦਾ ਟਾਈਮ ਕਿਹੜਾ ਰੱਖਿਆ, ਇਹਦਾ ਚੌਥਾ ਕਿੱਦਣ ਕਰਨਾ, ਗੀਠਾ ਕਿੱਦਣ ਸਮੇਟਣਾ, ਜੋ ਕਹਿੰਦੇ ਆ, ਤੇ ਉਸ ਤੋਂ ਬਾਅਦ ਇਹ ਦੱਸਦੇ ਆ ਜੇ ਭੋਗ ਕਿੱਦਣ ਪਾਣਾ। ਤੂੰ ਬਸ ਇਹ ਗੱਲ ਨੂੰ ਚੇਤੇ ਰੱਖੀ, ਇਸ ਹਕੀਕਤ ਨੂੰ ਕਿ ਜਿਸ ਘਰ ਨੂੰ ਤੂੰ ਸਾਰੀ ਜ਼ਿੰਦਗੀ ਆਪਣਾ ਸਮਝਦਾ ਰਿਹਾ, ਸਭ ਤੋਂ ਪਹਿਲਾਂ ਕਿਸੇ ਵੀ ਬੰਦੇ ਨੇ ਇਹ ਖਾਮੀ ਨਹੀਂ ਭਰੀ, ਇਸ ਬੰਦੇ ਨੂੰ ਕਿੰਨੇ ਦਿਨ ਘਰ ਰੱਖਣਾ ਹੈ, ਇਹ ਕਿਹਾ ਜਾਂਦਾ ਵੀ ਇਹਨੂੰ ਕਿੰਨੇ ਵਜੇ ਘਰੋਂ ਬਾਹਰ ਕੱਢਣਾ ਹੈ। ਉਸ ਤੋਂ ਬਾਅਦ ਤੇਰਾ ਇਸ਼ਨਾਨ ਕਰਾਇਆ, ਮੈਂ ਬੇਨਤੀ ਕੀਤੀ ਦ੍ਰਿਸ਼ਟਾ ਬਣ ਕੇ, ਨਾ ਐਵੇਂ ਗੱਪ ਜੀ ਨਾ ਸਮਝੀਏ, ਇਹ ਹਕੀਕਤ ਮੇਰੇ ਤੁਹਾਨੂੰ ਸਭ ਨਾਲ ਵਾਪਰਨੀ ਤੇ ਬਾਣੀ ਵਿੱਚ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਸਮਝ, ਇਸ਼ਨਾਨ ਕਰਾ ਦਿੱਤਾ, ਉੱਤੇ ਵਸਤਰ ਪਾ ਦਿੱਤੇ, ਤੇ ਤੈਨੂੰ ਮੋਢਾ ਲਾ ਕੇ ਅਰਥੀ ਚੁੱਕ ਕੇ ਤੁਰ ਪਏ। ਸ਼ਮਸ਼ਾਨ ਘਾਟ ਵਿੱਚ ਗਏ, ਲੋਕ ਇਕੱਠੇ ਹੋਏ ਸਨ, ਪਤਾ ਲੱਗ ਗਿਆ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਤੇ ਆਪਣੇ ਕਾਰੋਬਾਰ ਚ ਕਹਿੰਦੇ ਨੇ ਕੋਈ ਨੀ ਜੀ, ਅੱਧਾ ਘੰਟਾ ਘੰਟਾ ਵੇਖਿਓ, ਮੈਂ ਆਇਆ, ਲਓ ਬਸ ਇੱਕ ਵਾਰੀ ਮੈਂ ਸੰਸਕਾਰ ਚ ਸ਼ਾਮਿਲ ਹੋ। ਕੁਝ ਲੋਕ ਤੇਰੇ ਦੁਆਲੇ ਖਲੋਤੇ, ਤੇਰੇ ਤਨ ਨੂੰ ਲੱਕੜਾਂ ਚ ਰੱਖ ਕੇ ਉੱਤੇ ਲੱਕੜਾਂ ਰੱਖ ਕੇ ਇਹਨੂੰ ਅੱਗ ਲਾ ਦਿੱਤੀ। ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਪਹਿਲੀ ਗੱਲ ਸਾਰੇ ਨੇ ਕਿ ਦੂਰ ਦੂਰ ਹੋ ਜਾਓ। ਯਾਦ ਰੱਖਿਓ ਬੰਦਿਆ, ਇਹ ਹਕੀਕਤ ਹੀ ਜਿਹੜੇ ਨੇੜੇ ਨੇੜੇ ਢੋਕੇ ਬਹਿੰਦੇ ਸਨ ਅੱਜ ਲਾਂਬੂ ਲਾ ਕੇ ਸਾਰੇ ਦੂਰ ਖਲੋਤੇ ਦੇਖਦੇ ਪਏ। ਕੋਈ 20 ਫੁੱਟ ਦੂਰ ਏ, ਕੋਈ 50 ਫੁੱਟ ਦੂਰ ਏ, ਸਾਰੇ ਦੇਖਦੇ ਪਏ। ਜਦੋਂ ਪੂਰਾ ਮੱਚਣ ਲੱਗ ਪਿਆ ਉਸੇ ਵਕਤ ਅਰਦਾਸ ਕੀਤੀ, ਪਾਠ ਕੀਤਾ, ਗੁਰਦੁਆਰੇ ਆਏ, ਪਿਆਰਿਆ ਤੂੰ ਰਾਤ ਮੱਚਦਾ ਰਿਹਾ, ਸਰੀਰ ਮੱਚਦਾ ਰਿਹਾ, ਕੋਈ ਨੇੜੇ ਨਹੀਂ ਢੁਕਿਆ। ਹਾਂ ਜਿਸ ਦਿਨ ਅੰਗੀਠਾ ਸਮੇਟਣਾ ਸੀ ਉਦਨ ਆਏ, ਉਹਨਾਂ ਸਾਰੇ ਇਕੱਠੇ ਕਰਕੇ ਜਿਹੜੇ ਜੋ ਕੁਝ ਵੀ ਸੀ ਤੇਰਾ, ਸਾਰੀ ਜ਼ਿੰਦਗੀ ਜਿਸ ਬੰਦੇ ਨੂੰ ਕੁਝ ਵੀ ਨਹੀਂ ਸਮਝਿਆ ਉਹਦੀਆਂ ਖੱਡੀਆਂ ਨੂੰ ਵੀ ਫੁੱਲ ਕਹਿਣ ਲੱਗ ਪਏ। ਅੰਗੀਠਾ ਸਮੇਟ ਦਿੱਤਾ, ਪੋਟਲੀ ਚ ਪਾ ਕੇ ਤੈਨੂੰ ਲੈ ਗਏ, ਚਲਦੇ ਪਾਣੀ ਚ ਪ੍ਰਵਾਹ ਕਰ ਦਿੱਤਾ। ਬਸ ਤੇਰੀ ਜਿਹੜੀ ਖੂਨ ਸੀ ਇਹ ਇਹਦੇ ਪ੍ਰਵਾਹ ਕਰਨ ਦੇ ਨਾਲ ਹੀ ਖਤਮ ਹੋ ਗਈ। ਹਾਲਾਂ ਤੇ ਖੂਨ ਤਾਂ ਉਦੋਂ ਹੀ ਚਲੀ ਗਈ ਜਦੋਂ ਪ੍ਰਾਣ ਚਲੇ ਗਏ, ਪਰ ਜੋ ਕੋਈ ਤੇਰਾ ਢਾਂਚਾ ਸੀ, ਜਦੋਂ ਪਾਣੀ ਸੱਟਿਆ ਕਹਾਣੀ ਖਤਮ ਹੋ ਗਈ। ਆਏ ਤੇਰੀਆਂ ਗੱਲਾਂ ਕੀਤੀਆਂ, ਤੇਰਾ ਪਾਠ ਕੀਤਾ, ਅਰਦਾਸ ਕੀਤੀ, ਉਦੋਂ ਬਾਅਦ ਘਰ ਦੀ ਇੱਕ ਦੀਵਾਰ ਤੇ ਫੋਟੋ ਲਾ ਦਿੱਤੀ, ਪਿਆਰਿਆ ਬਸ ਆ ਕੁਝ ਤੇਰੇ ਨਾਲ ਵਾਪਰਨ ਵਾਲਾ ਹੈ, ਇਹਨੂੰ ਹਕੀਕਤ ਜਾਣ। ਜੋ ਕੁਝ ਦੇਖ ਰਿਹਾ ਜਿਵੇਂ ਰਾਤ ਨੂੰ ਸੁਪਨਾ ਦਿਨ ਝੂਠਾ ਹੋ ਜਾਂਦਾ, ਜਦੋਂ ਬੰਦਾ ਜਾਗ ਪਏ ਤੇ ਸੱਚ ਇਹ ਵੀ ਸੁਪਨਾ ਲਿਆ ਹੋਇਆ ਝੂਠਾ ਪਾਸਦਾ, ਤੇ ਜਦੋਂ ਬੰਦੇ ਦਾ ਅੰਦਰ ਜਾਗ ਪੈਂਦਾ ਉਦੋਂ ਸੰਸਾਰ ਦਾ ਜੋ ਕੁਝ ਆਪਣਾ ਸਮਝਦਾ ਉਹ ਵੀ ਸੱਚ ਇਹ ਵੇ ਕੇ ਸੁਪਨੇ ਦੀ ਤਰ੍ਹਾਂ ਸਮਝ ਲੱਗ ਜਾਂਦੀ ਹੈ। ਜਾਗਿਆ ਹੋਇਆ ਨੂੰ ਪਤਾ ਲੱਗ ਜਾਂਦਾ ਇਹ ਥੋੜ ਚਿਰਾ। ਮੈਂ ਅਰਜ਼ ਕੀਤੀ ਹੈ ਤਾਂ ਕਲਪਨਾ ਮੈਂ ਕੀਤੀ ਵੀ ਆ ਹੋਇਆ, ਪਰ ਇਹ ਹਕੀਕਤ ਨਹੀਂ ਬਣਨੀ। ਭਗਤਾਂ ਮਹਾਂਪੁਰਖਾਂ ਨੇ ਬਾਣੀ ਚ ਕਿਹਾ, ਜਿਵੇਂ ਅਸੀਂ ਪਾਠ ਕਰਨੇ ਹਾਂ, ਗੁਰਦੇਵ ਦਾ ਇੱਕ ਬਚਨ ਹੈ, ਹਜ਼ੂਰ ਨੇ ਫਰਮਾਇਆ ਕਬੀਰ ਹਾਡ ਜਰੈ ਜੀ ਲਾਕਰੀ। ਉਹ ਕਹਿੰਦੇ ਨੇ ਆ ਮੈਂ ਦੇਖਿਆ ਹੱਡ ਇਸ ਤਰ੍ਹਾਂ ਮੱਚਦੇ ਨੇ ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ ਲੱਗੀ। ਹਾਡ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਨੇ ਇਸ ਜਗਤ ਨੂੰ ਸੜਦਿਆਂ ਵੇਖ ਕੇ ਉਦਾਸੀਨਤਾ ਉਪਰਾਮਤਾ ਆ ਗਈ ਮਨਾ ਕਿ ਇੱਕ ਦਿਨ ਇਹ ਤੇਰੇ ਨਾਲ ਵੀ ਹੋਣਾ ਹੈ। ਇਸੇ ਨੂੰ ਬਾਣੀ ਚ ਭਗਤ ਸਾਹਿਬ ਜੀ ਨੇ ਕਿਹਾ, ਰਵਿਦਾਸ ਮਹਾਰਾਜ ਜੀ ਨੇ, ਕਿ ਸੰਗ ਚਲਤ ਹੈ ਹਮ ਵੀ ਚੱਲਣਾ। ਉਹਨਾਂ ਨੇ ਹਕੀਕਤ ਕਹੀ ਵੀ ਸਾਥੀ ਚਲੇ ਗਏ ਆਪਾਂ ਵੀ ਜਾਣਾ। ਸੰਗ ਚਲਤਾ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਸੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ, ਹਮ ਵੀ ਵੰਜਾ ਡੂਮਣੀ ਰੋਵਾਂ ਚੀਣੀ ਬਾਂ। ਮੈਂ ਸਿਰਫ ਥੋੜੀ ਜੀ ਆਰੰਭ ਚ ਅਰਜ਼ ਕੀਤੀ ਹੈ ਕਿ ਇਹ ਹਕੀਕਤ ਹੈ ਕਿ ਮੇਰੇ ਨਾਲ ਤੁਹਾਡੇ ਨਾਲ ਸਭ ਨਾਲ ਵਾਪਰਨਾ ਹੈ, ਪਰ ਇਹਦੇ ਵਿੱਚ ਇਹ ਨਹੀਂ ਉਦਾਸੀਨਤਾ ਤੇ ਵੀ ਆਪਾਂ ਕੱਲ ਨੂੰ ਮਰ ਜਾਣਾ। ਤੇ ਮਹਾਰਾਜ ਕਹਿੰਦੇ ਮਰਨ ਤੋਂ ਪਹਿਲਾਂ ਕੁਛ ਕਰ ਲੈ। ਹਜ਼ੂਰ ਨੇ ਇਸ ਗੱਲ ਨੂੰ ਸਮਝਾਉਣ ਲਈ ਥੋੜੇ ਜਿਹੇ ਬਚਨ ਅਸੀਂ ਲਾਂਗੇ ਕਿ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ, ਅਜੀਤ ਸਿੰਘ ਸਾਹਿਬ ਨਾਲ ਗੱਲ ਵੀ ਕਹਿ ਰਹੇ ਸਨ, ਇੱਕ ਪਾਸੇ ਮਾਇਆ ਹੈ ਇੱਕ ਪਾਸੇ ਮਾਲਕ ਹੈ। ਕੋਈ ਸੱਜਣ ਐਸੇ ਨੇ ਜਿਹੜੇ ਮਾਇਆ ਨੂੰ ਆਪਣਾ ਸਭ ਕੁਛ ਸਮਝਦੇ ਨੇ, ਉਹਦੇ ਤੇ ਮਾਣ ਕਰਦੇ ਨੇ, ਤੇ ਕੁਝ ਇਬਾਦਤ ਕਰਨ ਵਾਲੇ ਐਸੇ ਨੇ ਜਿਹੜੇ ਆਪਣੇ ਮਾਲਕ ਉੱਤੇ ਮਾਣ ਕਰਦੇ। ਹੁਣ ਮੈਂ ਇਹ ਕੁਛ ਬਾਣੀ ਚ ਬੇਨਤੀਆਂ ਕਰਨ ਲੱਗਾ, ਤੇ ਮੈਂ ਕੱਲ ਵੀ ਆਪ ਨੂੰ ਕਿਹਾ ਸੀ ਇਹ ਕਥਾ ਸਿਰਫ ਤੇ ਸਿਰਫ ਗੁਰਬਾਣੀ ਦੀ ਵਿਆਖਿਆ ਲਈ ਹੈ, ਇਹ ਕੱਬੇ ਸੱਜੇ ਵਾਸਤੇ ਨਹੀਂ। ਹਜ਼ੂਰ ਨੇ ਇੱਥੇ ਫਿਰ ਬਚਨ ਕੀਤਾ, ਜਿਉਂ ਝੂਠਾ ਮਾਨ ਕਹਾਂ ਕਰੇ ਜਗ ਸੁਪਨੇ ਜੋ ਜਾਣ। ਝੂਠਾ ਮਾਨ ਕਾਹਦਾ ਕਰਨਾ, ਤੂੰ ਪਦਾਰਥਾਂ ਦਾ ਮਾਨ ਕਾਹਦਾ ਕਰਨਾ, ਇਨ ਮੈਂ ਕੱਚ ਤੇਰੋ ਨਹੀਂ, ਉਸ ਇਸ ਵਿੱਚ ਕੁਝ ਤੇਰਾ ਨਹੀਂ। ਇੱਕ ਸਤਿਗੁਰਾਂ ਦਾ ਬਚਨ ਹੁੰਦਾ, ਉਹਦੇ ਵਿੱਚ ਸਤਿਗੁਰੂ ਨੇ ਸਾਰੇ ਗਿਣ ਦਿੱਤੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿ ਸੀ। ਝੂਠਾ ਮਾਨ ਕਹਾਂ ਕਰੇ ਜਗ ਸੁਪਨੇ ਜੋ ਜਾਣ, ਇਨ ਮੈਂ ਕੱਚ ਤੇਰੋ ਨਹੀਂ ਨਾਨਕ ਕਹਿਓ ਬਖਾਨ। ਜਿਹੜੇ ਰਾਜ ਕਰਦੇ ਨੇ ਬਾਦਸ਼ਾਹ, ਇਹਨਾਂ ਦੇ ਅੱਗੇ ਅਹਿਲਕਾਰ, ਇਹਨਾਂ ਦੀ ਪਰਜਾ, ਇਹਨਾਂ ਦੇ ਚੌਧਰੀ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਖੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ। ਜਿਹੜੇ ਆ ਵੱਡੇ ਵੱਡੇ ਬਾਜ਼ਾਰ ਨੇ, ਅੱਜ ਅਸੀਂ ਕਹਿੰਦੇ ਹਾਂ ਕੰਪਲੈਕਸ ਬਣ ਗਏ, ਪਲਾਜ਼ੇ ਬਣ ਗਏ, ਆ ਕੁਝ ਬਣਾ ਦਿੱਤਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਤੇਰੀਆਂ ਅੱਖਾਂ ਨੂੰ ਭੁਲੇਖਾ ਪਾਇਆ ਉਹ ਮਨਾ, ਇਹਨਾਂ ਨੇ ਇੱਕ ਦਿਨ ਰੱਬ ਦੇ ਹੁਕਮ ਦੇ ਵਿੱਚ ਜ਼ਮੀਨ ਦੇ ਵਿੱਚ ਢਹਿਣਾ ਹੀ ਢਹਿਣਾ। ਇਹ ਗਰਕ ਹੋਣਗੇ, ਰਾਜੀ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ। ਮਹਾਰਾਜ ਕਰਨ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜੂ ਜਾਣ। ਮੈਂ ਉਸ ਤੇ ਬੇਨਤੀ ਕਰ ਰਿਹਾ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਬਟਨ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਇਹਦਾ ਅਰਥ ਵੈਸੇ ਖੇਣੀ ਹੈ। ਮਹਾਰਾਜ ਕਹਿੰਦੇ ਨੇ ਪੱਕੇ ਘਰ, ਭਾਵੇਂ ਕਿਸੇ ਦਾ ਘਰ ਅੰਬਾਰ ਲੱਗੇ ਨੇ ਦੌਲਤ ਦੇ ਜਾਂ ਭੰਡਾਰੇ ਭਰੇ ਪਏ ਦੌਲਤ ਦੇ। ਮਹਾਰਾਜ ਕਹਿੰਦੇ ਨੇ ਜਦੋਂ ਪ੍ਰਾਣ ਨਿਕਲੇ ਪਿਆਰਿਆ, ਸੱਚ ਜਾਣੀ ਕਿ ਇਹ ਸਭ ਕੁਝ ਇੱਕ ਖਿੰਨ ਵਿੱਚ ਬਗਾਨਾ ਹੋ ਜਾਣਾ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ। ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਚਲੋ ਅੱਜ ਜਿਹੜੀਆਂ ਨੇ ਘੋੜੇ ਨੇ ਕੋਈ ਵਰਤ ਦਾ ਸ਼ੌਂਕ ਨਾਲ ਰੱਖਦੇ ਆ ਕਈ ਸੱਜਣ, ਅੱਜ ਗੱਡੀਆਂ ਨੇ ਜਿਹੜੀਆਂ ਕੀਮਤੀ ਤੋਂ ਕੀਮਤੀ। ਇੱਥੇ ਸਤਿਗੁਰੂ ਕਹਿੰਦੇ ਇਹਨਾਂ ਨੂੰ ਦੇਖ ਕੇ ਤੂੰ ਮਾਣ ਕਰ ਰਿਹਾ, ਪੁਰਾਤਨ ਸਮਾਂ ਸੀ। ਇੱਥੇ ਸਤਿਗੁਰੂ ਨੇ ਤਾਜੀ ਅਰਬੀ ਘੋੜੇ, ਸੋਹਣੇ ਰੱਥ, ਕੀਮਤੀ ਊਠ, ਸੋਹਣੇ ਖੋਦੇ, ਪਲਾਣੀ ਜਿਹਨੂੰ ਕਹਿੰਦੇ। ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀ, ਖੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ। ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲ ਕਰਬਾਰ ਕਿੱਥੇ ਸਹਿ ਆਪਣੇ, ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ਮੈਂ ਤਾਂ ਸਾਰੇ ਗਿਣ ਦਿੱਤੇ ਇਸੇ ਬਚਨ ਚ ਕਿ ਇਹਨਾਂ ਪਦਾਰਥਾਂ ਦਾ ਮਾਣ, ਮੇਰਾ ਘਰ, ਮੇਰੀ ਦੌਲਤ, ਮੇਰੀਆਂ ਗੱਡੀਆਂ, ਮੇਰੀ ਜ਼ਮੀਨ, ਮੇਰਾ ਫਾਰਮ ਹਾਊਸ, ਮੇਰੇ ਬਾਗ। ਮਹਾਰਾਜ ਕਹਿੰਦੇ ਤੈਨੂੰ ਇੱਕ ਇੱਕ ਚੀਜ਼ ਦੱਸਣਾ ਪਿਆ ਕਿ ਇਹਦੇ ਵਿੱਚੋਂ ਕੋਈ ਪਦਾਰਥ ਤੇਰੇ ਨਾਲ ਨਿਭਣ ਵਾਲਾ ਨਹੀਂ। ਤਾਜੀ ਰੱਥ ਤੁਕਾਰ ਹਾਥੀ ਪਾਖਰੇ, ਬਾਗ ਮਿਲ ਕਰ ਬਾਰ ਕਿੱਥੇ ਸਹਿ ਆਪਣੇ, ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ਆ ਤੇਰੇ ਕੀਮਤੀ ਨਿਵਾਰੀ ਪਲੰਘ, ਪਹਿਲਾਂ ਪਲੰਘ ਨਵਾਰੀ ਵਰਦੇ ਹੁੰਦੇ ਸਨ ਬਜ਼ੁਰਗਾਂ ਨੂੰ ਪਤਾ। ਤੇਰੇ ਕੀਮਤੀ ਰੇਸ਼ਮੀ ਕੱਪੜੇ, ਤੇਰੀਆਂ ਕਨਾਤਾਂ ਤੇਰੇ ਚਲੋਵੇ, ਤੰਬੂ ਪਲੰਘ ਨਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਾਤਾਰ। ਇਹ ਸਭ ਝੂਠਾ ਹੈ, ਇਹਦਾ ਮਾਨ ਝੂਠਾ ਹੈ, ਪਰ ਇੱਕ ਦਾਤਾਰ ਦੇਣ ਵਾਲਾ ਦਾਤਾ ਸੱਚਾ ਹੈ, ਨਾਨਕ ਸੱਚ ਦਾਤਾਰ। ਸ਼ਨਾਖਤ ਕੁਦਰਤੀ, ਉਹਦੀ ਪਹਿਚਾਣ ਜੇ ਕਰਨੀ, ਸ਼ਨਾਖਤ ਕਰਨੀ ਹੈ ਤੇ ਉਹਦੀ ਰਚੀ ਹੋਈ ਕੁਦਰਤ ਵਿੱਚੋਂ ਹੁੰਦੀ। ਹੁਣ ਇਹਦੇ ਵਿੱਚ ਸਤਿਗੁਰੂ ਨੇ ਦੱਸਤਾ ਵੀ ਆਹ ਸਭ ਕੁਝ ਝੂਠ ਹੈ। ਕਈ ਵਾਰੀ ਅਸੀਂ ਜਦੋਂ ਸਤਿਗੁਰੂ ਦੇ ਬਚਨਾਂ ਨੂੰ ਪੜ੍ਹਦੇ ਹਾਂ ਤੇ ਮਨ ਇਹ ਕਹਿੰਦਾ ਵੀ ਚਲੋ ਠੀਕ ਹੈ, ਇਹ ਕੁਝ ਹੋਣਾ ਹੀ ਹੈ, ਜਾਂ ਉਂਝ ਵੈਸੇ ਮਹਿਸੂਸ ਨਹੀਂ ਕਰਦਾ ਹੁੰਦਾ। ਜਿਵੇਂ ਸੁੱਤਾ ਜਿਹਾ ਬੰਦਾ ਪੜ੍ਹ ਲੈਂਦਾ, ਸੁੱਤਾ ਜਿਹਾ ਬੋਲ ਲੈਂਦਾ। ਜਿੱਦਣ ਬੰਦਾ ਕੋਈ ਜਾਗਦਾ ਹੈ ਨਾ, ਜਾਗੇ ਹੋਏ ਦਾ ਜਦੋਂ ਸੁਪਨਾ ਟੁੱਟਦਾ ਹੈ, ਫਿਰ ਉਹ ਦੇਖਦਾ ਮੈਂ ਦੇਖ ਕੀ ਰਿਹਾ ਸਾਂ ਤੇ ਹਕੀਕਤ ਹੈ ਕੀ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਹਨਾਂ ਦੇ ਦੋ ਬਚਨ ਨੇ ਜੀ, ਖਾਸ ਕਰਕੇ ਇਸ ਸਲੋਕ ਦੀ ਵਿਆਖਿਆ ਲਈ ਦਾਸ ਨੇ ਅੱਜ ਲਏ। ਇੱਕ ਤਾਂ ਸਤਿਗੁਰਾਂ ਦੇ ਬਚਨ ਨੇ, ਮੰਨ ਰੇ ਕਹਾਂ ਭਇਓ ਤੈ ਬੌਰਾ, ਝੱਲਾ ਹੋ ਗਿਆ ਇਹ ਝੂਠੇ ਪਦਾਰਥਾਂ ਦੇ ਨਸ਼ੇ ਚ, ਝੂਠਾ ਮਾਨ ਕਹਾਂ ਕਰੇ। ਮਨ ਰੇ ਕਹਾਂ ਭਇਓ ਤੈ ਬੌਰਾ, ਐਨ ਸੌਧ ਘਟੈ ਨੀ ਜਾਣੈ ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਮਾਨੂ ਅਰ ਸੁੰਦਰ ਗ੍ਰਹਿ ਨਾਰੀ। ਝੂਠੈ ਮਾਨ ਕਹਾਂ ਕਰੈ, ਜੋ ਤਨ ਤੈ ਆਪਣੋ ਕਰ ਮਾਨੂ, ਜਿਸ ਤਨ ਨੂੰ ਤੂੰ ਆਪਣਾ ਸਮਝਿਆ, ਅਰ ਸੁੰਦਰ ਗ੍ਰਹਿ ਨਾਰੀ, ਆਪਣੇ ਘਰ ਵਿੱਚ ਇਸਤਰੀ ਨੂੰ, ਘਰ ਨੂੰ, ਹਰ ਸੁਹਾਪਨ ਨੂੰ ਤੂੰ ਆਪਣਾ ਜਾਣੇ। ਮਨ ਰੇ ਕਹਾਂ ਭਇਓ ਤੈ ਬੌਰਾ, ਐਨ ਸੌਧ ਘਟੈ ਨੀ ਜਾਣੈ ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਜਾਣਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਚ ਤੇਰੋ ਰੇ ਨਾਇਨ। ਦੇਖੋ ਸੋਚ ਵਿਚਾਰੀ, ਇਨ ਮੈਂ ਕੱਚ ਤੇਰੋ ਰਹਿਣਾ, ਇਹਦੇ ਵਿੱਚੋਂ ਕੁਝ ਵੀ ਤੇਰਾ ਨਹੀਂ। ਹਜ਼ੂਰ ਦਾ ਇੱਕ ਬਚਨ ਹੋਰ ਹੈ, ਉਸ ਵਿੱਚ ਮੈਨੂੰ ਇੰਝ ਲੱਗਦਾ ਸਾਨੂੰ ਨੀਂਦ ਜੋ ਝੰਜੋੜਦੇ ਪਏ ਆ ਕਿ ਬੰਦਿਆ ਤੂੰ ਉੱਠ। ਹੁਣ ਵੈਸੇ ਇੱਕ ਹੁੰਦਾ ਸਰੀਰਕ ਤੌਰ ਤੇ ਜਾਗਣਾ, ਜਿਵੇਂ ਮੰਨ ਲਓ ਰਾਤ ਸੁੱਤੇ ਸਵੇਰੇ ਆਪਾਂ ਜਾਗ ਪਏ। ਬਸ ਦੋ ਤਰ੍ਹਾਂ ਉਂਝ ਜਾਗਣਾ ਸੌਣਾ ਕਈ ਤਰ੍ਹਾਂ ਦਾ, ਗੁਰੂ ਸਾਹਿਬ ਨੇ ਬਾਣੀ ਚ ਕਿਹਾ ਜੀ, ਇੱਕ ਤਰ੍ਹਾਂ ਦਾ ਥੋੜਾ ਸੌਣਾ, ਇੱਕ ਤਰ੍ਹਾਂ ਦਾ ਥੋੜਾ ਜਾਗਣਾ। ਹੁਣ ਕਈ ਐਸੇ ਨੇ ਜਿਹੜੇ ਜਾਗਦੇ ਵੀ ਸੁੱਤੇ ਆ, ਤੇ ਕਈ ਰੱਬ ਦੀ ਬਖਸ਼ਿਸ਼ ਵਾਲੇ ਐਸੇ ਆ ਜਿਹੜੇ ਸੁੱਤੇ ਹੋਏ ਵੀ ਜਾਗਦੇ। ਕਈ ਜਾਗਦੇ ਹੋਏ ਸੁੱਤੇ ਆ, ਕਿਵੇਂ? ਉਹ ਬੋਲਦੇ ਆ, ਸੁਣਦੇ ਆ। ਮਹਾਰਾਜ ਨੇ ਉਹਨਾਂ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹਨਾਂ ਦਾ ਹਰ ਇੰਦਰੇ ਨੂੰ ਨੇਸਤੀ ਹੈ, ਹਰ ਇੰਦਰਾ ਸੁੱਤਾ ਹੋਇਆ, ਤੇ ਜਿਹੜੇ ਪਿਆਰੇ ਉਹ ਜਾਗਦੇ ਨੇ ਉਹ ਸੁੱਤੇ ਹੋਏ ਵੀ ਚਿਤਾਨ ਨੇ। ਜਿਵੇਂ ਗੁਰੂ ਜੀ ਦਾ ਇੱਕ ਬਚਨ, ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੂਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਵਿਸਮਾਦ। ਮਹਾਰਾਜ ਕਹਿੰਦੇ ਆ ਸਾਰੇ ਸੁੱਤੇ ਪਏ ਨੇ। ਵਾ ਆਪਾਂ ਕਹਾਂਗੇ ਬੰਦਾ ਜਾਗਦਾ, ਬਾਜ਼ਾਰ ਚ ਬੈਠਾ ਇਹ ਜਾਗਦਾ ਪਿਆ ਜੀ, ਕਿਉਂ ਜੀ ਇਹਦੀਆਂ ਅੱਖਾਂ ਖੁੱਲੀਆਂ ਨੇ, ਇਹ ਚੇਤਨ ਹੋ ਕੇ ਬੈਠਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਗਦਾ ਨੀ, ਸੁੱਤਾ ਹੋਇਆ, ਜ਼ਹਿਰ ਖਾ ਰਿਹਾ। ਕਿਉਂ? ਮਹਾਰਾਜ ਕਹਿੰਦੇ ਨੇ ਇਹਦੀਆਂ ਅੱਖਾਂ ਸਿਰਫ ਪਰਾਏ ਰੂਪ ਦਾ ਰਸ ਲੈਂਦੀਆਂ ਪਈਆਂ। ਕੌਣ ਕਹਿੰਦਾ ਜਾਗਦਾ? ਇਹ ਜਾਗਦੇ ਹੋਏ ਦੀਆਂ ਅੱਖਾਂ ਸੁੱਤੀਆਂ। ਮੈਂ ਤਾਂ ਕਿਹਾ ਜਦੋਂ ਗੁਰੂ ਜੀ ਜਗਾਉਂਦੇ ਨੇ, ਇਹਦਾ ਮਤਲਬ ਇਹ ਨੀ ਕਿ ਰਾਤ ਦੀ ਨੀਂਦ ਤੋਂ ਜਗਾਉਂਦੇ। ਉਹ ਰਾਤ ਦੀ ਨੀਂਦ ਤਾਂ 8 ਘੰਟੇ ਦੀ ਹੈ, 6 ਘੰਟੇ ਦੀ ਹੈ, 5 ਘੰਟੇ ਦੀ ਕੁਛ ਹੁੰਦਾ। ਰਾਤ ਦੀ ਨੀਂਦ ਤਾਂ ਛੋਟੀ ਹੈ, ਜਿਹੜਾ ਕਈ ਜਨਮਾਂ ਦਾ ਅੰਦਰ ਸੁੱਤਾ ਪਿਆ ਨਾ, ਸੱਚ ਇਹ ਵੀ ਗੁਰੂ ਜਨਮਾਂ ਦੇ ਸੁੱਤੇ ਹੋਏ ਅੰਦਰ ਨੂੰ ਜਗਾਉਂਦਾ ਪਿਆ। ਉਂਝ ਮੁਸ਼ਕਲ ਇਹ ਵੀ, ਜਦੋਂ ਬੰਦਾ ਸੁੱਤੇ ਨੂੰ ਕਿਸੇ ਨੂੰ ਉਠਾਉਂਦਾ, ਬਰਦਾਸ਼ਤ ਨਹੀਂ ਉਹ ਧੁੰਦਾ ਜਗਾਉਣ ਵਾਲਾ, ਉਹਦੇ ਸੰਬੰਧੀ ਵਿਰੋਧ ਕਰਦਾ ਅੰਦਰੋਂ। ਸੱਚ ਇਹ ਵੇ ਇਹ ਦੁਨੀਆਂ ਸੁੱਤੀ ਪਈ ਹੈ, ਜਦੋਂ ਜਾਗਦਾ ਹੋਇਆ ਕੋਈ ਜਗਾਉਂਦਾ ਤੇ ਸੁੱਤੇ ਹੋਏ ਦਾ ਵਿਰੋਧ ਕਰਨ ਲੱਗ ਪੈਂਦੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 0354-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਗਿਆ ਕੀ ਹੈ? ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਫਿਰ ਹਜ਼ੂਰ ਨੇ ਕਿਹਾ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ, ਗੁਰੂ ਦੀ ਕੋਈ ਸੇਵਾ ਕਰੇ, ਨਿਹ ਕਾਮੀ ਦਾ ਅਰਥ ਹੈ ਉਸ ਵਕਤ ਉਹਦੇ ਮਨ ਵਿੱਚ ਕੋਈ ਕਾਮਨਾ ਨਾ ਹੋਵੇ। ਫਿਰ ਪਾਠ ਕਰਨਾ ਵੀ ਸੇਵਾ ਹੈ, ਕੀਰਤਨ ਕਥਾ ਵੀ ਸੇਵਾ ਹੈ, ਜੋੜੇ ਝਾੜਨੇ, ਲੰਗਰ ਵਰਤਾਉਣਾ ਬਣਾਉਣਾ, ਸਭ ਕੁਝ ਇਹ ਸੇਵਾ ਵਿੱਚ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕਹੇ, ਜੇ ਕੋਈ ਗੁਰੂ ਦੇ ਗ੍ਰਹਿ ਮੀਨੰਗ ਘਰ ਵਿੱਚ ਰਹਿਣਾ ਚਾਹੁੰਦਾ ਸੇਵਾਦਾਰ, ਭਾਈ ਉਹਦੇ ਵਾਸਤੇ ਇਹ ਹੁਕਮ ਹੈ, ਉਹ ਆਗਿਆ ਸੁਣੇ ਨਾ ਕੱਲੀ, ਆਗਿਆ ਨੂੰ ਸਹਿ। ਸਹਿ ਦਾ ਅਰਥ ਹੁੰਦਾ ਮੰਨਣਾ, ਸਹਿ ਦਾ ਅਰਥ ਹੈ ਹਟਾਉਣਾ। ਅਕਾਲ ਪੁਰਖ ਗੁਰੂ ਦੀ ਆਗਿਆ ਨੂੰ ਹੰਡਾਵੇ, ਸਤ ਕਰਕੇ ਮੰਨੇ, ਫਿਰ ਉਹ ਆਗਿਆ ਮੰਨ ਕੇ ਜਣਾਵੇ ਨਾ ਕਿ ਮੈਂ ਹੁਕਮ ਮੰਨ ਰਿਹਾ ਜੀ, ਮੈਂ ਬਹੁਤ ਸੇਵਾ ਕਰਦਾ, ਮੈਂ ਬਹੁਤ ਦਾਨ ਕੀਤਾ ਜੀ, ਆ ਫਲਾਨਾ ਮੈਂ ਕੀਤਾ, ਆਪਣੇ ਆਪ ਨੂੰ ਜਣਾਵੇ ਨਾ। ਤਾਂ ਪਾਤਸ਼ਾਹ ਨੇ ਬਚਨ ਕਹੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਣਾਵੇ। ਉਹ ਸੇਵਾ ਕਰੇ ਪਰ ਜਣਾਵੇ ਨਾ। ਆਗਿਆ ਸਹਿਣੀ ਬਹੁਤ ਔਖੀ ਹੈ। ਕਈ ਵਾਰ ਗੁਰੂ ਉਹ ਹੁਕਮ ਕਰਦਾ ਜਿਹਨੂੰ ਸੰਸਾਰ ਦੀ ਅਕਲ ਦੇ ਨਾਲ ਬੰਦਾ ਕਹੇਗਾ ਇਹਦੀ ਕੀ ਲੋੜ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਾਣ ਬੁੱਝ ਕੇ ਛੱਪੜ ਵਿੱਚ ਚਿੱਕੜ ਵਿੱਚ ਇੱਕ ਕਟੋਰਾ ਸੁੱਟ ਦਿੱਤਾ, ਤਾਂ ਮਹਾਰਾਜ ਜੀ ਨੇ ਕੋਲ ਖਲੋਤੇ ਸਪੁੱਤਰ ਆਪਣੇ ਬਾਬਾ ਸ਼੍ਰੀ ਚੰਦ ਸਾਹਿਬ ਉਹਨਾਂ ਨੂੰ ਕਹਿੰਦੇ, ਬੇਟਾ ਕਟੋਰਾ ਕੱਢੋ। ਹੁਣ ਕਿਹਾ, ਮਹਾਰਾਜ ਇਹ ਚਿੱਕੜ ਦੇ ਛੱਪੜ ਵਿੱਚ ਗੰਦੇ ਪਾਣੀ ਵਿੱਚੋਂ ਕਟੋਰਾ ਕਾਹਦੇ ਵਾਸਤੇ ਕੱਢਣਾ, ਆਪਣੇ ਕੋਲ ਤਾਂ ਇੰਨੇ ਕਟੋਰੇ ਨੇ, ਮਾਮੂਲੀ ਜਿਹਾ ਮਿੱਟੀ ਦਾ ਭਾਂਡਾ ਹੀ ਹੈ, ਮਹਾਰਾਜ ਇੱਦਾਂ ਦੇ ਤਾਂ ਬਹੁਤ ਭਾਂਡੇ ਨੇ, ਇਹਨੂੰ ਕੱਢਣ ਦੀ ਕੀ ਜ਼ਰੂਰਤ। ਜੋ ਬਾਬਾ ਸ਼੍ਰੀ ਚੰਦ ਸਾਹਿਬ ਕਹਿ ਰਹੇ ਉਹ ਗੱਲ ਸਹੀ ਹੈ ਦੁਨਿਆਵੀ ਤੌਰ 'ਤੇ, ਕਿ ਮਾਮੂਲੀ ਜਿਹਾ ਮਿੱਟੀ ਦਾ ਕਟੋਰਾ ਚੱਕੜ ਛੱਪੜ ਵਿੱਚ ਡਿੱਗ ਪਿਆ, ਉਹਨੂੰ ਕੱਢਣ ਦੀ ਜ਼ਰੂਰਤ ਵੀ ਕੀ ਹੈ। ਤਾਂ ਪਾਤਸ਼ਾਹ ਮੁਸਕਰਾ ਪਏ, ਇੱਕ ਦੋ ਹੋਰ ਸਿੱਖਾਂ ਨੂੰ ਪੁੱਛਿਆ, ਉਹਨੇ ਕਿਹਾ, ਮਹਾਰਾਜ ਗੱਲ 'ਤੇ ਬਾਬਾ ਸ਼੍ਰੀ ਚੰਦ ਜੀ ਦੀ ਸਹੀ ਹੈ, ਕਟੋਰਾ ਕੱਢਣ ਦੀ ਕੀ ਲੋੜ ਹੈ, ਆਪਣੇ ਕੋਲ ਬਹੁਤ ਨੇ ਜੀ ਇੱਦਾਂ ਦੇ ਭਾਂਡੇ। ਤਾਂ ਪਾਤਸ਼ਾਹ ਫਿਰ ਭਾਈ ਲਹਿਣਾ ਜੀ ਵੱਲ ਵੇਖ ਕੇ ਕਹਿੰਦੇ, ਲਹਿਣਾ ਜੀ ਇਹ ਛੱਪਣ ਵਿੱਚ ਕਟੋਰਾ ਡਿੱਗ ਪਿਆ, ਕੱਢਣਾ ਸੀ। ਕਹਿੰਦੇ, ਮਹਾਰਾਜ ਸੱਤ ਵਜਨ ਉਸੇ ਵਕਤ ਉਹਨੇ ਨਹੀਂ ਵੇਖਿਆ ਮੈਂ ਕਿਹੋ ਜਿਹੇ ਕੱਪੜੇ ਪਾਏ ਨੇ, ਮਹਿੰਗੇ ਵਸਤਰ ਆ, ਛੱਪੜ ਵਿੱਚ ਡੁੱਬ ਜਾਵਾਂਗਾ। ਤਾਂ ਉਸੇ ਵਕਤ ਛੱਪੜ ਵਿੱਚ ਉੱਤਰ ਗਏ, ਉਹ ਚਿੱਕੜ ਵਿੱਚੋਂ ਕਟੋਰਾ ਕੱਢ ਕੇ ਲਿਆ ਕੇ ਸਾਫ਼ ਕਰਕੇ ਦੇ ਦਿੱਤਾ। ਤਾਂ ਸਭ ਹੈਰਾਨ ਹੋਏ, ਮਾਮੂਲੀ ਜਿਹੇ ਕਟੋਰੇ ਦੀ ਖਾਤਰ ਛੱਪੜ ਵਿੱਚ ਵੜਨ ਦੀ ਜ਼ਰੂਰਤ ਨਹੀਂ ਸੀ। ਪਰ ਸਤਿਗੁਰ ਜੀ ਬਾਣੀ ਅੰਦਰ ਕਹਿੰਦੇ, ਜੇ ਕੋ ਬੁੱਝੈ ਹੋਵੇ ਸਚਿਆਰ। ਸਿੱਖੀ ਸੁਣਨ ਜਾਂ ਸੁਣਾਉਣ ਦਾ ਵਿਸ਼ਾ ਨਹੀਂ, ਲੋਕਾਂ ਨੂੰ ਬਹੁਤ ਅਕਲ ਹੈ। ਸਾਧ ਸੰਗਤ ਕਿਸੇ ਵੀ ਬੰਦੇ ਨੂੰ ਰਸਤੇ ਵਿੱਚ ਪੁੱਛ ਲਓ ਰੱਬ ਬਾਰੇ, ਉਹਨੂੰ ਪਤਾ, ਉਹ ਕਹਿੰਦਾ ਸਾਰਿਆਂ ਵਿੱਚ ਰੱਬ ਰਹਿੰਦਾ। ਤਾਂ ਇਸ ਸੰਸਾਰ ਦੇ ਅੰਦਰ ਬਹੁਤ ਸਿਆਣੇ ਤੋਂ ਸਿਆਣੇ ਲੋਕ ਬੈਠੇ, ਪਰ ਗੁਰਮਤਿ ਜਿਹੜੀ ਉਹ ਇਕੱਲੀ ਸੁਣਨ ਸੁਣਾਉਣ ਪੜ੍ਹਨ ਜਾਂ ਕਥਨ ਦਾ ਵਿਸ਼ਾ ਨਹੀਂ, ਇਹਨੂੰ ਮਹਾਰਾਜ ਨੇ ਕਿਹਾ ਬੁੱਝਣ ਦਾ ਵਿਸ਼ਾ ਹੈ ਭਾਈ। ਸਿੱਖੀ ਬੁੱਝਣੀ ਪੈਂਦੀ ਹੈ, ਗੁਰੂ ਦਾ ਹੁਕਮ ਮੰਨਣਾ ਪੈਂਦਾ। ਉਹ ਸੰਸਾਰ ਦੀ ਅਕਲ ਨਾਲ ਨਹੀਂ ਆਪਾਂ ਕਮਾ ਸਕਦੇ। ਸੰਸਾਰ ਦੀ ਅਕਲ ਨਾਲ ਕਹੀਏ ਤਾਂ ਕੀ ਮਿੱਟੀ ਦਾ ਭਾਂਡਾ ਸੀ, ਉਹ ਚਿੱਕੜ ਵਿੱਚੋਂ ਕਾਹਦੇ ਲਈ ਕੱਢਣਾ। ਪਰ ਜਦੋਂ ਗੱਲ ਗੁਰੂ ਦੇ ਹੁਕਮ ਮੰਨਣ ਦੀ ਆਵੇ, ਉਦੋਂ ਫਿਰ ਮਹਾਰਾਜ ਜੀ ਨੇ ਬਚਨ ਕਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਉਸੇ ਵਕਤ ਸਤ ਕਰਕੇ ਮੰਨੇ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਸੰਤ ਜੀ ਕਿੰਨੇ ਪੜ੍ਹੇ ਹੋ ਤੁਸੀਂ? ਕਹਿੰਦੇ ਭਾਈ ਤਿੰਨ ਕਲਾਸਾਂ। ਕਹਿੰਦੇ ਜੀ ਵਿੱਚ ਤਾਂ ਤੁਸੀਂ ਇੰਗਲਿਸ਼ ਵੀ ਬੋਲਦੇ ਆ। ਕਹਿੰਦੇ ਭਾਈ ਉਹ ਦੁਨਿਆਵੀ ਪੜ੍ਹਾਈ ਹੈ। ਕਹਿੰਦੇ ਜੀ ਫਿਰ ਤੁਸੀਂ ਕਿਹੜੀ ਪੜ੍ਹੇ? ਕਹਿੰਦੇ ਅਸੀਂ ਤਿੰਨ ਕਲਾਸਾਂ। ਕਹਿੰਦੇ ਮਹਾਰਾਜ ਉਹ ਤਿੰਨ ਕਿਹੜੀਆਂ? ਕਹਿੰਦੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਸੱਤ ਵਚਨ, ਸੱਤ ਵਚਨ, ਸੱਤ ਵਚਨ, ਹੋਰ ਕੋਈ ਕਲਾਸ ਨਹੀਂ। ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਕਹਿ ਰਿਹਾ ਉਹਨੂੰ ਉਸੇ ਵਕਤ ਸੱਤ ਕਰਕੇ ਮੰਨਣ। ਤਾਂ ਫਿਰ ਦੂਜੀ ਸ਼ਰਤ, ਆਗਿਆ ਮੰਨਣ ਤੋਂ ਬਾਅਦ ਚਿਤਾਰੇ ਨਾ ਬੰਦਾ, ਵੀ ਮੈਂ ਤਾਂ ਬਹੁਤ ਸੇਵਾ ਕਰ ਰਿਹਾ ਜੀ, ਇੰਨੇ ਸਾਲਾਂ ਤੋਂ ਅਸੀਂ ਤਾਂ ਅੰਮ੍ਰਿਤ ਛਕਿਆ ਹੋਇਆ,
कहते नहीं, सब कुछ करके आपस को करकश ना जनावे, हर हर नाम हृदय सद त्यावे। वो सेवा करे पर जनावे ना कि मैं कीती, दान पुन करे किसी नूं जनावे ना कि मैं दान कर। आपां सेवा जिहड़ी करदे आ उह दूजिआं नूं बखाउण वास्ते कई वार करदे, जे तां कोई वेख रिहा फिर भांडे होर तरहां धोईदे ने, जे कोई ना वेखे फिर सेवा करन दा तरीका बदल जांदा, जे कोई वेख रिहा फिर झाड़ू होर तरहां फेरीदा, जे कोई ना वेखदा होवे फिर झाड़ू फेरन दा तरीका बदल जांदा। तां पिंडां विच असीं समागम कराईदे ने अपने नगर वी, मैं वेख के बड़ा हैरान हुन्ना, जदों ओ समागमां वास्ते सेवा लैण जाओ ना माया, तां बहुत लोक ऐसे मिलदे जिहड़े पहलां कहिंदे ओ नौजवानां नूं आ रसीद बुक दिखायो। कादे वास्ते? कहिंदे इन्ने किन्ने दित्ते, अपने भरा नूं गुआंढियां वल वेखदे, कहिंदे उन्नी किन्ने दित्ते पैसे, तो उहदी रसीद वेखणगे। जे उहनां 2100 दित्ता फिर कहिंदे मेरा 2500 लिख ला, जे उहने 3100 दित्ता कहिंदा साडा 3500 लिख ला। ओ 3500 गुरू दी सेवा वास्ते नहीं, ਉਹ ਸ਼ਰੀਕਾਂ ਨੂੰ ਵੇਖ ਕੇ ਦਿੱਤਾ ਜਾ ਰਿਹਾ, ਉਹ ਕਿਸੇ ਭੈਣ ਭਾਈ ਨੂੰ ਨੀਵਾਂ ਦਿਖਾਉਣ ਵਾਸਤੇ ਵੀ ਉਹਦੇ ਤੋਂ ਵੱਧ ਦੇਣੇ। ਇਹਦਾ ਮਤਲਬ ਗੁਰੂ ਦੀ ਸੇਵਾ ਨਹੀਂ, ਉਹ ਸਤਿਗੁਰ ਦੀ ਸੇਵਾ ਨਹੀਂ, ਕਿਸੇ ਸ਼ਰੀਕਾਂ ਦੀ ਸੇਵਾ ਹੈ। ਤਾਂ ਪਾਤਸ਼ਾਹ ਨੇ ਕਿਹਾ ਭਾਈ ਸੇਵਾ ਉਹ ਪ੍ਰਵਾਨ ਹੈ ਜਿਹਦੇ ਵਿੱਚ ਆਪਸ ਕੋ ਕਰ ਕਸ਼ ਨਾ ਜਣਾਵੇ, ਜਣਾਵੇ ਨਾ ਕਿ ਮੈਂ ਕਰ ਰਿਹਾ। ਫਿਰ ਤੀਜੀ ਗੱਲ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਨੂੰ ਵਾਹਿਗੁਰੂ ਯਾਦ ਆਵੇ, ਗੁਰਮੁਖਾਂ ਦੀ ਨਿਸ਼ਾਨੀ ਹੈ। ਕੋਈ ਉਹਨਾਂ ਦਾ ਨਾਮ ਲਵੇ ਨਾ ਜੀ, ਇਹ ਬੰਦਾ ਬਹੁਤ ਪਾਠ ਕਰਦਾ, ਤਾਂ ਉਹ ਸਾਹਮਣੇ ਫਿਰ ਉਹਦੇ ਅੰਦਰੋਂ ਆਪਣੇ ਆਪ ਨਿਕਲਦਾ, ਕਹਿੰਦਾ ਵਾਹਿਗੁਰੂ ਵਾਹਿਗੁਰੂ। ਮਹਾਰਾਜ ਉਹ ਕਰਾਉਂਦੇ ਤਾਂ ਅਸੀਂ ਕਰੀਏ ਜੀ, ਇਹ ਬੜੀ ਸੇਵਾ ਕਰਦੇ ਤਾਂ ਉਹਦੇ ਅੰਦਰੋਂ ਆਪੇ ਨਿਕਲੇਗਾ ਵਾਹਿਗੁਰੂ। ਇਹਦਾ ਮਤਲਬ ਗੁਰਸਿੱਖੀ ਦੀ ਨਿਸ਼ਾਨੀ ਹੈ, ਉਹਨੂੰ ਕੋਈ ਵਡਿਆਈ ਮਿਲੇ ਤਾਂ ਉਹਨੂੰ ਨਾਮ ਚੇਤੇ ਆਉਂਦਾ। ਹਰ ਹਰ ਨਾਮ ਹਿਰਦੈ ਸਦ ਧਿਆਵੇ, ਮਨ ਵਿੱਚ ਸਤਿਗੁਰ ਕੇ ਪਾਸ। ਉਹ ਮਨ ਕਰਕੇ ਬਹੁਤੀਆਂ ਸਿਆਣਪਾਂ ਨਾ ਵਰਤੇ, ਗੁਰੂ ਦੇ ਅੱਗੇ ਮਨ ਕਰਕੇ ਵਿੱਚ ਜਾਏ। ਤਾਂ ਫਿਰ ਅਗਲੀ ਗੱਲ ਕਹੀ, ਤਿਸ ਸੇਵਕ ਕੇ ਕਾਰਜ ਰਾਸ। ਉਹਦੇ ਕਾਰਜ ਰਾਸ ਹੁੰਦੇ, ਉਹਦੇ ਹਰ ਕਾਰਜ ਦੀ ਜ਼ਿੰਮੇਵਾਰੀ ਗੁਰੂ ਲੈ ਲੈਂਦਾ। ਭਾਈ ਸਾਹਿਬ ਭਾਈ ਮਰਦਾਨਾ ਜੀ ਇਤਿਹਾਸ ਕਹਿੰਦੇ ਸਾਰੀ ਉਮਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਹੇ। ਜਦੋਂ ਜ਼ਿੰਦਗੀ ਦੇ 27 ਸਾਲ ਗੁਜ਼ਰ ਗਏ ਤਾਂ ਪਿੰਡ ਵਾਲੇ ਘਰ ਸ਼ਰੀਕੇ ਵਾਲੇ ਬਹੁਤ ਵਾਰ ਕਹਿੰਦੇ, ਕਹਿਣਾ ਮਰਦਾਨਿਆ ਤੂੰ ਨਾਨਕ ਦੇ ਮਗਰ ਕਿੱਥੇ ਲੱਗਾ? ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਜੱਦੀ ਪੁਸ਼ਤੀ ਅਮੀਰ ਆ, ਇਹਦੇ ਪਿਤਾ ਜੀ ਪਟਵਾਰੀ ਨੇ, ਇਹਨਾਂ ਕੋਲ ਜੱਦੀ ਪੁਸ਼ਤੀ ਜ਼ਮੀਨ ਹੈ, ਪੈਸਾ ਧਨ ਦੌਲਤ ਆ, ਤਾਂ ਤੂੰ ਇਹਨਾਂ ਮਗਰ ਕਿੱਥੇ ਲੱਗਾ? ਆਪਾਂ ਤਾਂ ਕਿਰਤ ਕਰਕੇ ਆਪਣੇ ਬੱਚੇ ਪਾਲਣੇ ਨੇ, ਤੂੰ ਸਾਰਾ ਦਿਨ ਵਿਹਲਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚੱਲਿਆ ਜਾਂਦਾ, ਤੇਰੇ ਬੱਚੇ ਕੌਣ ਪਾਲੇਗਾ? ਤਾਂ ਭਾਈ ਮਰਦਾਨਾ ਕਹਿੰਦੇ, ਭਾਈ ਜਿਸ ਅਕਾਲ ਪੁਰਖ ਨੇ ਦਿੱਤੀ ਹੈ ਦਾਤ ਰੱਬ ਨੇ, ਉਹੀ ਪਾਲੇਗਾ। ਇਹ ਗੱਲ ਗੁਰੂ ਨਾਨਕ ਸਾਹਿਬ ਮੈਨੂੰ ਕਹਿੰਦੇ ਨੇ ਕਿ ਮਰਦਾਨਿਆ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਜਿਹੜੇ ਰੱਬ ਨੇ ਤੈਨੂੰ ਪੁੱਤਰ ਧੀਆਂ ਦਿੱਤੇ ਉਹ ਆਪੇ ਹੀ ਉਹਨਾਂ ਦੀ ਪਰਵਰਿਸ਼ ਕਰੇਗਾ। ਤਾਂ ਫਿਰ ਕਈ ਵਾਰ ਸ਼ਰੀਕਿਆਂ ਨੇ ਕਹਿਣਾ ਚਲੋ ਰੋਟੀ ਪਾਣੀ ਖਾ ਕੇ ਬੱਚੇ ਤਾਂ ਪਲ ਜਾਣਗੇ, ਜਿੱਦਣ ਵਿਆਹਣਾ ਉੱਦਣ ਪਤਾ ਲੱਗੇਗਾ। ਤਾਂ ਕਈ ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚੱਲ ਗਏ। ਅੱਜ ਹੁਣ ਵਕਤ ਆਇਆ, ਭਾਈ ਮਰਦਾਨੇ ਦੇ ਪੁੱਤਰ ਧੀਆਂ ਜਵਾਨ ਹੋ ਗਏ, ਸ਼ਰੀਕੇ ਬਰਾਦਰੀ ਵਿੱਚੋਂ ਇੱਕ ਰਿਸ਼ਤਾ ਲੱਭਿਆ, ਤਾਂ ਭਾਈ ਮਰਦਾਨਾ ਜੀ ਦੇ ਸੁਪੁੱਤਰੀ ਦਾ ਉਹਦੇ ਨਾਲ ਸਗਾਈ ਕਰ ਦਿੱਤੀ। 7 ਮਹੀਨੇ ਰੱਖ ਲਏ ਵਿੱਚ ਵਿਆਹ ਦੇ, ਰਿਸ਼ਤਾ ਕਰਕੇ ਸਗਾਈ ਕਰਕੇ 7 ਮਹੀਨੇ ਵਿੱਚ ਪੈ ਗਏ। ਤਾਂ ਫਿਰ ਜਿਹੜੇ ਸ਼ਰੀਕੇ ਵਾਲੇ ਪਰਿਵਾਰ ਵਾਲੇ ਉਹਨਾਂ ਕਿਹਾ ਮਰਦਾਨੇ ਨੂੰ, ਕਹਿੰਦੇ ਭਾਈ 7 ਮਹੀਨੇ ਹੁਣ ਵਿਆਹ ਦੀ ਤਿਆਰੀ ਵਾਸਤੇ, ਰੋਟੀ ਪਾਣੀ ਛੱਕ ਕੇ ਬੱਚੇ ਤਾਂ ਪਲ ਜਾਂਦੇ ਨੇ ਪਰਿਵਾਰ ਵਿੱਚ, ਪਰ ਵਿਆਹ ਕਰਨ ਵਾਸਤੇ ਖਰਚਾ ਚਾਹੀਦਾ। ਤਾਂ ਭਾਈ ਮਰਦਾਨਾ ਜੀ ਹੁਣ ਇਹ ਖਰਚਾ ਤੁਹਾਨੂੰ ਕਰਨਾ ਪੈਣਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਸ ਅਕਾਲ ਪੁਰਖ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਦੀ ਨਜ਼ਰ ਨਾਲ ਬੱਚੇ ਪਲ ਗਏ, ਵਿਆਹ ਵੀ ਹੋ ਜਾਣਗੇ। ਹੁਣ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਕਹਿੰਦੇ ਨੇ ਭਾਈ ਮਰਦਾਨਾ ਜੀ ਸ਼੍ਰੀ ਸੁਲਤਾਨਪੁਰ ਸਾਹਿਬ ਆ ਗਏ। ਤਾਂ ਜਦੋਂ ਸੁਲਤਾਨਪੁਰ ਰਹਿੰਦੇ, ਇੱਥੇ ਭਾਈ ਮਰਦਾਨਾ ਚੁੱਪ ਚੁੱਪ ਰਹਿਣ ਲੱਗ ਪਏ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਨੇ, ਘੱਟ ਘੱਟ ਦੀਆਂ ਜਾਣਦੇ। ਤਾਂ ਮਹਾਰਾਜ ਇੱਕ ਦਿਨ ਬੈਠਿਆ ਮਰਦਾਨੇ ਦਾ ਚਿਹਰਾ ਵੇਖ ਕੇ ਕਹਿੰਦੇ ਭਾਈ ਮਰਦਾਨੇ ਕੋਈ ਉਦਾਸ ਲੱਗਦਾ, ਦੱਸ ਕੀ ਗੱਲ, ਕੋਈ ਚਿੰਤਾ ਹੈ? ਕਹਿੰਦੇ ਮਹਾਰਾਜ ਨਹੀਂ ਕੁਛ ਵੀ ਨਹੀਂ। ਤਾਂ ਸਤਿਗੁਰਾਂ ਸ਼ਬਦ ਉਚਾਰਨ ਕੀਤਾ,
ਕਹਿੰਦੇ ਸਲੋਕ ਮਹੱਲਾ ਪਹਿਲਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਜਲ ਮੈਂ ਜੰਤੋ ਪਾਇਨ ਤਿਨਾ ਪੀ ਰੋਜੀ ਦੇ। ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ। ਕਹਿੰਦੇ ਮਰਦਾਨਿਆ ਚਿੰਤਾ ਨਾ ਕਰਿਆ ਕਰ, ਜਿਹਨੇ ਜਗਤ ਪੈਦਾ ਕੀਤਾ ਚਿੰਤਾ ਉਹਨੂੰ ਹੈ। ਵਿੱਚ ਉਹ ਪਾਏ ਸਾਇਰਾ ਤਿਨਾ ਵੀ ਸਾਰ ਕਰੇ, ਉਹ ਸਾਗਰ ਵਿੱਚ ਵੀ ਸਹਾਇਤਾ ਕਰਦਾ, ਪੱਥਰਾਂ ਵਿੱਚ ਵੀ ਜੀਵਾਂ ਨੂੰ ਪਾਲਦਾ। ਤਾਂ ਭਾਈ ਮਰਦਾਨੇ ਚਿੰਤਾ ਕਾਸ ਤੋਂ ਕਰਨ। ਫਿਰ ਭਾਈ ਮਰਦਾਨਾ ਬੋਲ ਹੀ ਪਿਆ, ਕਹਿੰਦੇ ਮਹਾਰਾਜ ਰੋਟੀ ਭੋਜਨ ਪ੍ਰਸ਼ਾਦੇ ਦੀ ਤਾਂ ਚਿੰਤਾ ਨਹੀਂ, ਜਿੱਥੇ ਬਾਕੀ ਪਰਿਵਾਰ ਪਲਿਆ ਉੱਥੇ ਨਾਲ ਬੱਚੇ ਵੀ ਪਲ ਗਏ। ਪਰ ਮਹਾਰਾਜ ਹੁਣ ਪਿਤਾ ਹੋਣ ਦੇ ਨਾਤੇ ਇੱਕ ਚਿੰਤਾ ਤਾਂ ਮੈਨੂੰ ਹੈ, ਮੇਰੀ ਬੱਚੀ ਦਾ ਵਿਆਹ ਰੱਖ ਦਿੱਤਾ। ਕਹਿੰਦੇ ਅੱਛਾ। ਕਹਿੰਦੇ ਮਹਾਰਾਜ ਹੁਣ ਸ਼ਰੀਕੇ ਵਾਲੇ ਕਹਿੰਦੇ ਆ ਵੀ ਹੁਣ ਦੇਖਾਂਗੇ ਮਰਦਾਨਾ ਕਿਵੇਂ ਵਿਆਹ ਕਰਦਾ, ਸਾਰੀ ਉਮਰ ਤਾਂ ਗੁਰੂ ਨਾਨਕ ਨਾਲ ਲੰਘਾ ਦਿੱਤੀ, ਕੋਈ ਪੈਸਾ ਕਮਾਇਆ ਤਾਂ ਹੈ ਨਹੀਂ, ਜਿੱਥੇ ਗੁਰੂ ਨਾਨਕ ਜਾਂਦੇ ਨਾਲ ਚਲੇ ਜਾਂਦੇ। ਕਹਿੰਦੇ ਮਹਾਰਾਜ ਹੁਣ ਫਿਰ ਮੇਰੀ ਬੱਚੀ ਦਾ ਵਿਆਹ ਕਿਵੇਂ ਹੋਏਗਾ? ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ, ਹੱਸ ਪਏ, ਬੜੇ ਪਿਆਰ ਵਿੱਚ ਮਹਾਰਾਜ ਨੇ ਕਿਹਾ ਮਰਦਾਨੇ ਤੇਰੀ ਬੱਚੀ ਸਾਡੀ ਬੱਚੀ ਆ, ਤੂੰ ਸਾਡੇ ਨਾਲ ਰਿਹਾ, ਸਾਡਾ ਸਾਥੀ ਹੈ, ਸਾਡਾ ਭਰਾ ਹੈ, ਤੈਨੂੰ ਭਾਈ ਮਰਦਾਨਾ ਕਿਹਾ। ਮਰਦਾਨੇ ਭਾਈ ਤੇਰੀ ਬੱਚੀ ਸਾਡੀ ਬੱਚੀ ਹੈ, ਤੇਰੀ ਧੀ ਦੀ ਵਿਆਹ ਸ਼ਾਦੀ ਬਹੁਤ ਖੁਸ਼ੀਆਂ ਭਰੇ ਸਮੇਂ ਵਿੱਚ ਹੋਏਗੀ। ਤੇਰੀ ਧੀ ਦੀ ਸ਼ਾਦੀ ਮਹਾਰਾਜ ਜੀਆਂ ਨੇ ਬਚਨ ਕਹੇ ਮਰਦਾਨੇ ਇਸ ਤਰ੍ਹਾਂ ਹੋਏਗੀ ਜਿਵੇਂ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ, ਏਦਾਂ ਤੇਰੀ ਬੱਚੀ ਦਾ ਵਿਆਹ ਹੋਏਗਾ। ਤਾਂ ਭਾਈ ਮਰਦਾਨਾ ਮਨ ਵਿੱਚ ਖੁਸ਼ ਹੋਏ, ਪਰ ਇੱਕ ਮਨ ਸੋਚਦਾ ਕਿ ਮਹਾਰਾਜ ਕਹਿ ਤਾਂ ਰਹੇ ਰਾਜਿਆਂ ਦੀਆਂ ਧੀਆਂ ਦੀ ਤਰ੍ਹਾਂ ਵਿਆਹ ਹੋਏਗਾ, ਮਹਾਰਾਜ ਹੈ ਤਾਂ ਮੇਰੇ ਕੋਲ ਕੁਛ ਵੀ ਨਹੀਂ। ਪਰ ਫਿਰ ਅੰਦਰ ਇੱਕ ਵਿਸ਼ਵਾਸ ਹੈ, ਨਹੀਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਉਹ ਸੱਚ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਵਿਅਕਤੀ ਨਹੀਂ, ਅਕਾਲ ਪੁਰਖ ਰੱਬ ਨੇ, ਕਲਯੁਗ ਪ੍ਰਮਾਣ ਨਾਨਕ ਗੁਰ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਵੱਡੇ ਨੇ। ਭਾਈ ਮਰਦਾਨੇ ਨੂੰ ਵਿਸ਼ਵਾਸ ਸੀ ਮਹਾਰਾਜ ਤੇ, ਇੰਨੀ ਗੱਲ ਸੁਣ ਕੇ ਮਨ ਅੰਦਰ ਵਿਸ਼ਵਾਸ ਵੱਜ ਗਿਆ, ਚਲੋ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਤਾਂ ਆਪੇ ਹੀ ਫਿਰ ਰਾਜਿਆਂ ਦੀ ਧੀਆਂ ਦੀ ਤਰ੍ਹਾਂ ਵਿਆਹ ਹੋ। ਚਿੰਤਾ ਛੱਡ ਦਿੱਤੀ, ਵਕਤ ਲੰਘਦਾ ਗਿਆ। ਜਦੋਂ 2 ਮਹੀਨੇ ਵਿਆਹ ਵਿੱਚ ਰਹਿ ਗਏ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ, ਇੰਨੇ ਨੂੰ ਭਾਈ ਭਗੀਰਥ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਚੁੱਕਾ ਸੀ ਮਲਸੀਆਂ ਦਾ ਚੌਧਰੀ ਭਾਈ ਭਗੀਰਥ। ਤਾਂ ਮਹਾਰਾਜ ਨੇ ਭਾਈ ਭਗੀਰਥ ਨੂੰ ਕੋਲ ਬੁਲਾਇਆ, ਕੋਲ ਸੱਦ ਕੇ ਤੇ ਭਾਈ ਮਰਦਾਨੇ ਦੇ ਕੋਲ ਬਿਠਾ ਕੇ ਕਹਿੰਦੇ ਚੌਧਰੀ ਸਾਹਿਬ ਤੁਹਾਨੂੰ ਤਾਂ ਪਤਾ ਹੈ ਕਿ ਵਧੀਆ ਸਮਾਨ ਕਿੱਥੋਂ ਮਿਲਦਾ, ਆਪਾਂ ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਹੈ ਉਹਦੇ ਵਾਸਤੇ ਸਭ ਤੋਂ ਮਹਿੰਗਾ ਸੁਹਾਗ ਦਾ ਜੋੜਾ ਸੂਟ ਤੇ ਚੂੜਾ ਲੈ ਕੇ ਆਉਣਾ, ਦੱਸੋ ਕਿੱਥੋਂ ਮਿਲੇਗਾ? ਚੌਧਰੀ ਭਗੀਰਥ ਬੋਲਿਆ, ਕਹਿੰਦੇ ਮਹਾਰਾਜ ਸੁਣਿਆ ਆ ਵੀ ਲਾਹੌਰ ਵਿੱਚ ਇੱਕ ਸੇਠ ਆ, ਉਹਦੇ ਕੋਲੋਂ ਵੱਡੇ ਵੱਡੇ ਅਮੀਰ ਬੰਦੇ ਆਪਣੇ ਬੱਚੀਆਂ ਦਾ ਵਿਆਹ ਦਾ ਜੋੜਾ ਬਣਾਉਂਦੇ। ਪਾਤਸ਼ਾਹ ਕਹਿੰਦੇ ਚੌਧਰੀ ਭਗੀਰਥ ਜੀ, ਕਹਿੰਦੇ ਰਾਜੇ ਲੋਕ ਵੀ ਉੱਥੋਂ ਹੀ ਬਣਾਉਂਦੇ ਆਪਣੇ ਧੀਆਂ ਵਾਸਤੇ? ਕਹਿੰਦੇ ਮਹਾਰਾਜ ਸੁਣਿਆ ਆ ਵੱਡੇ ਵੱਡੇ ਚੌਧਰੀ, ਵੱਡੇ ਵੱਡੇ ਰਾਜੇ ਲੋਕ, ਜਿਹੜੇ ਅਮੀਰ ਬੰਦੇ ਧਨਹਾੜ, ਉਹ ਉਸੇ ਸ਼ਾਹੂਕਾਰ ਦੇ ਕੋਲੋਂ ਜੋੜਾ ਤਿਆਰ ਕਰਵਾਉਂਦੇ। ਪਾਤਸ਼ਾਹ ਕਹਿੰਦੇ ਭਾਈ ਭਗੀਰਥ ਜੀ ਫਿਰ ਮਰਦਾਨੇ ਨੂੰ ਨਾਲ ਲੈ ਜਾਓ, ਲਾਹੌਰ ਵਿੱਚ ਉਸੇ ਸੇਠ ਕੋਲ ਜਾਣਾ ਜਿਹੜੇ ਵੱਡੇ ਵੱਡੇ ਧਨਹਾੜ ਅਮੀਰ ਰਾਜਿਆਂ ਦੀਆਂ ਧੀਆਂ ਵਾਸਤੇ ਸੁਹਾਗ ਦਾ ਜੋੜਾ ਬਣਾਉਂਦੇ, ਉਹਦੇ ਕੋਲੋਂ ਸੁਹਾਗ ਦਾ ਜੋੜਾ ਤੇ ਚੂੜਾ ਲੈ ਕੇ ਆਉਣਾ। ਤੇ ਪਾਤਸ਼ਾਹ ਨੇ ਇੱਕ ਥੈਲੀ ਮੋਹਰਨ ਦੀ ਦਿੱਤੀ, ਨਾਲ ਇੱਕ ਬਚਨ ਕਿਹਾ ਰਾਤ ਨਹੀਂ ਰਹਿਣਾ, ਔਰ ਦੂਜੀ ਗੱਲ ਉਹ ਸ਼ਾਹੂਕਾਰ ਨਾਲ ਮੁੱਲ ਨਹੀਂ ਕਰਨਾ ਵੀ ਇੰਨੇ ਨਹੀਂ ਇੰਨੇ ਪੈਸੇ ਕਰ ਲ, ਕਹਿੰਦੇ ਜਿੰਨੇ ਉਹ ਮੰਗੇ ਉਨੇ ਪੈਸੇ ਦੇ ਦੇਣੇ, ਉਹਦੇ ਨਾਲ ਮੁੱਲ ਨਹੀਂ ਕਰਨਾ ਵੀ ਜੀ ਘੱਟ ਕਰ ਲਓ ਪੈਸੇ। ਕਹਿੰਦੇ ਮਹਾਰਾਜ ਸੱਤ ਵਚਨ, ਦੋਵੇਂ ਵਚਨ ਦੇਖ ਕੇ ਮਹਾਰਾਜ ਨੇ ਭਾਈ ਭਗੀਰਥ ਤੇ ਨਾਲ ਭਾਈ ਮਰਦਾਨੇ ਨੂੰ ਭੇਜ ਦਿੱਤਾ। ਜਦੋਂ ਮੋਹਰਾਂ ਦੀ ਥੈਲੀ ਲੈ ਕੇ ਚੌਧਰੀ ਦੇ ਨਾਲ ਤੁਰ ਪਏ ਤਾਂ ਹੁਣ ਭਾਈ ਭਗੀਰਥ ਦੇ ਨਾਲ ਤੁਰਿਆ ਜਾਂਦਾ ਭਾਈ ਮਰਦਾਨਾ ਅੱਖਾਂ ਭਰ ਕੇ ਕਈ ਵਾਰ ਰੋਇਆ, ਵਾਹ ਦਾਤਿਆ ਲੋਕ ਮਿਹਣੇ ਮਾਰਦੇ ਸੀ, ਗੁਰੂ ਨਾਨਕ ਦੀ ਸੇਵਾ ਕਰਦਾ, ਵੇਖਾਂਗੇ ਕਿਵੇਂ ਬੱਚੀ ਵਿਆਹੁੰਦਾ। ਕਹਿੰਦੇ ਮਹਾਰਾਜ ਤੁਸੀਂ ਤਾਂ ਸੱਚਮੁੱਚ ਕਿਰਪਾ ਬਖਸ਼ਿਸ਼ ਕਰ ਦਿੱਤੀ, ਮੇਰੀ ਧੀ ਵਾਸਤੇ ਉਹ ਜੋੜਾ ਲੈਣ ਚੱਲੇ ਵਿਆਹ ਵਾਲਾ ਜਿਹੜਾ ਮਹਾਰਾਜ ਜੀ ਰਾਜਿਆਂ ਦੀਆਂ ਧੀਆਂ ਵਾਸਤੇ ਹਨ। ਮਹਾਰਾਜ ਸਾਡੀ ਮਰਾਸੀਆਂ ਦੀ ਔਕਾਤ ਕਿੱਥੇ ਤੇ ਤੁਸੀਂ ਇੰਨੀ ਵੱਡੀ ਬਖਸ਼ਿਸ਼? ਕਈ ਵਾਰ ਮਨ ਵਿਰਾਗ 'ਚ ਭਰਿਆ ਚਲੇ ਗਏ ਚੌਧਰੀ ਭਗੀਰਥ ਨਾਲ। ਲਾਹੌਰ ਵਿੱਚ ਇੱਕ ਸੇਠ ਲੱਭਿਆ ਜੀ, ਉਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਮਨਸੁਖ।
ਉਹਦੇ ਹੱਟ ਤੇ ਗਏ, ਉਹਨੂੰ ਕਿਹਾ ਵੀ ਸਾਨੂੰ ਇੱਕ ਵਿਆਹ ਵਾਲਾ ਜੋੜਾ ਚਾਹੀਦਾ, ਇੱਕ ਚੂੜਾ ਚਾਹੀਦਾ। ਉਹਨੇ ਕਿਹਾ ਦੇਖੋ ਚੌਧਰੀ ਸਾਹਿਬ, ਤੁਸੀਂ ਮੈਨੂੰ ਲਿਖਾ ਜਾਓ, ਇੱਕ ਦੋ ਮਹੀਨਿਆਂ ਤੱਕ ਮਿਲੇਗਾ। ਤਾਂ ਚੌਧਰੀ ਭਗੀਰਥ ਬੋਲੇ, ਕਹਿੰਦੇ ਭਾਈ ਟਾਈਮ ਤਾਂ ਹੈ ਹਜੇ ਵਿਆਹ ਵਿੱਚ, ਪਰ ਸਾਡੇ ਕੋਲ ਰੁਕਣ ਦਾ ਵਕਤ ਨਹੀਂ। ਗੁਰੂ ਦਾ ਹੁਕਮ ਹੈ ਰਾਤ ਨਹੀਂ ਰਹਿਣਾ। ਲਾਹੌਰ ਦੇ ਵਿੱਚੋਂ ਜਾਂਦਿਆਂ ਸਾਰ ਉਹ ਖਰੀਦ ਕੇ ਸਮਾਨ ਵਾਪਸ ਮੁੜਨਾ। ਅਤੇ ਉਹ ਚੌਧਰੀ ਭਾਈ ਭਗੀਰਥ ਸੇਠ ਮਨਸੁਖ ਨੂੰ ਬੋਲਿਆ, ਕਹਿੰਦਾ ਜੇ ਬਣਿਆ ਤੇਰੇ ਕੋਲ ਕੋਈ ਤਿਆਰ ਪਿਆ, ਜਿੰਨੇ ਪੈਸੇ ਤੂੰ ਮੂੰਹ ਮੰਗੇ ਕਹਿੰਦੇ ਅਸੀਂ ਤਿੰਨਾ ਰੇਟ ਨਹੀਂ ਕਰਨਾ, ਪੈਸੇ ਜਿੰਨੇ ਕਹਿੰਦੇ ਉਨੇ ਲੈ ਲਾ, ਪਰ ਅਸੀਂ ਇਸ ਤਰ੍ਹਾਂ ਲਿਖਾ ਕੇ ਦੁਬਾਰਾ ਨਹੀਂ ਆਉਣਾ, ਗੁਰੂ ਦਾ ਹੁਕਮ ਹੈ ਹੁਣੇ ਲੈ ਕੇ ਆਉਣਾ। ਸੇਠ ਬੜਾ ਹੈਰਾਨ ਹੋਇਆ, ਲੋਕ ਤਾਂ ਇੱਕ ਇੱਕ ਪੈਸੇ ਦਾ ਅੱਗਾ ਪਿੱਛਾ ਕਰਦੇ ਨੇ, ਕਈ ਵਾਰ ਸੌਦਾ ਕਰਦੇ ਨੇ। ਪਹਿਲੀ ਵਾਰ ਕੋਈ ਬੰਦੇ ਆਏ ਜਿਹੜੇ ਕਹਿੰਦੇ ਜੋ ਮੰਗ ਲੈ ਤੈਨੂੰ ਉਹ ਦੇਣੇ, ਪਰ ਸੌਦਾ ਅੱਜ ਹੀ ਚਾਹੀਦਾ। ਤਾਂ ਉਹ ਸੇਠ ਮਨਸੁਖ ਨੇ ਕਿਹਾ, ਹਾਂ ਇੱਕ ਲਾਹੌਰ ਦਾ ਬਹੁਤ ਧਨਾੜ ਬੰਦਾ, ਉਹਦੀ ਬੱਚੀ ਦਾ ਵਿਆਹ, ਉਹਦੇ ਵਾਸਤੇ ਜਾਮਾ ਜੋੜਾ ਔਰ ਚੂੜਾ ਤਿਆਰ ਕੀਤਾ ਹੋਇਆ ਹਾਥੀ ਦੇ ਦੰਦ ਦਾ, ਉਹ ਮਹਿੰਗਾ ਆ, ਜੇ ਤੁਸੀਂ ਲੈ ਸਕਦੇ ਹੋ ਤਾਂ ਲੈ ਲਓ, ਉਹਦੇ ਵਾਸਤੇ ਅਜੇ ਵਕਤ ਪਿਆ, ਹੋਰ ਬਣਾ ਦਾਂਗੇ। ਭਾਈ ਭਗੀਰਥ ਕਹਿੰਦਾ ਮੁੱਲ ਦੱਸ। ਜਿੰਨੇ ਪੈਸੇ ਮਨਸੁਖ ਸੇਠ ਨੇ ਕਹੇ, ਉਨੇ ਪੈਸੇ ਭਾਈ ਭਗੀਰਥ ਨੇ ਗਿਣ ਕੇ ਰੱਖ ਦਿੱਤੇ। ਉਹਨੇ ਸਾਧ ਸੰਗਤ ਨਿਸ਼ਚਿਤ ਮੁੱਲ ਨਾਲੋਂ ਡੇਢਾ ਮੁੱਲ ਲਿਆ। ਭਾਈ ਭਗੀਰਥ ਨੇ ਮੁੱਲ ਨਹੀਂ ਕੀਤਾ, ਜਿੰਨੇ ਪੈਸੇ ਮੰਗੇ ਰੱਖ ਦਿੱਤੇ। ਜਦੋਂ ਸੇਠ ਮਨਸੁਖ ਨੇ ਉਹ ਪੈਸਿਆਂ ਨੂੰ ਹੱਥ ਲਾਇਆ, ਸਾਧ ਸੰਗਤ ਉਹ ਮਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੱਥ ਛੂ ਕੇ ਆਈ ਹੈ। ਉਹ ਮਾਇਆ ਕੋਈ ਐਵੇਂ ਥੋੜ੍ਹੀ ਹੈ। ਜਦੋਂ ਭਾਈ ਭਗੀਰਥ ਕੋਲੋਂ ਲੈ ਕੇ ਮਾਇਆ ਦੀ ਥੈਲੀ ਨੂੰ ਹੱਥ ਲਾਇਆ ਮਨਸੁਖ ਨੇ, ਉਹਦੇ ਮਨ ਨੂੰ ਇੱਕ ਵੱਖਰਾ ਹੀ ਸੁੱਖ ਪ੍ਰਾਪਤ ਹੋਇਆ। ਉਹਦੇ ਅੰਦਰੋਂ ਆਵਾਜ਼ ਨਿਕਲੀ, ਹੱਥ ਜੋੜ ਕੇ ਕਹਿੰਦਾ ਚੌਧਰੀ ਸਾਹਿਬ, ਇਹ ਚੂੜਾ ਤੇ ਵਿਆਹ ਦਾ ਸੁਹਾਗ ਦਾ ਜੋੜਾ ਲੈ ਜਾਓ, ਪਰ ਇਹ ਤਾਂ ਦੱਸ ਦਿਓ ਤੁਹਾਡਾ ਗੁਰੂ ਕੌਣ ਹੈ ਜਿਹਨੇ ਕਿਹਾ ਰਾਤ ਨਹੀਂ ਰਹਿਣਾ, ਜਿੰਨਾ ਪੈਸਾ ਮੰਗੇ ਉਹਨਾਂ ਦੇ ਦੇਣਾ। ਤੁਹਾਡਾ ਗੁਰੂ ਕੌਣ ਹੈ? ਮੈਂ ਤੇ ਇੱਦਾਂ ਦੇ ਗ੍ਰਾਹਕ ਅੱਜ ਤੱਕ ਨਹੀਂ ਵੇਖੇ। ਹਰ ਗ੍ਰਾਹਕ ਸੌਦਾ ਤੋੜ ਕੇ ਫਿਰ ਉਹਦੇ ਵਿੱਚੋਂ ਕੁਝ ਨਾ ਕੁਝ ਘਟਾਉਂਦਾ। ਤੁਸੀਂ ਜੋ ਮੰਗਿਆ ਮੈਂ ਉਹੀਓ ਤੁਸੀਂ ਦੇ ਦਿੱਤਾ, ਮੈਂ ਰਕਮ ਆਪਣੇ ਮੁੱਲ ਨਾਲੋਂ ਡੇਢੀ ਮੰਗ ਲਈ ਹੈ। ਚੌਧਰੀ ਭਗੀਰਥ, ਤੁਸੀਂ ਮੁੱਲ ਨਹੀਂ ਕੀਤਾ, ਹੁਣ ਇਹ ਦੱਸ ਜਾਓ ਤੁਹਾਡਾ ਗੁਰੂ ਕੌਣ ਹੈ? ਜਦੋਂ ਭਾਈ ਭਗੀਰਥ ਨੇ ਕਿਹਾ ਸਾਡਾ ਗੁਰੂ ਧੰਨ ਗੁਰੂ ਨਾਨਕ, ਬਸ ਧੰਨ ਗੁਰੂ ਨਾਨਕ ਸੁਣਦੇ ਮਨ ਠਰ ਗਿਆ। ਪਾਤਸ਼ਾਹ ਨੇ ਬਾਣੀ ਅੰਦਰ ਤਾਂਹੀਓ ਕਿਹਾ, ਮੈਂ ਮੂਰਖ ਕੀ ਕੇ ਤੱਕ ਬਾਤ ਹੈ। ਪੜ੍ਹੋ ਇੱਕ ਵਾਰ, ਮੈਂ

गुरु नानक जिन सुनिया पेखिया से फिर गर पास न परिया रे। कन्ना नाल भी जिन्हे सुन लिया धन गुरु नानक ओदा भी फायदा होया। जदों कन्ना च आवाज पई ना सेठ दे, भाई फकीर तो कहिंदे जी साडा गुरु है धन गुरु नानक साहब। इन्नी गल सुनी जिवें मन सदियां दा प्यासा उहनूं पाणी मिल गया होवे, जिवें कोई तपदे होए मन उत्ते कोई बहुत ठंडक चीज पै गई होवे। बस इन्ना प्यार नाल हिरदा ठरिया। ताइयों पातशाह ने बाणी अंदर कहा गुरु दा नाम चंदन नालों बर्फ नालों सरद दी रुत नालों किते ठंडा। चंदन चंदन सरद रुत मूल न मिटई काम, शीतल थीवे नानका जपंदड़ो हर नाम। जदों सेठ मनसुख ने नाम सुनिया मन ठर गया, उन्हें माया ते ले लई, सुहाग दा जोड़ा ते चूड़ा दे दिता भाई मरदाना जी दी बच्ची वास्ते। पर नाल ही हाथ जोड़ के कहिंदा मैनू पता दे जाओ, मैं भी तुहाडे गुरु दे दर्शन करन आउणा। उस वक्त भाई मरदाना भकीरथ वह चीजा लैके सुहाग दीआं निशानियां जोड़े लैके तुर पए, वापस सतगुरु जी दी चरण शरण विच आए। अगले दिन सवेरे ही सेठ मनसुख ने अपने मुनीम नूं सब कुछ कम कार दुकान दा समझाया, अपना कारोबार बच्चियां नूं सौंपिया। गुरु नानक साहब महाराज दे दर्शन करन ओह वी सुल्तानपुर साहिब वल तुर पिया। साध संगत ਇਹ ਉਹਦੇ ਮਨ ਦੇ ਅੰਦਰ ਚਾਓ ਪੈਦਾ ਹੋਇਆ, ਕਿਉਂਕਿ ਗੁਰਸਿੱਖਾਂ ਦੇ ਰਾਹੀਂ ਗੁਰੂ ਬੀਜ ਬੀਜ ਦਿੰਦਾ, ਆਪਣੇ ਆਪ ਫਲ ਪੁੰਗਰਦਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਸੁਣ ਕੇ ਮਨਸੁਖ ਦੇ ਅੰਦਰ ਕੁਝ ਜਾਗ ਗਿਆ, ਉਹ ਚੱਲ ਪਿਆ। ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ, ਇਤਿਹਾਸ ਕਹਿੰਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿੰਦਿਆਂ ਉਹਨੂੰ ਕਿਹਾ ਆਓ ਮਨਸੁਖ ਜੀ, ਨਾਮ ਹੀ ਮਨਸੁਖ ਰੱਖਿਆ ਕਿ ਮਨ ਦਾ ਸੁੱਖ ਵੀ ਮਾਣ ਦਿਓ। ਚਰਨਾਂ ਵਿੱਚ ਢਹਿ ਪਿਆ ਮਹਾਰਾਜ, ਪੈਸਾ ਬਹੁਤ ਹੈ ਪਰ ਮਨ ਦਾ ਸੁੱਖ ਨਹੀਂ। ਪਾਤਸ਼ਾਹ ਨੇ ਕਿਹਾ ਮਨ ਦਾ ਸੁੱਖ ਪੈਸੇ ਵਿੱਚ ਹੈ ਹੀ ਨਹੀਂ, ਤੁਸੀਂ ਲੱਭਦੇ ਹੀ ਗਲਤ ਹੋ, ਮਨ ਦਾ ਸੁੱਖ ਕਿਤੇ ਹੋਰ ਹੈ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਸੁੱਖ ਨਾਹੀ ਬਹੁਤੇ ਧਨ ਖੱਟੇ, ਸੁੱਖ ਨਾਹੀ ਪੇਖੇ ਨਿਰਤ ਨਟੇ, ਸੁੱਖ ਨਾਹੀ ਬਹੁਤੇ ਸ਼ਕਮਾਏ, ਸਰਵ ਸੁੱਖਾਂ ਹਰ ਹਰ ਗੁਣ ਗਾਏ। ਭਾਈ ਸੁੱਖ ਪੈਸੇ ਵਿੱਚ ਧਨ ਦੌਲਤ ਪਦਾਰਥ ਵਿੱਚ ਜਾਂ ਅਹੁਦਿਆਂ ਰੁਤਬਿਆਂ ਵਿਦੇਸ਼ਾਂ ਵਿੱਚ ਨਹੀਂ, ਸੁੱਖ ਮਨ ਦਾ ਸੰਬੰਧ ਅਲੱਗ ਚੀਜ਼ ਹੈ। ਸੁੱਖ ਮਨ ਹਿਰਦੇ ਵਿੱਚ ਹੈ। ਜਦੋਂ ਕੋਈ ਮਨ ਕਰਕੇ ਜਪੇ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਸੁੱਖ ਮਿਲਦਾ, ਕਿਉਂਕਿ ਸੁੱਖ ਨਾਮ ਵਿੱਚ ਹੈ। ਤਾਂ ਜਦੋਂ ਭਾਈ ਮਰਦਾਨਾ ਲੈ ਕੇ ਆ ਗਿਆ ਨਾ ਜੋੜਾ, ਸਾਧ ਸੰਗਤ ਇੱਕ ਮਹੀਨਾ ਰਹੇ, ਫਿਰ ਇੱਕ ਮਹੀਨਾ ਪਹਿਲਾਂ ਮਹਾਰਾਜ ਨੇ ਭੇਜਤਾ, ਕਹਿੰਦੇ ਮਰਦਾਨੇ ਜਾਓ ਆਪਣੇ ਪਿੰਡ ਭਾਈ, ਆਪਣੀ ਬੱਚੀ ਦੇ ਵਿਆਹ ਦੀ ਤਿਆਰੀ ਕਰੋ, ਆ ਜਾਮਾ ਜੋੜਾ ਸੁਹਾਗ ਦਾ ਤੇ ਨਾਲ ਚੂੜਾ ਲੈ ਜਾਓ। ਤਾਂ ਜਦੋਂ ਭਾਈ ਮਰਦਾਨਾ ਉਹ ਕੁਛ ਲੈ ਕੇ ਤਲਵੰਡੀ ਆਏ, ਆਪਣੇ ਘਰ ਪਰਿਵਾਰ ਘਰ ਵਾਲੀ ਸ਼ਰੀਕੇ ਨੂੰ ਦਿਖਾਇਆ, ਕਹਿੰਦੇ ਆਹ ਬੱਚੀ ਵਾਸਤੇ ਜੋੜਾ ਬਣਾਇਆ। ਤਾਂ ਸਾਧ ਸੰਗਤ ਸਭ ਡੂਮ ਮਰਾਸੀ ਵੇਖ ਕੇ ਹੈਰਾਨ ਰਹਿ ਗਏ। ਜਿਹੜੇ ਲੋਕ ਮਿਹਣੇ ਮਾਰਦੇ ਸੀ ਮਰਦਾਨਿਆਂ, ਸਾਰੀ ਉਮਰ ਨਾਨਕ ਨਾਲ ਲੰਘਾ ਦਿੱਤੀ ਹੈ, ਹੁਣ ਵੇਖਾਂਗੇ ਬੱਚੀ ਦਾ ਵਿਆਹ ਕਿਵੇਂ ਕਰਨਾ ਹੈ। ਤਾਂ ਸਾਧ ਸੰਗਤ ਅੱਜ ਸਭ ਕੁਝ ਵੇਖ ਕੇ ਸਭ ਕਹਿੰਦੇ ਵਾਹ ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੰਨਾ ਕੁਝ ਲੈ ਕੇ ਦਿੱਤਾ। ਤੇ ਭਾਈ ਮਰਦਾਨੇ ਨੇ ਕਿਹਾ ਇਹਨਾਂ ਵਸਤੂਆਂ ਨਾਲੋਂ ਵੀ ਵੱਡਾ ਹੈ ਮੇਰਾ ਗੁਰੂ ਨਾਨਕ, ਅਜੇ ਤੇ ਵਿਆਹ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਉਣਾ। ਤੇ ਸਾਧ ਸੰਗਤ ਜਿਸ ਕਾਰਜ ਵਿੱਚ ਗੁਰੂ ਨਾਨਕ ਹਾਜ਼ਰ ਹੋ ਜਾਣ, ਉਹ ਕਾਰਜ ਕਿਵੇਂ ਅਧੂਰਾ ਰਹਿ ਸਕਣ। ਪਾਤਸ਼ਾਹ ਫਿਰ ਵਿਆਹ ਸ਼ਾਦੀ ਤੇ ਆਪ ਆਏ, ਆਪਣੇ ਹੱਥੀ ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਕੀਤਾ। ਜਦੋਂ ਤੱਕ ਡੋਲੀ ਤੁਰੀ ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਹਾਜ਼ਰ ਰਹੇ। ਇਹਨੂੰ ਕਹਿੰਦੇ ਨੇ ਸਾਧ ਸੰਗਤ, ਜਦੋਂ ਕੋਈ ਪੱਕਿਆਂ ਨਾਲ ਜੋੜ ਲੈਂਦਾ ਉਹ ਲੋਕ ਵਿੱਚ ਵੀ ਨਿਭਦੀ, ਅੱਗੇ ਪਰਲੋਕ ਤੱਕ ਵੀ ਨਿਭਦੀ। ਤਾਂਹੀਓ ਪਾਤਸ਼ਾਹ ਨੇ ਕਿਹਾ

ਓਏ ਜੀਵਨ ਦੇ ਵਿਚੜੇ ਓਏ ਮੂਆ ਨਾ ਜਾਹੀ ਛੋੜ। ਪੂਰੀ ਤਲਵੰਡੀ ਵਿੱਚ ਵਾਹ ਵਾਹ ਹੋਈ, ਵਾਹ ਵਈ, ਵਿਆਹ ਕੀਤਾ ਤੇ ਮਰਦਾਨੇ ਨੇ ਕੀਤਾ ਆਪਣੀ ਧੀ ਦਾ ਵਿਆਹ ਹੋਇਆ ਵੀ ਡੋਮ ਰਾਸੀਆਂ ਦੇ ਮਰਦਾਨੇ ਦੀ ਲੜਕੀ ਦਾ। ਹੱਦ ਹੋ ਗਈ ਗੱਲ ਵਾਲੀ, ਜਿੱਦਾਂ ਦੇ ਵਸਤਰ ਰਾਜਿਆਂ ਦੀਆਂ ਧੀਆਂ ਨੂੰ ਉਸ ਤਰ੍ਹਾਂ ਦੇ ਵਸਤਰ ਪਵਾ ਕੇ ਦਿੱਤੇ, ਜਿੱਦਾਂ ਦਾ ਦੰਦ ਹਾਥੀ ਦੰਦ ਦਾ ਚੂੜਾ ਰਾਜਿਆਂ ਦੀਆਂ ਧੀਆਂ ਨੂੰ ਪਾਇਆ ਜਾਂਦਾ ਉਸ ਤਰ੍ਹਾਂ ਦਾ ਚੂੜਾ ਭਾਈ ਮਰਦਾਨੇ ਦੀ ਬੱਚੀ ਨੂੰ ਦਿੱਤਾ। ਸਾਧ ਸੰਗਤ, ਇਹ ਸਭ ਵਡਿਆਈਆਂ ਗੁਰੂ ਦੀਆਂ ਨੇ। ਕੋਈ ਗੁਰੂ ਉੱਤੇ ਵਿਸ਼ਵਾਸ ਰੱਖ ਕੇ ਤੁਰੇ ਤਾਂ ਇਹ ਸੱਚ ਹੈ ਤਿਸ ਸੇਵਕ ਕਹਿ ਕਾਰਜ ਰਾਸ। ਤਾਂਹੀਓ ਹਜ਼ੂਰ ਨੇ ਕਿਹਾ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਧ ਸੰਗਤ, ਬਸ ਗ੍ਰਿਸਤੀ ਵਾਸਤੇ ਨਹੀਂ ਹੈ, ਉਹ ਗੁਰੂ ਉੱਤੇ ਵਿਸ਼ਵਾਸ ਰੱਖੇ ਤਾਂ ਗ੍ਰਿਸਤ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਰਹਿੰਦਿਆਂ, ਕਾਰੋਬਾਰ ਵਿੱਚ ਰਹਿੰਦਿਆਂ ਗੁਰੂ ਉਹਦੇ ਕਾਰਜ ਵੀ ਸਫਲ ਕਰਦਾ ਔਰ ਸਾਧ ਸੰਗਤ ਗੁਰੂ ਉਹਦਾ ਜੀਵਨ ਤੇ ਜਨਮ ਵੀ ਸਫਲ ਕਰਦਾ। ਤਾਂਹੀਓ ਪਾਤਸ਼ਾਹ ਨੇ ਸਾਨੂੰ ਬੜੇ ਪਿਆਰ ਨਾਲ ਕਿਹਾ ਤੂੰ ਸਥਿਰ ਹੋ। ਸਥਿਰ ਦਾ ਅਰਥ ਹੈ ਟਿਕ, ਥਿਰ ਦਾ ਅਰਥ ਹੈ ਇੱਕ ਉੱਤੇ ਵਿਸ਼ਵਾਸ ਰੱਖ ਕੇ ਤੁਰ ਤਾਂ ਸਹੀ, ਫਿਰ ਉਹਦੇ ਉੱਤੇ ਛੱਡ ਕੇ ਵੇਖੀ, ਉਹ ਆਪਣੇ ਆਪ ਸਭ ਕਾਰਜ ਮੇਲ ਦਿੰਦਾ। ਤਾਂ ਮਹਾਰਾਜ ਜੀ ਕਹਿੰਦੇ ਨੇ ਥਿਰ ਘਰ ਵੈਸੋ ਹਰ ਜਨ ਪਿਆਰੇ। ਮਹਾਰਾਜ ਫਿਰ ਕੀ ਮਿਲੇਗਾ? ਕਹਿੰਦੇ ਸਤਿਗੁਰ ਤੁਮਰੇ ਕਾਜ ਸਵਾਰੇ, ਤੇਰੇ ਕਾਰਜ ਗੁਰੂ ਸਵਾਰੇਗਾ। ਆਪਣੇ ਗੁਰੂ ਤੇ ਵਿਸ਼ਵਾਸ ਰੱਖ। ਥਿਰ ਘਰ ਵੈਸੋ ਹਰ ਜਨ ਪਿਆਰੇ, ਪੜੋ ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਹੋਰ ਕੀ ਮਿਲੇਗਾ? ਕਹਿੰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ

0: साध संगत मिल कीनो दान, शरण परे प्रभ अंतर जामी, नानक ओट पकरी प्रभ स्वामी। वसो मालक दी कोई ओट लेके तुरे तां गुरु दी जिम्मेवारी है, ओ सिख दे कार्ज गुरु सफल कर दे।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राईवॉल, रूफिंग, इंसुलेशन दे नाल नाल किसी भी प्रकार दे कस्टम मेटल, मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जा फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है, यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-777-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: साथ संगत हुण मैं एक छोटी जी गल, आपां परिवारक तौर ते बैठे अपने जीवन विच कम आएगी, ये अक्सर मैं लाइव टेलीविजन तो कथा कही क्योंकि कथा कोई साथ संगत वारी रूप विच नहीं विखावा वे, आपां लोग इकट्ठे करने कीर्तन कथा करवानी, उन्हां नूं भोजन प्रशादे छकाउणे, ये कोई फॉर्मैलिटी नहीं है लोग इकट्ठे करन। इहदे विचों कुछ ना कुछ गुरु की कृपा बख्शिश साडे उत्ते वरत जां कुछ समझ लईए मन करके, वह जिंदगी विच कम आउंदा। कई बार एक गल बंदे दे जीवन विच उहनूं शिखरां तक लै जांदी। साध संगत ਉਹ ਕੋਈ ਸਿੱਖ ਜੀਵਨ ਵਿੱਚ ਕਮਾ ਲਵੇ ਉਸ ਗੱਲ ਨੂੰ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਇਕਲੌਤੀ ਧੀ ਦਾ ਜਦੋਂ ਵਿਆਹ ਕੀਤਾ ਨਾ, ਪੰਜ ਭਰਾਵਾਂ ਦੀ ਇੱਕੋ ਹੀ ਭੈਣ ਬੀਬੀ ਵੀਰੋ ਜੀ, ਕਿਉਂਕਿ ਛੇਵੇਂ ਪਾਤਸ਼ਾਹ ਦੇ ਘਰ ਪੰਜ ਪੁੱਤਰ ਹੋਏ, ਇੱਕ ਧੀ ਨੇ ਜਨਮ ਲਿਆ। ਜਦੋਂ ਮਹਾਰਾਜ ਜੀਆਂ ਦੇ ਘਰ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਉਹ ਤੋਂ ਬਾਅਦ ਫਿਰ ਮਹਾਰਾਜ ਜੀਆਂ ਦੇ ਘਰ ਦੋ ਨੰਬਰ ਤੇ ਧੀ ਨੇ ਜਨਮ ਲਿਆ ਬੀਬੀ ਵੀਰੋ ਜੀ ਨੇ। ਫਿਰ ਚਾਰ ਪੁੱਤਰ ਮਹਾਰਾਜ ਜੀਆਂ ਦੇ ਹੋਰ ਹੋਏ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮੱਲ ਤੇ ਪੰਜਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਤਾਂ ਇਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਪੰਜ ਪੁੱਤਰ ਤੇ ਇੱਕ ਬੱਚੀ ਨੇ ਜਨਮ ਲਿਆ। ਬੜੀ ਪਿਆਰ ਵਾਲੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਈ। ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਸਭ ਤੋਂ ਵੱਧ ਖੁਸ਼ੀ ਇਕੱਲੇ ਮਾਂ ਪਿਓ ਨੂੰ ਨਹੀਂ, ਦਾਦੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਪੀੜ੍ਹੀ ਵਧੀ, ਵੰਸ਼ ਚੱਲੀ। ਤਾਂ ਮਾਂ ਗੰਗਾ ਇੰਨੇ ਪ੍ਰਸੰਨ ਹੋਏ ਕਿਉਂਕਿ ਔਲਾਦ ਦੀ, ਪੁੱਤਰ ਧੀਆਂ ਦੀ ਦਾਤ ਜਿਹੜੀ ਹੈ, ਉਸੇ ਬੰਦੇ ਨੂੰ ਉਹਦੀ ਕੀਮਤ ਦਾ ਪਤਾ ਹੈ ਜਿਹਨੂੰ ਉਹ ਦਾਤਾਂ ਕਦੇ ਤਰਸ ਕੇ ਮਿਲਦੀਆਂ। ਜਿਹਨਾਂ ਨੂੰ ਸਾਧ ਸੰਗਤ ਉੱਦਾਂ ਹੀ ਰੱਬ ਦੇ ਘਰੋਂ ਦਾਤਾਂ ਮਿਲ ਜਾਣ, ਉਹ ਕਦਰ ਹੀ ਨਹੀਂ ਪਾਉਂਦੇ। ਕਈ ਵਾਰ ਕਦਰ ਤਾਂ ਹੁੰਦੀ ਹੈ ਜਦੋਂ ਉਹ ਚੀਜ਼ ਬੰਦੇ ਨੂੰ ਪਤਾ ਹੋਵੇ ਦੀ ਕੀਮਤ ਕਿੰਨੀ। ਮਾਂ ਗੰਗਾ ਜੀ ਨੂੰ ਪਤਾ ਸੀ ਕਿਉਂਕਿ 8 ਸਾਲ ਪਹਿਲਾਂ ਉਹਨਾਂ ਦੇ ਔਲਾਦ ਨਾ ਹੋਈ। ਲੋਕ ਸ਼ਰੀਕੇ ਮਿਹਣਾ ਮਾਰਦੇ ਰਹੇ, ਇੱਥੋਂ ਤੱਕ ਕਹਿੰਦੇ ਰਹੇ ਇਨੀ ਦੁਨੀਆਂ ਤੋਂ ਅੰਤਰੇ ਜਾਣੇ। ਫਿਰ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਕੋਲ ਸੇਵਾ ਕਰਕੇ ਅਰਦਾਸ ਕਰਾਈ, ਫਿਰ ਉਹਨਾਂ ਦੇ ਘਰ ਕਿਤੇ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਤਾਂ ਹੁਣ ਜਦੋਂ ਉਹੀ ਮਾਂ ਗੰਗਾ ਦਾਦੀ ਬਣੇ ਨਾ, ਤਾਂ ਬਹੁਤ ਖੁਸ਼ੀ ਹੋਈ। ਮੇਰੀਆਂ ਨੋਹਾਂ ਨੂੰ ਗੁਰੂ ਨਾਨਕ ਨੇ ਤੁਰਟ ਕੇ ਉੱਦਾਂ ਹੀ ਦਾਤ ਦੇ ਦਿੱਤੀ, ਮੰਗਣਾ ਨਹੀਂ ਪਿਆ। ਤਾਂ ਸ਼ੁਕਰਾਨਾ ਕੀਤਾ, ਬਹੁਤ ਖੁਸ਼, ਆਪਣੇ ਪੋਤਰੇ ਦਾ ਮਸਤਕ ਚੁੰਮਿਆ, ਵਧਾਈਆਂ ਵੰਡ ਰਹੇ ਸੀ। ਛੇਵੇਂ ਪਾਤਸ਼ਾਹ ਨੇ ਆਪਣੀ ਮਾਂ ਦਾ ਚਿਹਰਾ ਵੇਖਿਆ, ਬੜੇ ਖੁਸ਼ ਨੇ। ਤਾਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਕਹਿੰਦੇ ਮਾਤਾ ਸ਼੍ਰੀ ਤੁਸੀਂ ਬਹੁਤ ਖੁਸ਼ ਹੋ, ਅੱਜ ਤੁਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਹੋ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਵੱਡੀ ਨੂੰਹ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਬਖਸ਼ਿਸ਼ਾਂ ਲਈਆਂ ਨੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਧੰਨ ਜਨਣੀ ਮਾਂ ਹੋ, ਅੱਜ ਤੁਸੀਂ ਦਾਦੀ ਬਣੇ ਹੋ, ਬਹੁਤ ਖੁਸ਼ ਹੋ, ਕੋਈ ਅਸੀਸ ਦਿਓ ਫਿਰ ਅੱਜ। ਤਾਂ ਮਾਂ ਗੰਗਾ ਕਹਿੰਦੇ ਪੁੱਤਰ ਜੀ ਮੇਰੀਆਂ ਤਾਂ ਸਦਾ ਹੀ ਅਸੀਸਾਂ ਰਹਿੰਦੀਆਂ ਤੁਹਾਡੇ ਲਈ। ਕਹਿੰਦੇ ਮਾਤਾ ਜੀ ਫਿਰ ਕੋਈ ਅਸੀਸ ਦਿਓ। ਕਹਿੰਦੇ ਚਲੋ ਗੁਰੂ ਨਾਨਕ ਨਦਰ ਕਰਨ, ਤੁਹਾਡੇ ਘਰ ਪੁੱਤਾਂ ਦੀ ਜੋੜੀ ਰਲ ਜਾਏ, ਭਾਵ ਦੋ ਪੁੱਤਰ ਹੋ ਜਾਣ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤੇ ਖੁਸ਼ ਨਹੀਂ ਹੋਏ। ਕਹਿੰਦੇ ਮਾਤਾ ਜੀ ਛੋਟੀ ਆ ਅਸੀਸ, ਕੋਈ ਹੋਰ ਵੱਡੀ ਅਸੀਸ ਦਿਓ। ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਨਾਨਕ ਨਦਰ ਕਰਨ, ਤੁਹਾਡੇ ਘਰ ਦੋ ਦੋ ਪੁੱਤਾਂ ਦੀਆਂ ਜੋੜੀਆਂ ਹੋ ਜਾਣ। ਕਹਿੰਦੇ ਹੁਣ ਤਾਂ ਖੁਸ਼। ਮਹਾਰਾਜ ਇੰਨਾ ਸੁਣ ਕੇ ਵੀ ਬਹੁਤੇ ਖੁਸ਼ ਨਹੀਂ ਹੋਏ। ਕਹਿੰਦੇ ਨਹੀਂ, ਬਹੁਤ ਛੋਟੀ ਅਸੀਸ ਆ। ਮਾਤਾ ਜੀ ਹੋਰ ਕੋਈ ਵੱਡੀ ਅਸੀਸ ਦਿਓ। ਕਹਿੰਦੇ ਚਲੋ ਤੁਹਾਡੇ ਘਰ ਪੰਜ ਪੁੱਤਰ ਹੋ ਜਾਣ। ਫਿਰ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਭਾਵੇਂ ਦਰਗਾ ਮਾਨ, ਰੱਬ ਨੂੰ ਪ੍ਰਵਾਨ ਪੰਜ ਪੁੱਤਰ ਤੁਹਾਡੇ ਘਰ ਹੋ ਜਾਣ। ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਪੰਜ ਪੁੱਤਾਂ ਦੀ ਅਸੀਸ ਲੈ ਕੇ ਸਾਨੂੰ ਸਿਖਾਉਣ ਵਾਸਤੇ ਬੜੀ ਵੱਡੀ ਕਿਰਪਾ ਕੀਤੀ। ਮਹਾਰਾਜ ਨੇ ਆਪਣਾ ਪੱਲਾ ਝੋਲਾ ਇਸ ਤਰ੍ਹਾਂ ਝੋਲੀ ਅੱਡ ਲਈ ਆਪਣੇ ਝੋਲੇ ਦਾ। ਤਾਂ ਮਹਾਰਾਜ ਜੀਆਂ ਨੇ ਪੱਲਾ ਅੱਡ ਕੇ ਫਿਰ ਹੱਥ ਜੋੜ ਕੇ ਪਿਆਰ ਨਾਲ ਬਚਨ ਕਹੇ, ਮਾਤਾ ਜੀ ਤੁਸੀਂ ਪੰਜ ਪੁੱਤਾਂ ਦੀ ਅਸੀਸ ਦਿੱਤੀ ਹੋ, ਇਹ ਗੁਰੂ ਨਾਨਕ ਸਾਹਿਬ ਦੇ ਘਰੋਂ ਬਹੁਤ ਵੱਡੀ ਬਖਸ਼ਿਸ਼ ਹੈ, ਪਰ ਅੱਜ ਮੈਂ ਇੱਕ ਚੀਜ਼ ਮੰਗ ਕੇ ਲੈਣੀ ਹੈ। ਛੇਵੇਂ ਪਾਤਸ਼ਾਹ ਬੋਲੇ, ਕਹਿੰਦੇ ਮੈਨੂੰ ਇੰਝ ਲੱਗਦਾ ਜਿਵੇਂ ਪੰਜ ਪੁੱਤਰਾਂ ਦੀ ਅਸੀਸ ਲੈ ਕੇ ਵੀ ਗੁਰੂ ਹਰਗੋਬਿੰਦ ਦਾ ਘਰ ਖਾਲੀ ਹੋਵੇ, ਮੈਨੂੰ ਇੱਕ ਧੀ ਦੀ ਦਾਤ ਦਿਓ, ਮੇਰਾ ਘਰ ਭਰ ਜਾਏ। ਕਿਉਂਕਿ ਧੀਆਂ ਨਾਲ ਘਰ ਭਰਦੇ ਨੇ, ਧੀਆਂ ਨਾਲ ਘਰਾਂ ਵਿੱਚ ਖੁਸ਼ਹਾਲੀ ਆਉਂਦੀ, ਧੀਆਂ ਨਾਲ ਘਰ ਭਰਿਆ ਭਰਿਆ ਨਜ਼ਰ ਆਉਂਦਾ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਮੈਨੂੰ ਇੱਕ ਧੀ ਦੀ ਅਸੀਸ ਦਿਓ, ਮੇਰਾ ਘਰ ਭਰ ਜਾਏ। ਪੰਜਾਂ ਪੁੱਤਰਾਂ ਨਾਲ ਇੰਝ ਲੱਗਦਾ ਜਿਵੇਂ ਘਰ ਖਾਲੀ ਹੈ, ਇੱਕ ਧੀ ਦੀ ਦਾਤ ਬਖਸ਼ ਦਿਓ ਜਿਹਦੇ ਨਾਲ ਘਰ ਭਰ ਜਾਏ। ਮਾਂ ਗੰਗਾ ਜੀ ਨੇ ਖੁਸ਼ ਹੋ ਕੇ ਕਿਹਾ, ਗੁਰੂ ਨਾਨਕ ਤੁਹਾਨੂੰ ਇੱਕ ਸੁਚੱਜੀ ਧੀ ਬਖਸ਼ੇ। ਤਾਂ ਸਾਧ ਸੰਗਤ, ਫਿਰ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਬਾਅਦ ਮਹਾਰਾਜ ਦੇ ਘਰ ਇੱਕ ਧੀ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਬੀਬੀ ਵੀਰੋ। ਫਿਰ ਚਾਰ ਪੁੱਤਰ ਹੋਏ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ ਤੇ ਗੁਰੂ ਤੇਗ ਬਹਾਦਰ ਮਹਾਰਾਜ। ਜਦੋਂ ਉਹ ਬੱਚੀ ਨੂੰ ਪਾਲਿਆ ਮਹਾਰਾਜ ਨੇ ਬਹੁਤ ਚਾਵਾਂ ਨਾਲ, ਕਿਉਂਕਿ ਇੱਕ ਧੀ ਸੀ, ਪੰਜ ਪੁੱਤਰ ਸੀ, ਪੰਜਾਂ ਭਰਾਵਾਂ ਦੀ ਇਕਲੌਤੀ ਭੈਣ। ਜਦੋਂ ਪਾਤਸ਼ਾਹ ਨੇ ਬਹੁਤ ਲਾਡ ਚਾਅ ਨਾਲ ਪਾਲਿਆ ਤਾਂ ਉਹ ਬੱਚੀ ਜਵਾਨ ਹੋ ਗਈ, ਫਿਰ ਬੀਬੀ ਵੀਰੋ ਦਾ ਵਿਆਹ ਰੱਖਿਆ। ਸਾਧ ਸੰਗਤ, ਪਿਓ ਤੇ ਧੀ ਦਾ ਰਿਸ਼ਤਾ ਹੀ ਦੁਨੀਆਂ ਤੇ ਵੱਖਰਾ ਹੈ, ਪਰ ਕਿਸੇ ਨੂੰ ਕਦਰ ਕਰਨੀ ਆ ਜਾਏ ਰਿਸ਼ਤੇ ਦੀ। ਤੁਸੀਂ ਪਰਿਵਾਰਾਂ ਵਾਲੇ ਬੈਠੇ, ਆਪਾਂ ਬੱਚੇ ਬੱਚੀਆਂ ਵਾਲੇ ਸਾਰੇ, ਪਿਓ ਦੇ ਹੱਥ ਵਿੱਚ ਤਾਕਤ ਹੈ, ਉਹ ਆਪਣੇ ਪੁੱਤ ਦੇ ਥੱਪੜ ਮਾਰ ਸਕਦਾ, ਪਰ ਕਿਸੇ ਬਾਪ ਦੇ ਹੱਥ ਵਿੱਚ ਇੰਨੀ ਤਾਕਤ ਨਹੀਂ ਉਹ ਆਪਣਾ ਹੱਥ ਆਪਣੀ ਧੀ ਉੱਤੇ ਚੁੱਕ ਸਕੇ। ਸਾਧ ਸੰਗਤ, ਇਹ ਰਿਸ਼ਤਾ ਬੜਾ ਗਹਿਰਾ ਹੈ। ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਪਿਓ ਦਾ ਇੰਨਾ ਪਿਆਰ ਪੁੱਤਾਂ ਨਾਲ ਨਹੀਂ ਜਿੰਨਾ ਧੀ ਨਾਲ ਹੁੰਦਾ। ਧੀ ਤੇ ਪਿਓ ਦਾ ਰਿਸ਼ਤਾ ਹੀ ਰੱਬ ਨੇ ਵੱਖਰਾ ਬਣਾਇਆ। ਸਾਧ ਸੰਗਤ, ਇਹ ਖਿਆਲ ਵਿੱਚ ਰੱਖਿਓ। ਗੁਰੂ ਨਾਨਕ ਸਾਹਿਬ ਮਹਾਰਾਜ ਉੱਤੇ ਪਿਤਾ ਜੀ ਨੇ ਹੱਥ ਚੁੱਕਿਆ, ਮੈਂ ਤਾਂ ਕਾਲੂ ਜੀ ਨੇ। ਜਦੋਂ ਦੂਜੀ ਵਾਰ ਥੱਪੜ ਮਾਰਨ ਲੱਗੇ, ਵਿੱਚ ਬੇਬੇ ਨਾਨਕੀ ਆ ਗਈ, ਪਿਓ ਦੇ ਹੱਥ ਵਿੱਚ ਤਾਕਤ ਨਹੀਂ ਕਿ ਥੱਪੜ ਮਾਰ ਸਕੇ, ਰੁਕ ਗਿਆ ਹੱਥ। ਤਾਂ ਛੇਵੇਂ ਪਾਤਸ਼ਾਹ ਨੇ ਬਹੁਤ ਪਿਆਰ ਕੀਤਾ ਆਪਣੀ ਧੀ ਨੂੰ, ਪੰਜਾਂ ਪੁੱਤਾਂ ਨਾਲੋਂ ਵੱਧ ਪਿਆਰ ਦਿੱਤਾ। ਸਾਧ ਸੰਗਤ, ਜਦੋਂ ਆਪਣੀ ਧੀ ਨੂੰ ਵਿਆਹ ਕੇ ਡੋਲੀ ਵਿੱਚ ਬਿਠਾਉਣ ਲੱਗੇ ਨਾ, ਉਦੋਂ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬਹੁਤ ਪਿਆਰਾ ਇੱਕ ਦਾਜ ਦਿੱਤਾ ਆਪਣੀ ਧੀ ਨੂੰ, ਕਿਉਂਕਿ ਧੀ ਦਾ ਤੇ ਪਿਓ ਦਾ ਜਿਹੜਾ ਰਿਸ਼ਤਾ ਹੈ, ਸਤਿਗੁਰੂ ਕਿਰਪਾ ਨਜ਼ਰ ਕਰਨ, ਸੰਸਾਰ ਦੇ ਲੋਕਾਂ ਨੂੰ ਕਦਰ ਕਰਨੀ ਆ ਜਾਏ, ਤੁਸੀਂ ਵੇਖੋਗੇ ਦੁਨਿਆਵੀ ਤੌਰ ਤੇ ਉਹ ਧੀ ਫਿਰ ਜਦੋਂ ਆਪਣਾ ਪੇਕੇ ਘਰ ਵਿੱਚ ਕੋਈ 20-25 ਵਰੇ ਗੁਜ਼ਾਰ ਕੇ ਜਾਂਦੀ ਹੈ, ਆਪਣੇ ਪਿਓ ਦੀ ਪੱਗ ਦੀ ਸ਼ਾਨ ਬਣ ਕੇ ਜਾਂਦੀ ਹੈ, ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਰਹੇਗਾ, ਇਹੋ ਜਿਹੀਆਂ ਧੀਆਂ ਦੇ ਪੈਰਾਂ ਵੱਲ ਦੇ ਪਾਸੇ ਪਿਓ ਦਾ ਸਿਰ ਝੁੱਕ ਜਾਂਦਾ, ਧੀਏ ਤੂੰ ਆਪਣੇ ਬਾਪ ਦੀ ਲਾਜ ਰੱਖ ਕੇ ਚੱਲੀ, ਤੂੰ ਆਪਣੇ ਪਿਓ ਦੀ ਸ਼ਾਨ ਵਧਾ ਕੇ ਚੱਲੀ ਹੈ। ਪੇਕੇ ਘਰ ਵਿੱਚ ਧੀਆਂ ਬਾਪ ਦੀ ਪੱਗ ਦੀ ਸ਼ਾਨ ਨੇ, ਤੇ ਸਹੁਰੇ ਘਰ ਵਿੱਚ ਪਤੀ ਦੀ ਦਸਤਾਰ ਦੀ ਸ਼ਾਨ ਬਣਦੀਆਂ ਨੇ। ਜਿਨ੍ਹਾਂ ਨੇ ਪੇਕੇ ਘਰ ਵਿੱਚ ਪੱਗਾਂ ਸੰਭਾਲੀਆਂ, ਉਹ ਸਹੁਰੇ ਘਰ ਵਿੱਚ ਵੀ ਮਾਣ ਸੰਭਾਲਦੀ। ਜਦੋਂ ਛੇਵੇਂ ਪਾਤਸ਼ਾਹ ਵਿਆਹ ਕਰਕੇ ਤੋਰਨ ਲੱਗੇ ਤਾਂ ਡੋਲੀ 'ਚ ਬਿਠਾਉਣ ਲੱਗਿਆ ਆਪਣੇ ਪਿਤਾ ਦੇ ਗਲ ਲੱਗੀ, ਪਾਤਸ਼ਾਹ ਨੇ ਅੱਥਰੂ ਸਾਫ਼ ਕੀਤੇ, ਪਾਤਸ਼ਾਹ ਦਾ ਵੀ ਮਨ ਵਿਰਾਗ 'ਚ ਭਰਿਆ, ਤਾਂ ਹਜ਼ੂਰ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ, ਪੁੱਤ ਤੂੰ ਮੇਰੇ ਪ੍ਰਾਣਾਂ ਤੋਂ ਵੀ ਪਿਆਰੀ ਹੈ ਮੈਨੂੰ। ਹੁਣ ਪੁੱਤਰ ਇੱਕ ਮੈਂ ਤੈਨੂੰ ਦਾਜ ਦੇਣਾ। ਪਦਾਰਥਾਂ ਦਾ ਦਾਜ ਬਹੁਤੀ ਦੇਰ ਨਹੀਂ ਚੱਲਦਾ, ਉਹ ਟੁੱਟ ਭੱਜ ਜਾਂਦਾ। ਜਿਹੜਾ ਦਾਜ ਪੁੱਤਰ ਮੈਂ ਤੈਨੂੰ ਦੇਣਾ, ਜਾਂ ਤੇਰਾ ਸਹੁਰੇ ਘਰ ਵਿੱਚ ਜੀਵਨ ਸੁਖੀ, ਜਾਂ ਤੇਰਾ ਅੱਗੇ ਪਰਲੋਕ ਵੀ ਸਫਲ। ਤਾਂ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਉਹ ਅੱਜ ਆਪਾਂ ਆਪਣੀਆਂ ਬੱਚੀਆਂ ਨੂੰ ਜ਼ਰੂਰ ਸਮਝਾਈਏ, ਤਾਂ ਜ਼ਿੰਦਗੀ ਵਾਕੇ ਸਵਰਗ ਬਣ ਕੇ ਰਹੇਗੀ। ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ। ਇਹ ਮੇਰੀ ਇਹ ਪ੍ਰਾਣਾਂ ਤੋਂ ਪਿਆਰੀ ਹੈ ਧੀਏ, ਸੁਣ। ਕਿਉਂਕਿ ਸਾਧ ਸੰਗਤ ਵਾਕੇ ਪਿਓ ਨੂੰ ਧੀ ਪ੍ਰਾਣਾਂ ਤੋਂ ਪਿਆਰੀ। ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਵੈਸ ਬਿਤੈ ਸੁਖਕਾਰੀ। ਤੇਰੀ ਉਮਰ ਸੁੱਖਾਂ ਨਾਲ ਲੰਘੇਗੀ ਪੁੱਤਰ, ਧਿਆਨ ਨਾਲ ਸੁਣ। ਪਿਤਾ ਜੀ ਹੁਕਮ ਕਰੋ। ਤਾਂ ਪਾਤਸ਼ਾਹ ਕਹਿੰਦੇ, ਹੁਣ ਤੂੰ ਪੁੱਤ ਸਹੁਰੇ ਘਰ ਚੱਲੀ ਹੈ, ਉੱਥੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਪਹਿਲੀ ਗੱਲ, ਸਹੁਰੇ ਘਰ ਵਿੱਚ ਸਭ ਤੋਂ ਪਹਿਲਾਂ ਉੱਠਣਾ। ਦਿਨ ਚੜ੍ਹੇ ਨਹੀਂ, ਅੰਮ੍ਰਿਤ ਵੇਲੇ ਪਹੁ ਫਟਾਲੇ, ਦਿਨ ਚੜ੍ਹਦੇ ਦੇ ਨਾਲ ਪਰਿਵਾਰ ਦੇ ਦੂਜੇ ਮੈਂਬਰਾਂ ਤੋਂ ਪਹਿਲਾਂ ਜਾਗਣਾ, ਤੇ ਸਭ ਤੋਂ ਪਹਿਲਾਂ ਉੱਠ ਕੇ ਪੁੱਤਰ ਇਸ਼ਨਾਨ ਕਰਕੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ, ਜਾਂ ਤੇਰੇ ਘਰ ਵਿੱਚ ਸਦਾ ਹੀ ਸੁੱਖ ਰਹੇ। ਸੁਣ

ਟਾਈਮ ਰਿਹਾ, ਆਪਾਂ ਪਿੰਡਾਂ 'ਚ ਬੈਠੇ ਸੰਬੰਧ, ਜਿਹਨੇ ਸਵੇਰੇ ਦਹੀਂ ਖਾਣਾ ਉਹਨੂੰ ਰਾਤੀ ਜਾਗ ਲਾਉਣਾ ਪੈਂਦਾ ਦਹੀਂ ਨੂੰ, ਤਾਂ ਸਾਧ ਸੰਗਤ ਤੋਂ ਜਦੇ ਥੋੜ੍ਹੀ ਵੀ ਉਦੋਂ ਹੀ ਲਾ ਕੇ ਭੰਨ ਲਓ, ਉਹ ਤਾਂ ਫਿਰ ਜਿਹੜਾ ਤਾਜ਼ਾ ਤੁਹਾਨੂੰ ਪਤਾ ਹੀ ਹੈ, ਜਿਹੜੇ ਇਸ ਤਰੀਕੇ ਨਾਲ ਬਣਾਉਂਦੇ ਨੇ ਫਿਰ ਖੜੇ ਪੈਰ, ਉਹ ਫਿਰ ਬਿਮਾਰੀ ਦਾ ਕਾਰਨ ਬਣਦਾ। ਨਹੀਂ ਤੇ ਜਿਹੜਾ ਦਹੀਂ ਆਪਾਂ ਘਰ ਵਿੱਚ ਜਮਾਉਂਦੇ ਉਹ ਤੰਦਰੁਸਤੀ ਦਿੰਦਾ, ਉਹਨੂੰ ਸਹੀ ਤਰੀਕੇ ਨਾਲ ਭਾਂਡਾ ਟਿਕਾ ਕੇ ਰਾਤ ਨੂੰ ਮਾਈਆਂ ਜਾਗ ਲਾ ਦਿੰਦੀਆਂ, ਸਵੇਰੇ ਖਾਈਦਾ। ਜਿਹਨੇ ਸਵੇਰੇ ਰੱਬ ਦਾ ਨਾਮ ਲੈਣਾ ਉਹਨੂੰ ਰਾਤੀ ਸਮੇਂ ਸਿਰ ਸੌਣਾ ਪੈਣਾ। ਜੇ ਡੇਢ ਡੇਢ ਵਜੇ ਤੱਕ ਕਲੇਸ਼ ਬੁੱਕ ਚਲਾਉਣੀ ਹੈ ਤਾਂ ਫਿਰ ਤਾਂ ਆਪਾਂ ਹੀ ਕਲੇਸ਼ ਹੀ ਪੈਣੇ ਘਰ ਵਿੱਚ, ਕਿਉਂਕਿ ਸਭ ਕੁਝ ਕਲੇਸ਼ ਬੁੱਕ ਨੇ ਘਰਾਂ 'ਚ ਕਲੇਸ਼ ਪਾ ਦਿੱਤੇ ਲੋਕਾਂ ਨੇ। ਇਸ ਲਈ ਸਹੀ ਟਾਈਮ 'ਤੇ ਸੌਣਾ, ਸਹੀ ਸਮੇਂ 'ਤੇ ਜਾਗਣਾ। ਨਹੀਂ ਤਾਂ ਜਿਹੜੇ ਲੋਕ ਸਵੇਰੇ, ਤੁਸੀਂ ਵੇਖੋ ਲੋਕਾਂ ਦੇ ਘਰ ਜਿੰਨਾ ਕੱਲ ਕਲੇਸ਼ ਸਵੇਰੇ ਆ ਉਹਨਾਂ ਦਿਨੇ ਨਹੀਂ ਹੁੰਦਾ, ਕਿਉਂਕਿ ਲੇਟ ਉੱਠਦੇ ਨੇ, ਉੱਠਦਿਆਂ ਸਾਰ ਫਿਰ ਸੁਵਿਧਾ ਇੱਦਾਂ ਦੀਆਂ ਬਣ ਗਈਆਂ, ਰੱਟ ਆਟਾ ਜਿਹੜਾ ਉਹ ਰਾਤ ਦਾ ਹੀ ਗੁੰਨ ਕੇ ਫਰਿੱਜ 'ਚ ਰੱਖਿਆ ਹੁੰਦਾ, ਸਬਜ਼ੀਆਂ ਰਾਤ ਦੀਆਂ ਪਈਆਂ ਨੇ ਫਰਿੱਜ ਵਿੱਚ, ਦਵਾ ਦਵ ਉਹ ਆਟਾ ਦੋ ਤਿੰਨ ਫੁਲਕੇ, ਉਹ ਵੀ ਅੱਧਾ ਇੱਕ ਤਵੇ 'ਤੇ ਪਕਾਉਂਦੇ ਨੇ, ਅੱਧਾ ਗੈਸ ਵਾਲੇ ਦੂਜੀ ਅੱਗ 'ਤੇ, ਵੀ ਛੇਤੀ ਛੇਤੀ ਬਣ ਜਾਏ। ਇੱਕ ਪਰੌਂਠਾ ਉਹਨੂੰ ਪੂਣੀ ਕਰਕੇ ਬੱਚੇ ਨੂੰ ਫੜਾ ਦੇਣਗੇ, ਖਾ ਦਵਾ ਦਾ ਰੌਲਾ ਪੈਂਦਾ, ਕਦੇ ਟਾਈ ਨਹੀਂ ਲੱਭਦੀ, ਕਦੇ ਬੋਤਲ ਨਹੀਂ ਲੱਭਦੀ, ਸਕੂਲ ਵਾਲੀ ਬੱਸ ਆ ਜਾਂਦੀ ਹੈ ਮਗਰ ਬੈਗ ਚੁੱਕ ਕੇ ਮਾਈਆਂ ਭੱਜੀਆਂ ਹੁੰਦੀਆਂ, ਰੋਟੀ ਹੱਥ ਵਿੱਚ ਬੱਚੇ ਦੇ। ਸ਼ਾਂਤੀ ਤਾਂ ਸਵੇਰੇ ਉੱਠਦਿਆਂ ਸਾਰ ਸਕੂਨ ਹੈ ਹੀ ਨਹੀਂ ਘਰ ਵਿੱਚ, ਫਿਰ ਬਿਨਾਂ ਇਸ਼ਨਾਨ ਕੀਤਿਆਂ ਰਸੋਈ ਵਿੱਚ ਵੜਨਗੀਆਂ, ਬਿਨਾਂ ਹੱਥ ਮੂੰਹ ਧੋਤਿਆਂ ਬਰੱਸ਼ ਕੀਤਿਆਂ ਇਸ਼ਨਾਨ ਕਰਨ ਤੋਂ ਬਗੈਰ ਰੱਬ ਦਾ ਨਾਂ ਨਹੀਂ ਕੋਈ, ਸਿੱਧਾ ਰਸੋਈ ਵਿੱਚ ਪਹਿਲਾਂ। ਰਸੋਈ ਸਾਡੇ ਘਰ ਦੀ ਪਾਕਸ਼ਾਲ ਮੰਦਰ ਹੈ, ਕਿਸੇ ਵੀ ਘਰ ਵਿੱਚ ਜਿਹੜਾ ਮੰਦਰ ਉਹ ਰਸੋਈ ਹੈ, ਜਿੱਥੋਂ ਪਹਿਲਾਂ ਉਪਜੀਵਤਾ ਵਾਸਤੇ ਅੰਨ ਤਿਆਰ ਹੋਣਾ। ਘੱਟੋ ਘੱਟ ਰਸੋਈ ਵਿੱਚ ਵੜਨ ਲੱਗਿਆਂ ਵਾਹਿਗੁਰੂ ਕਹਿਣਾ ਚਾਹੀਦਾ, ਪਹਿਲਾਂ ਅੱਗ ਗੈਸ ਦੀ ਬਾਲਣ ਲੱਗਿਆਂ ਵਾਹਿਗੁਰੂ ਕਹਿਣਾ ਚਾਹੀਦਾ। ਮੈਂ ਉਹਨਾਂ ਮਾਈਆਂ ਦੇ ਦਰਸ਼ਨ ਕੀਤੇ ਨੇ, ਜਦੋਂ ਕਦੇ ਉਹ ਬਜ਼ੁਰਗ ਸਾਡੀਆਂ ਦਾਦੀਆਂ ਨੇ ਭੋਜਨ ਪ੍ਰਸ਼ਾਦਾ ਬਣਾਉਣਾ, ਅੱਗ ਬਾਲ ਕੇ ਪਹਿਲਾਂ ਐਂ ਮਾੜੀ ਜਿਹੀ ਚੁਟਕੀ ਅੱਗ ਦੀ, ਵੀ ਉਹ ਅੱਗ ਵਿੱਚ ਆਟਾ ਨਹੀਂ ਸੁੱਟਦੇ ਸੀ, ਉਹਦਾ ਭਾਵ ਸੀ ਰੱਬ ਚੇਤੇ ਕੀਤਾ, ਥੋੜ੍ਹਾ ਜਿਹਾ ਵਿੱਚੋਂ ਆਟਾ ਤੋੜ ਕੇ ਰੱਖ ਲੈਣਾ, ਬਾਅਦ ਵਿੱਚ ਉਹਦੀ ਛੋਟੀ ਜਿਹੀ ਟਿੱਕੀ ਬਣਾਉਣੀ, ਫਿਰ ਕਿਸੇ ਪਰਿਵਾਰ ਦੇ ਬੱਚੇ ਨੂੰ ਕਹਿਣਾ ਪੁੱਤ ਉੱਪਰ ਪਾ ਦੇ ਚਿੜੀਆਂ ਨੂੰ, ਆਹ ਬਾਹਰ ਕੁੱਤੇ ਨੂੰ ਪਾਇਆ ਰੋਟੀ, ਆਹ ਪੰਛੀਆਂ ਕਾਵਾਂ ਨੂੰ ਪਾ ਦੇ, ਕਿਉਂ ਰੱਬ ਚੇਤੇ ਆਵੇ। ਇੰਨੇ ਇੰਨੇ ਕਰਮਾਂ ਨਾਲ ਹੀ ਲੋਕਾਂ ਦੇ ਘਰ 'ਚ ਧਰਮ ਰਹਿੰਦਾ ਸੀ। ਸਾਧ ਸੰਗਤ, ਅੱਜ ਜੇ ਆਪਾਂ ਸਭ ਕੁਝ ਆਰਟੀਫਿਸ਼ੀਅਲ ਕੀਤਾ, ਧਰਮ ਅਤੇ ਸ਼ਰਮ ਵੀ ਜਾਂਦੀ ਰਹੀ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਅੱਗੇ ਲੋਕਾਂ ਦੇ ਅੰਦਰ ਧਰਮ ਵੀ ਸੀ ਸ਼ਰਮ ਵੀ ਸੀ। ਜੇ ਕਿਸੇ ਨੇ ਪਰਿਵਾਰ ਰਿਸ਼ਤੇਦਾਰ ਆਏ ਤਾਂ ਸ਼ਰਾਬ ਪੀਣੀ ਨਾ, ਮੈਂ ਖੁਦ ਵੇਖਿਆ ਛੋਟੇ ਹੁੰਦਿਆਂ, ਤਾਂ ਉਹ ਸਾਡੇ ਬਜ਼ੁਰਗ ਜਿਹੜੇ ਤਾਏ ਚਾਚੇ, ਜੇ ਕੋਈ ਰਿਸ਼ਤੇਦਾਰ ਕਦੇ ਪੀਣਾ ਤਾਂ ਬੂਹਾ ਢੋ ਲੈਣਾ, ਨਾ ਉੱਧਰ ਮਾਈਆਂ ਜਾਂਦੀਆਂ ਸੀ ਨਾ ਉੱਧਰ ਕਿਸੇ ਬੱਚੇ ਨੂੰ ਜਾਣ ਦਿੰਦੇ ਸੀ, ਲੁੱਕ ਕੇ ਬੂਹਾ ਢੋ ਕੇ ਫਿਰ ਕਿਤੇ ਸ਼ਰਾਬ। ਉਹਨੂੰ ਮੰਨਿਆ ਸੀ ਮਨ ਵਿੱਚ, ਧਰਮ ਸੀ ਸ਼ਰਮ ਸੀ ਕਿ ਇਹ ਚੀਜ਼ ਸਹੀ ਨਹੀਂ। ਅੱਜ ਤੁਸੀਂ ਵੇਖੋ, ਮਾਫ਼ ਕਰਿਓ, ਜਿਹੜਾ ਨਹੀਂ ਪੀਂਦਾ ਉਹਨੂੰ ਲੁਕਣਾ ਪੈਂਦਾ, ਦੂਜੇ ਤਾਂ ਸਾਹਮਣੇ ਕਹਿੰਦੇ ਰੱਖੋ, ਕਹਿੰਦੇ ਜੇ ਤੈਨੂੰ ਨਹੀਂ ਚੰਗੀ ਲੱਗਦੀ, ਉਹ ਵਿਚਾਰਾ ਪਰੇ ਹੋ ਜਾਊਗਾ ਜਿਹੜਾ ਨਹੀਂ ਪੀਂਦਾ, ਉਹਨੂੰ ਹੁਣ ਸ਼ਰਮ ਆਉਂਦੀ ਹੈ। ਜਿਹੜੇ ਪੀਂਦੇ ਮਾਫ਼ ਕਰਿਓ, ਗੁੱਸਾ ਨਾ ਕਰਿਓ, ਉਹਨੂੰ ਕੋਈ ਨਹੀਂ। ਉਹ ਤਾਂ ਬੀਬੀਆਂ ਨੂੰ ਆਵਾਜ਼ ਮਾਰ ਕੇ ਗਿਆ, ਸਬਜ਼ੀ ਦੀ ਮਾਟੀ ਫੜਾ ਦੇ, ਕਿੱਡਾ ਤੂੰ ਇੰਜੀਨੀਅਰ ਲੱਗਾ, ਸ਼ਰਾਬ ਹੀ ਪੀਣ ਡੇ। ਉਹ ਬੈਠਿਆਂ ਬੀਬੀਆਂ ਤੋਂ ਪਾਣੀ ਮੰਗਾਉਣਗੇ, ਬੀਬੀਆਂ ਕੋਲੋਂ ਚੀਜ਼ਾਂ ਮੰਗਾਉਣਗੇ। ਬੀਬੀ, ਉਹ ਤੁਹਾਨੂੰ ਵੀ ਬੇਨਤੀ ਹੈ, ਰੋਟੀ ਭੋਜਨ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਪਾਣੀ ਫੜਾਓ, ਜਦੋਂ ਸ਼ਰਾਬ ਪੀਣ ਤਾਂ ਫਿਰ ਪਾਣੀ ਸਬਜ਼ੀ ਨਾ ਫੜਾਇਆ ਕਰੋ, ਫਿਰ ਸਿੱਧਾ ਕਹੋ ਜੇ ਆਪੇ ਡੱਫਦਾ ਆਪੇ ਲੈ ਲੈਣ, ਇੱਦਾਂ ਫਿਰ ਇਹ ਭਾਸ਼ਾ 'ਚ ਗੱਲ ਕਰੋ, ਫਿਰ ਕਿਤੇ ਲੋਕ ਹਟਣਗੇ। ਨਹੀਂ ਤਾਂ ਇਹ ਚੀਜ਼ਾਂ ਥੋੜ੍ਹੀ ਬਹੁਤੀ ਅੰਦਰ ਸ਼ਰਮ ਹੋਣੀ ਚਾਹੀਦੀ, ਆਪਣੇ ਧੀਆਂ ਬੱਚਿਆਂ ਕੋਲੋਂ ਇਹ ਕਰਮ ਨਹੀਂ ਕਰਾਉਣੇ ਚਾਹੀਦੇ। ਇਹ ਚੀਜ਼ ਮਨ ਵਿੱਚ ਧਾਰਨ ਕਰਿਓ, ਅੰਮ੍ਰਿਤ ਵੇਲੇ ਉੱਠਣਾ ਪਹਿਲਾਂ ਰਾਤ ਦਾ ਸੋਣਾ ਸਹੀ ਕਰੇਗਾ। ਉਹ ਡੇਢ ਡੇਢ ਦੋ ਦੋ ਵਜੇ ਤੱਕ ਕਲੇਸ਼ ਭੁੱਕ ਨਾ ਚਲਾਵੇ। ਸਵੇਰੇ ਉੱਠ ਕੇ ਰਸੋਈ 'ਚ ਵੜਨ ਲੱਗਿਆਂ ਪਹਿਲਾਂ ਵਾਹਿਗੁਰੂ ਕਹੋ, ਪਹਿਲਾਂ ਅਕਾਲ ਪੁਰਖ ਦਾ ਨਾਂ ਲਓ। ਪਾਤਸ਼ਾਹ ਨੇ ਬਚਨ ਕਹਿ ਧੀਏ, ਤੇਰੀ ਜ਼ਿੰਦਗੀ ਸਵਰਗ ਨਾਲ ਲੰਘੇਗੀ। ਸਹੁਰੇ ਘਰ ਚੱਲੀ ਹੈ, ਅੰਮ੍ਰਿਤ ਵੇਲੇ ਉੱਠਣਾ ਪੁੱਤ, ਬਾਕੀ ਜੀਆਂ ਦੇ ਜਾਗਣ ਤੋਂ ਪਹਿਲਾਂ ਤੂੰ ਜਾਗਣਾ। ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ। ਜਿਨ੍ਹਾਂ ਘਰਾਂ ਵਿੱਚ ਬੰਦਿਆਂ ਦੇ ਉੱਠਣ ਤੋਂ ਪਹਿਲਾਂ ਬੀਵੀਆਂ ਜਾਗਦੀਆਂ ਨੇ, ਉਹ ਘਰ ਦੀ ਤਸੀਰ ਹੀ ਵੱਖਰੀ ਹੈ, ਇਹ ਯਾਦ ਰੱਖਿਓ ਤੁਸੀਂ। ਹਜ਼ੂਰ ਨੇ ਕਿਹਾ, ਅੰਮ੍ਰਿਤ ਉੱਠ ਕਰ ਮਜਨ ਕਰਿਓ, ਗੁਰਬਾਣੀ ਤਬ ਮੁਖ ਤੇਰਿਓ। ਧੀਏ ਸਹੁਰੇ ਘਰ ਚੱਲੀ ਹੈ, ਹੁਣ ਯਾਦ ਰੱਖੀ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੇ ਸਭ ਨਿਫਲੀ। ਬੇਟਾ, 20-25 ਵਰੇ ਪਿਓ ਦੀ ਆਗਿਆ ਵਿੱਚ ਪੇਕੇ ਘਰ ਰਹੀ ਹੈ, ਹੁਣ ਸਹੁਰੇ ਘਰ ਪਤੀ ਦੀ ਆਗਿਆ ਵਿੱਚ ਰਹਿਣਾ। ਉਹ ਜੋ ਕਵੇ, ਜਿੱਥੇ ਜਾਣ ਨੂੰ ਕਵੇ ਉੱਥੇ ਜਾਣਾ, ਜਿੱਥੋਂ ਰੁਕ ਕੇ ਉੱਥੇ ਰੁਕ ਜਾਣਾ, ਫਿਰ ਜ਼ਿੰਦਗੀ ਸੁਖੀ ਹੈ। ਪਾਤਸ਼ਾਹ ਨੇ ਕਿਹਾ,

0: ਇਹ ਚੀਜ਼ ਤੂੰ ਯਾਦ ਰੱਖਣੀ ਹੈ ਕਿ ਪਤ ਸੇਵਕ ਕੀ ਸੇਵਾ ਸਫਲੀ, ਪਤ ਵਿਨ ਔਰ ਕਰੇ ਸਭ ਨਿਫਲੀ। ਸਾਧ ਸੰਗਤ, ਵੈਸੇ ਕਸੂਰ ਮਾਫ ਕਰਿਓ ਬੀਬੀਓ, ਨੌਹਾਂ ਦਾ ਘੱਟ ਹੁੰਦਾ, ਸੱਸਾਂ ਦਾ ਜ਼ਿਆਦਾ ਹੁੰਦਾ। ਪਤਾ ਕਿਉਂ? ਜਦੋਂ ਬੱਚੀ ਵਿਆਹ ਕੇ ਆਉਂਦੀ ਹੈ ਘਰ, ਮੈਂ ਕਈ ਵਾਰ ਲਾਵਾਂ ਤੇ ਕਥਾ ਕਰਦਾ ਹੁੰਦਾ, ਨੈੱਟ ਉੱਤੇ ਪਈ ਹੈ, ਤੁਸੀਂ ਸੁਣ ਸਕਦੇ ਹੋ, ਤਾਂ ਉਹ ਪਹਿਲਾਂ ਨਾ ਆਪਣੇ ਆਪ ਨੂੰ ਆਪਾਂ ਚੰਗਾ ਦਿਖਾਉਣ ਵਿੱਚ ਹੀ ਲੱਗੇ ਰਹਿੰਦੇ ਹਾਂ। ਨੌਂ ਨੂੰ ਉਹਦੇ ਪੇਕਿਆਂ ਨੂੰ ਲੱਗੇ ਸੱਸ ਬਹੁਤ ਚੰਗੀ ਹੈ, ਨੌਂ ਵਿਚਾਰੀ ਕਹਿੰਦੀ ਵੀ ਠੀਕ ਹੈ, ਹੁਣ ਜੇ ਤੂੰ ਦਿਖਾਉਣੀ ਫਿਰ ਪਹਿਲਾਂ ਤੂੰ ਹੀ ਆਪਣਾ ਹਿਸਾਬ ਕਿਤਾਬ ਦਿਖਾ। ਉਹ ਫਿਰ ਸੱਸ ਕੀ ਕਹਿੰਦੀ ਹੈ, ਨਾ ਪੁੱਤ ਤੂੰ ਨਹੀਂ ਉੱਠਣਾ ਹਜੇ ਕੰਮ ਕਰ, ਨਾ ਨਾ ਤੂੰ ਸੌਂ ਜਾ, ਮੈਂ ਆਪੇ ਚਾਹ ਬਣਾ ਦਿਆ ਕਰਨੀ। ਸਵੇਰੇ ਉੱਠ ਕੇ ਪਹਿਲਾਂ ਨੌਂ ਦੀ ਖੁਸ਼ੀ ਵੀ ਸੱਸ ਬਹੁਤ ਚੰਗੀ, ਚਾਹ ਬਣਾ ਕੇ ਨੌਂ ਨੂੰ ਦਏਗੀ, ਨਾਸ਼ਤਾ ਸਵੇਰੇ ਆਪ ਬਣਾਏਗੀ, ਆਪ ਸਬਜ਼ੀ ਬਣਾ ਕੇ ਦਏਗੀ। ਤਾਂ ਸਾਧ ਸੰਗਤ, ਇਹ 6 ਮਹੀਨੇ ਕੰਮ ਚੱਲਦਾ, ਉਸ ਤੋਂ ਬਾਅਦ ਫਿਰ ਉਹ ਨੌਂ ਵੀ ਜਿਹੜੀ ਆ ਉਸੇ ਹਿਸਾਬ ਨਾਲ ਢੀਠ ਹੋ ਜਾਂਦੀ। ਉਹ ਕਹਿੰਦੀ ਤੂੰ ਆਪੇ ਬਣਾ, ਫਿਰ ਉਹ ਨਾਸ਼ਤਾ ਚਾਹ ਕਦੇ ਨਹੀਂ ਬਣਾਉਂਦੀ। ਫਿਰ 98% ਤੁਹਾਡਾ ਤਜਰਬਾ ਰਹਿਣਾ, ਜਦੋਂ ਗੱਲ ਹੋਣੀ ਫਿਰ ਇੱਥੋਂ ਸ਼ੁਰੂ ਹੋਣੀ ਜੀ। ਇਹਨੂੰ ਪੁੱਛੋ ਕਦੇ ਨੇ ਕਦੇ ਚਾਹ ਵੀ ਬਣਾ ਕੇ ਦਿੱਤੀ ਹੋਵੇ ਸਵੇਰੇ, ਇਹਨੂੰ ਪੁੱਛੋ ਜੀ ਇਹਨੇ ਸਵੇਰੇ ਨਾਸ਼ਤਾ ਬਣਾਇਆ ਹੋਵੇ। 9 ਵਜੇ ਤਾਂ ਉੱਠਦੀ ਹੈ, ਪਹਿਲਾਂ ਆਪਾਂ ਗਜਾ ਲਿਆ ਗਲਤ ਤੇ ਬਾਅਦ ਵਿੱਚ ਆਪਾਂ ਫਿਰ ਨੁਕਸ ਕੱਢਦੇ ਹਾਂ। ਪਹਿਲੇ ਦਿਨ ਤੋਂ ਇੱਦਾਂ ਦਾ ਬਖਾਵਾ ਮਤ ਕਰੋ, ਇਹ ਗੱਲ ਯਾਦ ਰੱਖੋ। ਪੁੱਤ ਵਕਤ ਸਿਰ ਉੱਠਣੇ, ਚਾਹ ਭਾਵੇਂ ਕੋਈ ਵੀ ਬਣਾ ਦੇ, ਉੱਠੋ ਸਾਰੇ ਪਹਿਲਾਂ ਸਵੇਰੇ। ਨੌਂ ਨੂੰ ਇਹ ਨਾ ਸਮਝਿਆ ਜਾਵੇ ਵੀ ਇਹ ਗੁਲਾਮ ਲਿਆਂਦੀ, ਇੱਥੋਂ ਕੰਮ ਕਰਾਉਣਾ। ਪਿਆਰ ਨਾਲ ਧੀ ਬੱਚੇ ਸਮਝ ਕੇ ਸੇਵਾ ਕੀਤੀ ਜਾਏ। ਫਿਰ ਜਿਹੜੇ ਘਰ ਵਿੱਚ ਬਖਾਵਾ ਨਹੀਂ, ਉੱਥੇ ਝਗੜੇ ਕਦੇ ਨਹੀਂ ਪੈਂਦੇ। ਜਿੱਥੇ ਕਿਸੇ ਨੂੰ ਬਖਾਵਾ ਕਰਨ ਵਾਸਤੇ ਕੰਮ ਕੀਤਾ ਜਾਂਦਾ, ਉੱਥੇ ਨਹੀਂ ਉਹ ਸਭ ਕੁਝ ਚੱਲ। ਖੈਰ, ਪਾਤਸ਼ਾਹ ਨੇ ਕਿਹਾ ਪਤ ਸੇਵਕ ਕੀ ਸੇਵਾ ਸਫਲੀ, ਪਤ ਵਿਨ ਔਰ ਕਰੇ ਸਭ ਨਿਫਲੀ। ਤੇ ਡੋਲੀ ਚ ਬਿਠਾਉਣ ਲੱਗਿਆ 6ਵੇਂ ਪਾਤਸ਼ਾਹ ਬੋਲੇ, ਕਹਿੰਦੇ ਪੁੱਤਾ ਖਿਆਲ ਰੱਖਣਾ ਕਿ ਸਾਸ ਸਸੁਰ ਕੀ ਸੇਵਾ ਕਰਨੀ, ਗੁਰਜਨ ਕੀ ਇੱਜ਼ਤ ਬਹੁ ਕਰਨੀ। ਪੁੱਤ ਸੱਸ ਸਹੁਰੇ ਦੀ ਸੇਵਾ ਕਰਨੀ ਹੈ, ਆਏ ਹੋਏ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ ਹੈ। ਉਹਦੇ ਨਾਲ ਇਹ ਪੁੱਤਰ ਦੋ ਕੁੱਲਾਂ ਦੀ, ਦੋ ਪਰਿਵਾਰਾਂ ਦੀ, ਦੋ ਵੰਸ਼ਾਂ ਦੀ ਵਡਿਆਈ ਹੋਏਗੀ, ਦੋ ਕੁੱਲਾਂ ਦੀ। ਲੋਕ ਵਡਿਆਈ ਕਰਨਗੇ, ਪਹਿਲੀ ਗੱਲ ਕਹਿਣਗੇ ਭਾਈ ਇਹਨੂੰ ਸੰਸਕਾਰ ਬਹੁਤ ਚੰਗੇ ਮਿਲੇ ਨੇ, ਇਹ ਕਿਸੇ ਚੰਗੇ ਖਾਨਦਾਨ ਵਿੱਚੋਂ ਆਈ ਹੈ, ਸਾਡੇ ਪਰਿਵਾਰ ਦੀ ਵਡਿਆਈ ਹੋਏਗੀ। ਦੂਜਾ ਪੁੱਤ ਜਿਨ੍ਹਾਂ ਦੇ ਘਰ ਤੋਂ ਜਾਣਾ, ਉਹ ਪਰਿਵਾਰ ਦੀ ਵਡਿਆਈ ਹੋਏਗੀ। ਲੋਕ ਕਹਿਣਗੇ ਕਿ ਵਾਹ ਜੀ, ਇਹਨਾਂ ਨੂੰ ਨੌਂ ਬਹੁਤ ਚੰਗੀ ਮਿਲੀ, ਉਹ ਪਰਿਵਾਰ ਦੀ ਵੀ ਵਡਿਆਈ, ਉਹਦੀ ਵੀ ਵਡਿਆਈ। ਤਾਂ ਪਾਤਸ਼ਾਹ ਕਹਿੰਦੇ ਕੁੱਲ ਕੀ ਰੀਤ ਚਿੱਤ ਮੈਂ ਤਰਨੀ, ਖੋਟੀ ਸੰਗਤ ਕਬੂ ਨਹੀਂ ਕਰਨੀ। ਪੁੱਤ ਜਿੱਥੇ ਜਾਈਏ ਉੱਥੇ ਚੰਗੇ ਵੀ ਹੁੰਦੇ ਨੇ, ਉੱਥੇ ਮਾੜੇ ਵੀ ਲੋਕ ਹੁੰਦੇ ਨੇ। ਕਿਸੇ ਖੋਟੇ ਬੰਦੇ ਦੀ ਸੰਗਤ ਨਹੀਂ ਕਰਨੀ। ਕੋਈ ਨਿੰਦਿਆ ਚੁਗਲੀ ਕਰੇ ਮਾਈ, ਉਹਦੀ ਸੰਗਤ ਨਹੀਂ ਕਰਨੀ। ਸੰਗਤ ਕਰਨੀ ਚੰਗੇ ਗੁਰਸਿੱਖਾਂ ਦੀ, ਜਿਹੜਾ ਕੋਈ ਅਕਲ ਦੇਵੇ ਉਹਦੀ ਸੰਗਤ ਕਰਨੀ ਹੈ, ਕੋਈ ਸੰਗਤ ਨਹੀਂ। ਇਹਦੇ ਨਾਲ ਕੁੱਲ ਦੀ ਰੀਤ ਚੇਤੇ ਵਿੱਚ ਰੱਖਣੀ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਪੇਕੇ ਘਰ ਵਿੱਚ ਬੱਚੀ 25 ਸਾਲਾਂ ਦੀ ਹੋ ਜਾਏ, 28 ਸਾਲਾਂ ਦੀ ਹੋ ਜਾਏ, ਉਹਨੂੰ ਮਾਂ ਪਿਓ ਲਾਡ ਹੀ ਕਰਦੇ ਰਹਿੰਦੇ, ਮਾਂ ਪਿਓ ਵਾਸਤੇ ਉਹ ਲਾਡ ਲਈ ਰਹਿੰਦੇ। ਆਪਾਂ ਸਾਧ ਸੰਗਤ ਭਾਵੇਂ ਵੱਡੀਆਂ ਉਮਰਾਂ ਦੇ ਵੀ ਹੋ ਗਏ, ਦਾੜੇ ਚਿੱਟੇ ਵੀ ਹੋ ਜਾਣ, ਤਾਂ ਵੀ ਆਪਣੇ ਮਾਂ ਪਿਓ ਵਾਸਤੇ ਤਾਂ ਆਪਾਂ ਬੱਚੇ ਹੀ ਹਾਂ, ਮਾਂ ਪਿਓ ਲਾਡ ਕਰਦੇ। ਪਰ ਭਾਈ ਗੁਰਦਾਸ ਜੀ ਕਹਿੰਦੇ, ਭਾਈ ਜਦੋਂ ਕੋਈ ਬੱਚੀ ਸਹੁਰੇ ਘਰ ਜਾਂਦੀ ਹੈ, ਫਿਰ ਉੱਥੇ ਲਾਡ ਨਹੀਂ ਵੇਖਿਆ ਜਾਂਦਾ, ਉੱਥੇ ਗੁਣ ਤੇ ਔਗਣ ਦੀ ਗੱਲ ਚੱਲਦੀ ਹੈ। ਪੇਕੇ ਘਰ ਵਿੱਚ ਦੇਰ ਨਾਲ ਉੱਠਣਾ ਲਾਡ ਹੈ। ਕਈ ਵਾਰ ਮਾਂ ਕਹਿ ਦਿੰਦੀ, ਰਹਿਣ ਦਾ ਉਠਾਓ ਨਾ ਮੇਰੀ ਕੁੜੀ ਨੂੰ, ਪਤਾ ਕੱਲ੍ਹ ਕਿੰਨੇ ਕੱਪੜੇ ਧੋਤੇ ਆ, ਕੱਲ੍ਹ ਪਤਾ ਕਿੰਨਾ ਸਾਰਾ ਦਿਨ ਸਫਾਈ ਕਰਦੀ ਰਹੀ, ਥੱਕ ਗਈ। ਇਹ ਪੇਕੇ ਘਰ ਵਿੱਚ ਚੱਲਦਾ, ਪਰ ਜਦੋਂ ਸਹੁਰੇ ਘਰ ਜਾਓ, ਉੱਥੇ ਦੇਰ ਨਾਲ ਉੱਠਣਾ ਔਗਣ ਮੰਨਿਆ ਜਾਂਦਾ। ਤਾਂ ਭਾਈ ਗੁਰਦਾਸ ਜੀ ਕਹਿੰਦੇ, ਨਹਿਰ ਕੋ ਕੁਆਰ ਕੰਨਿਆ, ਲਾਡਲੀ ਕੇ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੇ ਮਾਨੀ ਹੈ। ਕਹਿੰਦੇ ਭਾਈ, ਪੇਕੇ ਘਰ ਵਿੱਚ ਤਾਂ ਲਾਡ ਨਾਲ ਹੀ ਗੱਲ ਲੰਘ ਜਾਂਦੀ, ਪਰ ਸਹੁਰੇ ਘਰ ਵਿੱਚ ਨਹੀਂ ਉਹ ਲਾਡ। ਵਿਆਹੇ ਸਸੁਰਾਰ ਜਾਏ ਗੁਨਨ ਕੇ ਮਾਨੀ ਹੈ, ਵਣ ਜੋ ਬਿਹਾਰ ਲੰਘ ਜਾਤ ਹੈ, ਵਿਦੇਸ਼ ਪ੍ਰਾਨੀ ਕਹੀਏ ਸਪੂਤ, ਲਾਭ ਲੱਭਤ ਕੇ ਆਨੀ ਹੈ। ਕੋਈ ਪੈਸਾ ਖਰਚ ਕੇ ਪਿਓ ਪੁੱਤ ਨੂੰ ਵਿਦੇਸ਼ ਇਕੱਲੇ, ਸੁਪੁੱਤਰ ਉਹੀ ਉਹ ਖਵਾਉਂਦਾ ਜਿਹੜਾ ਕਮਾਈ ਕਰਕੇ ਮੁੜੇ, ਜਿਹੜਾ ਨਸ਼ਿਆਂ 'ਚ ਪੈ ਕੇ ਉਹਨੂੰ ਟਿਕਟ ਦੇ ਕੇ ਫਿਰ ਬੁਲਾਉਣਾ ਪਵੇ, ਉਹਨੂੰ ਪਿੰਡ 'ਚ ਕੋਈ ਇੱਜ਼ਤ ਦਿੰਦਾ? ਫਿਰ ਇੱਜ਼ਤ ਉਹਦੀ ਹੈ ਜਿਹੜਾ ਪਿਓ ਦੀ ਸ਼ਾਨ ਵਧਾਉਂਦਾ, ਉਹਦੇ ਸਿਰੋਂ ਕਰਜ਼ਾ ਲਾਹ ਕੇ ਉਹਨੂੰ ਸੋਹਣਾ ਘਰ ਕੋਠੀਆਂ ਪਾ ਕੇ ਵਿਖਾਉਂਦਾ, ਫਿਰ ਪਿੰਡ ਵਿੱਚ ਉਹਦੀ ਸ਼ਾਨ ਹੈ। ਇੱਦਾਂ ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਬੱਚੇ ਸਹੁਰੇ ਘਰ ਵੱਸ ਕੇ ਆਪਣੀ ਸੋਭਾ ਖੱਟਦੇ, ਭਾਈ ਉਹਨਾਂ ਦੀ ਸ਼ਾਨ ਲੋਕ ਵਿੱਚ ਵੀ ਰਹਿੰਦੀ, ਪਰਲੋਕ ਵਿੱਚ ਵੀ ਰਹਿੰਦੇ। ਤਾਂ 6ਵੇਂ ਪਾਤਸ਼ਾਹ ਨੇ ਤੋਰਨ ਲੱਗੇ ਆਪਣੀ ਧੀ ਨੂੰ, ਫਿਰ ਡੋਲੀ ਚ ਬਿਠਾਉਣ ਲੱਗਿਆਂ ਬਚਨ ਕਿਹਾ, ਖੋਟੀ ਸੰਗਤ ਕਬੂ ਨਹੀਂ ਕਰਨੀ, ਕੁਲ ਕੀ ਰੀਤ ਚਿੱਤ ਮੈਂ ਧਰਨੀ। ਇਹ ਬਚਨ ਮੰਨ ਕੇ ਬੀਬੀ ਵੀਰੋ ਡੋਲੀ ਚ ਬੈਠੇ ਆਪਣੇ ਪਿਤਾ ਦੀ ਅਸੀਸ ਲਈ ਸਾਧ ਸੰਗਤ ਪਰਤ ਕੇ ਬੀਬੀ ਵੀਰੋ ਦੀ ਇੰਨੀ ਵਡਿਆਈ ਹੋਈ, ਅੱਗੇ ਉਹਦੀ ਔਲਾਦ ਦਸਵੇਂ ਪਾਤਸ਼ਾਹ ਦੇ ਨਾਲ ਮੈਦਾਨੇ ਜੰਗਾਂ ਵਿੱਚ ਉਹਦੇ ਪੁੱਤਰ ਬਾਬਾ ਜੀਤਮਲ ਬਾਬਾ ਸੰਘੋ ਸ਼ਾਹ, ਇਤਿਹਾਸ ਪੜ੍ਹਿਓ, ਬੀਬੀ ਵੀਰੋ ਦੀ ਇੰਨੀ ਸੋਭਾ ਹੋਈ, ਅੱਗੇ ਔਲਾਦ ਵੀ ਦਸਵੇਂ ਪਾਤਸ਼ਾਹ ਦੇ ਨਾਲ ਸ਼ਹੀਦ ਹੋਈ ਜੰਗਾਂ 'ਚ। ਸੋ ਕਹਿਣ ਤੋਂ ਭਾਵ ਇਹ ਗੁਰੂ ਨੇ ਸਾਨੂੰ ਰਾਹ ਦੱਸਿਆ, ਸਤਿਗੁਰੂ ਕਿਰਪਾ ਕਰਨ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਅਕਲ, ਇਸ ਤਰ੍ਹਾਂ ਦਾ ਸਮਝ ਜਿਹੜੀ ਹੈ ਉਹ ਜ਼ਰੂਰ ਦਾਜ ਦੇ ਰੂਪੇ ਦੇਣੀ ਚਾਹੀਦੀ। ਚੀਜ਼ਾਂ ਦੀਆਂ ਗੱਲਾਂ ਹੋਰ ਨੇ, ਪਦਾਰਥ ਟੁੱਟ ਜਾਂਦੇ ਨੇ, ਪਦਾਰਥ ਨਵੇਂ ਖਰੀਦੇ ਜਾ ਸਕਦੇ ਨੇ, ਪਰ ਸਾਧ ਸੰਗਤ ਗੁਣਾਂ ਦਾ ਦਾਜ ਜਿਹੜਾ ਉਹ ਲੋਕ ਵਿੱਚ ਸੋਭਾ ਪਾਉਂਦਾ, ਮਾਂ ਬਣਨ ਤੱਕ, ਦਾਦੀ ਬਣਨ ਤੱਕ, ਉਹ ਫਿਰ ਸਰੀਰਾਂ ਦੀ ਸੋਭਾ ਹੁੰਦੀ ਹੈ। ਕਈ ਮਾਈਆਂ ਆਪਣੇ ਸਹੁਰੇ ਘਰ ਵਿੱਚ ਪੋਤਿਆਂ ਵਾਲੀਆਂ ਹੋ ਜਾਂਦੀਆਂ ਸਿਆਣੀਆਂ, ਉਹਨਾਂ ਦੀ ਅਕਲ ਸੋਭਾ ਜਿਹੜੀ ਹੈ ਉਹ ਵਡਿਆਈ ਹੁੰਦੀ, ਵੀ ਫਲਾਨੀ ਸਿਆਣੀ ਜਦੋਂ ਦੀ ਇਹਨਾਂ ਦੇ ਘਰ ਵਿੱਚ ਆਈ ਹੈ ਦੇਖੋ ਕਿੰਨੀ ਤਰੱਕੀ ਹੋਈ, ਕਿੰਨਾ ਆ ਕੁਝ ਹੋਇਆ। ਮੈਂ ਉਹਨਾਂ ਬੀਬੀਆਂ ਦੇ ਦਰਸ਼ਨ ਕੀਤੇ ਨੇ ਜਿਹਨਾਂ ਨੂੰ ਇੰਨੀ ਇੰਨੀ ਅਕਲ, ਸਾਧ ਸੰਗਤ ਉਹ ਇੰਨੇ ਦੂਰ ਅੰਦੇਸ਼ ਕਿ ਇਸ ਗੱਲ ਦੇ ਨਾਲ ਘਰ ਟੁੱਟਦਾ, ਉਹ ਗੱਲ ਉਹਨਾਂ ਦੁਬਾਰਾ ਆਪਣੀ ਜ਼ੁਬਾਨ 'ਤੇ ਨਹੀਂ ਆਉਣ ਦਿੱਤੀ। ਇਸ ਗੱਲ ਕਰਕੇ ਪਰਿਵਾਰ ਟੁੱਟ ਜਾਣਾ, ਉਹਨਾਂ ਨੇ ਉਹ ਜ਼ੁਬਾਨ 'ਤੇ ਗੱਲ ਨਹੀਂ ਆਉਣ ਦਿੱਤੀ ਆਪਣੇ ਦੁਆਰਾ। ਇਸ ਲਈ ਸਾਧ ਸੰਗਤ ਇਹ ਬੜੀ ਦੂਰ ਅੰਦੇਸ਼ੀ ਵਾਲੀਆਂ ਇਸ ਧਰਤੀ ਉੱਤੇ ਬੀਬੀਆਂ ਸੋਭਾ ਪਾਉਂਦੀਆਂ ਨੇ। ਸੋ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਮਝਾਓ, ਦੁਨਿਆਵੀ ਤੌਰ 'ਤੇ ਰੱਬ ਨੇ ਤੁਹਾਨੂੰ ਪੈਸਾ ਦਿੱਤਾ, ਜੋ ਮਰਜ਼ੀ ਦਿਓ, 5-5 ਹਜ਼ਾਰ ਦੇ ਸੂਟ ਲੈ ਕੇ ਦਿਓ, ਬੱਚਿਆਂ ਨੂੰ ਧੀਆਂ ਨੂੰ ਜੋ ਦੇਣਾ, ਸਾਰੀ ਉਮਰ ਮਾਂ ਪਿਓ ਦਿੰਦੇ ਰਹਿੰਦੇ ਧੀਆਂ ਨੂੰ, ਜੋ ਮਰਜ਼ੀ ਦਿਓ ਪਦਾਰਥਾਂ ਵਿੱਚ, ਪਾਤਸ਼ਾਹ ਨੇ ਤੁਹਾਨੂੰ ਦਿੱਤਾ, ਜੋ ਮਰਜ਼ੀ ਧੀਆਂ ਨੂੰ ਖੁਸ਼ ਹੋ ਕੇ ਦਾਜ ਪੈਸਾ ਕੱਪੜੇ ਦਿਓ, ਪਰ ਇੱਕ ਮੇਰੀ ਹੱਥ ਬੰਨ ਕੇ ਬੇਨਤੀ ਹੈ, ਆਪਣੀਆਂ ਧੀਆਂ ਬੱਚੀਆਂ ਨੂੰ ਵਿਆਹ ਦੇ ਵਿੱਚ ਮੋਬਾਈਲ ਨਾ ਦਿਓ, ਇਹ ਸਭ ਤੋਂ ਵੱਡਾ ਕਲੇਸ਼ ਹੈ। ਮੋਬਾਈਲ ਨਹੀਂ ਨਾਲ ਜਾਣਾ ਚਾਹੀਦਾ, ਵਿਆਹ ਤੋਂ ਬਾਅਦ ਬੱਚੀ ਵਿਆਹੀ ਗਈ, ਮੋਬਾਈਲ ਨੰਬਰ ਜੋ ਕੁਝ ਵੀ ਲੈਣਾ ਉਹ ਸਹੁਰੇ ਘਰ ਵਾਲੇ ਲੈ ਕੇ ਦੇਣ। ਉਹ ਤਾਂ ਆਪੇ ਬੱਚੀ ਨੇ ਆਪਣੇ ਮਾਂ ਪਿਓ ਨੂੰ ਕਰ ਲੈਣਾ, ਫਿਰ ਘਰ ਵਿੱਚ ਮਾਂ ਪਿਓ ਦੇ ਕੋਲ ਆਪੇ ਹੀ ਉਹ ਨੰਬਰ ਆ ਜਾਂਦਾ, ਨਵਾਂ ਨੰਬਰ ਉਹਨਾਂ ਨੂੰ ਪਹਿਲਾਂ ਉਸ ਘਰ ਵਿੱਚ ਜਾ ਕੇ ਉੱਥੋਂ ਜਾ ਕੇ ਮੋਬਾਈਲ ਉੱਥੋਂ ਜਾ ਕੇ ਉਹ ਨੰਬਰ ਲਿਆ ਜਾਵੇ, ਉਹਦਾ ਫੈਕਟ ਪਤਾ ਕੀ ਹੈ। ਸਾਧ ਸੰਗਤ ਤੇ ਕਲਯੁੱਗ ਹੈ, ਪਤੀ ਪਤਨੀ ਦਾ ਰਿਸ਼ਤਾ ਅਜੇ ਸ਼ੁਰੂ ਹੁੰਦਾ, ਆਪਾਂ ਨਿੱਕਾ ਜਿਹਾ ਬੂਟਾ ਲਾਉਂਦੇ ਨਾ, ਜੇ ਉਹ ਬੂਟੇ ਨੂੰ ਕੋਈ ਲੰਘਦਾ ਵੜਦਾ ਮਾੜਾ ਜਿਹਾ ਹੱਥ ਪੈਰ ਵੱਜ ਜਾਏ, ਉਹ ਹਿੱਲ ਜਾਏ, ਤਾਂ ਉਹ ਫਲੀਭੂਤ ਨਹੀਂ ਹੁੰਦਾ, ਸੁੱਕਣ ਲੱਗ ਪੈਂਦਾ, ਕਿਉਂਕਿ ਉਹਦੀ ਜੜ੍ਹ ਨਹੀਂ ਨਾ ਲੱਗੀ ਸੀ ਹਜੇ। ਮਾੜਾ ਜਿਹਾ ਹੱਥ ਲੱਗ ਗਿਆ, ਲੰਘਣ ਲੱਗਿਆ, ਕਿਸੇ ਬੱਚੇ ਦਾ ਲੰਘਣ ਲੱਗਿਆ, ਪੈਰ ਵੱਜਿਆ, ਉਹ ਬੂਟਾ ਜੜ੍ਹ ਤੋਂ ਹਿੱਲ ਗਿਆ, ਉਹਨੇ ਸੁੱਕ ਜਾਣਾ, ਹੋਣਾ ਨਹੀਂ। ਉਹਨੂੰ ਥੋੜ੍ਹੀ ਦੇਰ ਆਲੇ ਦੁਆਲੇ ਆਪਾਂ ਟ੍ਰੀ ਗਾਰਡ ਲਾ ਕੇ ਰੱਖਦੇ, ਟ੍ਰੀ ਗਾਰਡ ਸਮਝਦੇ ਹੋ, ਲੋਹੇ ਦਾ ਬਣਾ ਕੇ ਨਾਲ ਲਾਈ ਦਾ, ਇੱਟਾਂ ਲਾ ਦੇ ਦੀਆਂ ਨੇ, ਕਿਉਂ, ਇਹਦੀ ਜੜ੍ਹ ਲੱਗ ਜਾਏ, ਜਦੋਂ ਜੜ੍ਹ ਲੱਗ ਜਾਏ ਫਿਰ ਤੇਜ਼ ਹਵਾਵਾਂ ਵੀ ਭਾਵੇਂ ਚੱਲਣ, ਸਾਧ ਸੰਗਤ ਤੋਂ ਬੂਟਾ ਸੁੱਕਦਾ ਨਹੀਂ, ਉਹ ਫਲਾਂ ਤੱਕ ਪਹੁੰਚਦਾ, ਵੱਧਦਾ। ਇੱਦਾਂ ਪਤੀ ਪਤਨੀ ਦਾ ਰਿਸ਼ਤਾ ਜਦੋਂ ਸ਼ੁਰੂ ਹੁੰਦਾ ਉਦੋਂ ਉਹਦੇ ਵਿੱਚ ਮਜ਼ਬੂਤੀ, ਉਹਦੇ ਵਿੱਚ ਵਿਸ਼ਵਾਸ, ਉਹਦੇ ਵਿੱਚ ਦ੍ਰਿੜਤਾ ਬਹੁਤ ਜ਼ਰੂਰੀ ਹੈ। ਉਹ ਵਿਸ਼ਵਾਸ ਤਾਂ ਪੱਕਦਾ ਜੇ ਆਲੇ ਦੁਆਲਿਓਂ ਸ਼ੱਕ ਦੇ ਕਿਸੇ ਪਾਸਿਓਂ ਹੱਥ ਜਾਂ ਹਵਾ ਨਾ ਵਗੇ, ਜੇ ਸੰਸਿਆਂ ਦੀ ਹਵਾ ਵਗ ਗਈ। ਹੁਣ ਜਦੋਂ ਮੋਬਾਈਲ ਨੰਬਰ ਪੇਕਿਆਂ ਤੋਂ ਜਾਂਦੇ ਨੇ, ਫਿਰ ਮਾਫ਼ ਕਰਿਓ, ਭਾਵੇਂ ਬੱਚਾ ਸੋਨੇ ਵਰਗਾ ਸਹੀ ਹੋਵੇ, ਉਹ ਭਾਵੇਂ ਸਾਧ ਸੰਗਤ ਕੰਪਨੀ ਦਾ ਕੋਈ ਫੋਨ ਆ ਜਾਏ, ਭਾਵੇਂ ਉੱਦਾਂ ਹੀ, ਹੁਣ ਤਾਂ ਕੰਪਨੀਆਂ ਵਾਲੇ ਕਰੀ ਜਾਂਦੇ, ਇਹ ਤਾਂ ਕੇਸ ਵੀ ਹੁਣ ਕੰਪਨੀਆਂ 'ਤੇ ਹੋਣ ਲੱਗ ਪਏ ਵੀ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਤੁਸੀਂ ਫੋਨ ਨਹੀਂ ਕਰ ਸਕਦੇ, ਕਿਉਂਕਿ ਇਹਨੇ ਕੱਲ ਕਲੇਸ਼ ਬੜੇ ਪਾਏ ਨੇ। ਕੰਪਨੀਆਂ ਦਾ ਵੀ ਫੋਨ ਆ ਜਾਏ ਮਗਰ, ਪਰ ਜਿਹੜਾ ਪਰਹੇਜ਼ ਰੱਖੋ, ਇਹ ਮੈਂ ਲੁਕੋ ਕੇ ਨਹੀਂ, ਸਿੱਧਾ ਸਾਫ਼ ਸ਼ਬਦਾਂ ਵਿੱਚ ਕਹਿੰਦਾ ਹੁੰਦਾ ਕਿ ਨੰਬਰ, ਮੋਬਾਈਲ, ਸਭ ਕੁਝ ਸਹੁਰਿਆਂ ਦਾ ਆਪਣਾ ਹੋਣਾ ਚਾਹੀਦਾ, ਔਰ ਸਹੁਰਿਆਂ ਨੂੰ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਇਹ ਬੱਚੇ ਨੂੰ ਮੋਬਾਈਲ ਕੀ ਚਾਹੀਦਾ, ਨਹੀਂ। ਅੱਜ ਸੰਸਾਰ ਇਸ ਤਰ੍ਹਾਂ ਦਾ, ਮੋਬਾਈਲ ਬੰਦੇ ਦਾ ਜੀਵਨ ਦਾ ਅੰਗ ਬਣ ਗਿਆ, ਜ਼ਰੂਰਤ ਬਣ ਗਈ ਹੈ, ਉਹ ਹੋਣਾ ਚਾਹੀਦਾ, ਉਹਨੂੰ ਰੱਖੋ, ਪਰ ਆਹ ਤਰੀਕਾ ਜ਼ਰੂਰ ਅਪਣਾਓ, ਪੇਕੇ ਘਰ ਵਿੱਚ ਹੀ ਉਹ ਨੰਬਰ 'ਤੇ ਮੋਬਾਈਲ ਰਹਿਣੇ ਚਾਹੀਦੇ ਨੇ, ਉੱਥੋਂ ਸ਼ੁਰੂ ਹੋਣਾ ਚਾਹੀਦਾ। ਹਾਂ, ਫਿਰ ਜਦੋਂ ਵਿਸ਼ਵਾਸ ਪੱਕ ਜਾਏ ਸੱਜਣੋ, ਫਿਰ ਰਿਸ਼ਤੇ ਬਹੁਤ ਦੂਰ ਤੱਕ ਨਿਭਦੇ ਨੇ। ਪਹਿਲੀ ਲਾਮ ਵਿੱਚ ਮਹਾਰਾਜ ਨੇ ਗੱਲ ਹੀ ਵਿਸ਼ਵਾਸ ਦੀ ਕਹਿਣੀ ਹੈ, ਜਦੋਂ ਲਾਵਾਂ ਹੋਣੀਆਂ ਉਦੋਂ ਹਜ਼ੂਰ ਕਹਿਣਗੇ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ, ਇਹ ਦ੍ਰਿੜਤਾ ਵਾਲਾ ਪਰਿਵਰਤਨ ਕਰਮ, ਇਹਦੇ ਵਿੱਚੋਂ ਤਾਂ ਫਿਰ ਫਲ ਮਿਲਦਾ। ਸੋ ਸਤਿਗੁਰੂ ਕਿਰਪਾ ਕਰਨ, ਇਹਨਾਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ, ਸਾਰਿਆਂ ਨੇ ਖਿਆਲ ਰੱਖਣਾ। ਜਦੋਂ ਆਪਣੇ ਬੱਚੇ ਵਿਆਹੁਣੇ ਨੇ, ਆਪਣੀਆਂ ਧੀਆਂ ਬੱਚਿਆਂ ਨੂੰ ਜਿਹੜਾ ਇਸ ਤਰ੍ਹਾਂ ਦਾ ਕਲੇਸ਼ ਵਾਲੀ ਜੜ, ਉਹ ਨਹੀਂ ਆਪਾਂ ਨਾਲ ਦੇਣੀ, ਬਾਕੀ ਹੋਰ ਜੋ ਮਰਜ਼ੀ ਦਿਓ, ਰੱਬ ਨੇ ਦਿੱਤਾ ਆਪਾਂ ਧੀਆਂ ਬੱਚਿਆਂ ਨੂੰ ਦੇਣਾ, ਇਹਨਾਂ ਵਾਸਤੇ ਹੁੰਦਾ ਸਭ ਕੁਝ। ਸੋ ਸਤਿਗੁਰੂ ਕਿਰਪਾ ਕਰਨ, ਬਾਣੀ ਨਾਲ ਜੁੜ ਕੇ ਸਾਰੇ ਸੁੱਖ ਨੇ। ਮੇਰੀ ਕਥਾ ਤਾਂ ਸਿੱਧੀ ਜੇ ਹੁੰਦੀ ਪਿੰਡਾਂ ਵਾਲੀ, ਫਸਲ ਬੀਜ ਕੇ ਜਿੰਨਾ ਮਰਜ਼ੀ ਯੂਰੀਆ ਡਾਇਆ ਪਾਈ ਜਾਓ, ਜੇ ਆਪਾਂ ਪਾਣੀ ਨਾ ਨਾ ਲਾਈਏ ਫਸਲ ਮਰ ਜਾਂਦੀ ਹੈ। ਬੂਟਾ ਲਾ ਕੇ ਉਹਨੂੰ ਪਾਣੀ ਨਾ ਪਾਓ, ਬੂਟਾ ਮਰ ਜਾਂਦਾ। ਬਸ ਯਾਦ ਰੱਖਣਾ, ਸਿੱਖ ਹੋ ਕੇ ਘਰ ਵਿੱਚ ਬਾਣੀ ਨਾ ਪੜ੍ਹੇ, ਉਹਦੇ ਘਰ ਵਿੱਚੋਂ ਸਿੱਖੀ ਸੁੱਕ ਜਾਂਦੀ ਹੈ। ਸਿੱਖ ਹੋ ਕੇ ਬਾਣੀ ਨਾ ਪੜ੍ਹੇ, ਉਹਦੇ ਘਰ ਵਿੱਚੋਂ ਸਿੱਖੀ ਦਾ ਬੂਟਾ ਸੁੱਕ ਜਾਂਦਾ, ਸਿੱਖੀ ਦੀ ਫਸਲ ਮਰ ਜਾਂਦੀ ਹੈ। ਸੋ ਆਪਣੇ ਘਰ ਵਿੱਚ ਸਿੱਖੀ ਹਰੀ ਰਵੇ, ਬਾਣੀ ਜ਼ਰੂਰ ਪੜ੍ਹੋ। ਜਿੰਨੇ ਵੀ ਸਰੀਰ ਬੈਠੇ ਹੋ, ਘੱਟੋ ਘੱਟ ਆਪਾਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੀਏ। ਸਤਿਗੁਰੂ ਕਿਰਪਾ ਕਰਨ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਜਨਮ ਸਫਲ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਰੱਬ ਆਪ ਸੁਆਮੀ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸੱਚਖੰਡੀ ਸੰਗਤ ਦਾ ਆਨੰਦ ਲੈ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ, ਭਾਗਾਂ ਵਾਲੇ ਆਂ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਸਤਿਗੁਰਾਂ ਨੇ ਆਪ ਬੈਠ ਕਰਕੇ ਬਖਸ਼ਿਸ਼ ਕੀਤੀ, ਪਵਿੱਤਰ ਬਾਣੀ 12 ਮਾਹ ਉਚਾਰਨ ਕੀਤਾ, ਉਸ ਨਾਲ ਸੰਬੰਧਿਤ ਦੀਵਾਨ ਹਾਲ ਜਿੱਥੇ ਨਿਤਾ ਪ੍ਰਤੀ ਨਿਤਨੇਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ, ਜਿੱਥੇ ਆਪ ਸੰਗਤਾਂ ਇੱਥੇ ਤਨ ਕਰਕੇ ਬੈਠ ਕਰਕੇ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਵੱਖ ਵੱਖ ਮਾਧਿਅਮਾਂ ਰਾਹੀਂ ਸੁਰਤ ਨਾਲ ਸ਼ਬਦ ਦੇ ਨਾਲ ਜੁੜ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ। ਅੱਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ਮਾਨ ਹੋ ਕਰਕੇ ਤਰੁੱਠ ਕੇ ਜੋ ਮੁੱਖ ਵਾਕ ਰੂਪ ਵਿੱਚ ਸ਼ਬਦ ਬਖਸ਼ਿਆ, ਸਤਿਗੁਰਾਂ ਦੇ ਪਾਵਨ ਅੰਗ 696 ਦੇ ਉੱਪਰ ਜੈਤਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਸ਼ਬਦ ਗੁਰੂ ਨਾਨਕ ਦਾ ਚੌਥਾ ਜਾਮਾ ਗਰੀਬ ਨਿਵਾਜ ਮੇਰੇ ਮਾਲਕ ਮੇਰੇ ਪਿਤਾ ਸਤਿਗੁਰੂ ਖਾਲੀਆਂ ਨੂੰ ਭਰਨ ਵਾਲੇ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਬਾਣੀ ਕਹਿੰਦੀ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ, ਸਿੱਖੀ ਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਪਾਰ ਬ੍ਰਹਮ ਸਰੂਪ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਆਓ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਆਪਾਂ ਤਨ ਕਰਕੇ ਚੱਲ ਕੇ ਆਏ ਹਾਂ, ਉੱਥੇ ਮਹਾਰਾਜ ਦਾ ਇਤਿਹਾਸਕ ਵਚਨ ਹੈ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਮਨ ਕਰਕੇ ਵੀ ਹਾਜ਼ਰ ਹੋਈਏ, ਸੁਰਤੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਉਚਾਰ

0: ਧੰਨ ਸੋਢੀ ਸੁਲਤਾਨ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਪਾਵਨ ਸ਼ਬਦ ਜੈਤਸਰੀ ਰਾਗ ਵਿੱਚ ਭਾਵੇਂ ਰਾਗਮਾਲਾ ਦੇ ਅੰਦਰ ਜੈਤਸਰੀ ਦਾ ਸਰੂਪ ਰਾਗਣੀ ਦੇ ਰੂਪ ਵਿੱਚ ਹੈ, ਪਰ ਸਤਿਗੁਰੂ ਮਹਾਰਾਜ ਸੁਤੰਤਰ ਹਨ। ਸਤਿਗੁਰੂ ਜੀ ਨੇ ਇੱਥੇ ਕੋਈ ਭੇਦ ਭਾਵ ਨਹੀਂ ਕੀਤਾ, ਜੈਤਸਰੀ ਨੂੰ ਇੱਥੇ ਰਾਗ ਦਾ ਦਰਜਾ ਦਿੱਤਾ ਹੈ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ। ਪਹਿਲੇ ਘਰ ਸੁਲਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਸ਼ਬਦ, ਖਾਸ ਕਰਕੇ ਜਿਹੜੇ ਤਬਲਾ ਵਜਾਉਣ ਵਾਲੇ ਗੁਰਮੁਖ ਨੇ, ਉਹਨਾਂ ਨੂੰ ਇਹ ਸੰਕੇਤ ਹੈ। ਸ਼੍ਰੀ ਗੁਰਬਾਣੀ ਪਹਿਲੇ ਘਰ ਦੇ ਵਿੱਚ ਤੋਂ ਲੈ ਕਰਕੇ 17ਵੇਂ ਘਰ ਤੱਕ ਸਤਿਗੁਰੂ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ। ਘਰ ਸ਼ਬਦ ਬਾਣੀ ਦੇ ਵਿੱਚ ਕਈ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਵਰਤਿਆ। ਇੱਥੇ ਘਰ ਸ਼ਬਦ ਦਾ ਅਰਥ ਹੈ ਸੰਕੇਤ ਰੂਪ ਵਿੱਚ, ਸੁਰਤਾਲ ਦਾ ਸੰਕੇਤ ਹੈ। ਇੱਕ ਘਰ ਆਪਾਂ ਜਿੱਥੇ ਨਿਵਾਸ ਕਰਦੇ ਹਾਂ, ਕੋਈ ਉਹਨੂੰ ਰਹਿਣ ਬਸੇਰਾ ਕਹਿ ਦਿੰਦਾ ਹੈ, ਕੋਈ ਉਸ ਨੂੰ ਮਹਿਲ ਕਹਿ ਦਿੰਦਾ ਹੈ, ਅੱਜ ਕੱਲ੍ਹ ਕੋਈ ਕੋਠੀ ਕਹਿ ਦਿੰਦਾ ਹੈ, ਕੋਈ ਬਿਲਾ ਕਹਿ ਦਿੰਦਾ ਹੈ, ਪੁਰਾਣੇ ਸਮਿਆਂ 'ਚ ਹਵੇਲੀ ਵੀ ਕਹਿ ਦਿੰਦੇ ਸਨ, ਪਰ ਆਮ ਬੋਲਚਾਲ ਦੀ ਭਾਸ਼ਾ 'ਚ ਘਰ ਕਿਹਾ ਜਾਂਦਾ ਹੈ। ਇੱਕ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਹੈ ਜਿੱਥੇ ਤੇਰੇ ਸਰੀਰ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਦਾ ਵਾਸਾ ਹੈ, ਉਹਨੂੰ ਕਹਿੰਦੇ ਹਿਰਦਾ ਘਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਕਹਿੰਦੇ ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਆਇਆ ਹੋਵੇ ਅਤੇ ਜਦੋਂ ਘਰੇ ਆਵੇ ਉਹਨੂੰ ਪਤਾ ਲੱਗੇ ਘਰ ਦਾ ਮਾਲਕ ਘਰੇ ਹੈ ਹੀ ਨਹੀਂ, ਤਾਂ ਉਹ ਨਿਰਾਸ਼ ਹੋਵੇਗਾ ਕਿ ਮੈਂ ਤਾਂ ਇਹਨਾਂ ਦੇ ਘਰ ਆਇਆ ਸੀ, ਅੱਗੋਂ ਇਹ ਘਰੇ ਹੈ ਹੀ ਨਹੀਂ। ਉਹ ਵਾਹਿਗੁਰੂ ਨੇ ਸਾਡੇ ਹਿਰਦੇ ਰੂਪੀ ਸੇਜਾ ਦੇ ਉੱਪਰ ਪ੍ਰਕਾਸ਼ਵਾਨ ਹੋਣਾ ਹੈ, ਬਖਸ਼ਿਸ਼ ਕਰਨੀ ਹੈ, ਪਰ ਅਸੀਂ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਰੀਰ ਦੇ ਰੂਪੀ ਘਰ ਦੇ ਵਿੱਚ ਹਿਰਦੇ ਰੂਪੀ ਸੇਜਾ ਦੇ ਉੱਪਰ ਅਸੀਂ ਆਪਣਾ ਵਾਸਾ ਰੱਖਦੇ ਨਹੀਂ, ਇਹ ਸਰੀਰ ਦੇ ਵਿੱਚੋਂ ਅਸੀਂ ਬਾਹਰ ਹੀ ਰਹਿਣੇ ਹਾਂ, 9 ਦਰਵਾਜ਼ੇ ਦੇ ਅਸੀਂ ਰੱਖੇ ਹੋਏ ਹੈ। ਵਾਹਿਗੁਰੂ ਨੇ 10 ਦਰਵਾਜ਼ੇ, 10ਵਾਂ ਗੁਪਤ ਹੈ, ਇਹ 9 ਦਵਾਰਿਆਂ ਦੇ ਵਿੱਚੋਂ ਜ਼ਿਆਦਾ ਅਸੀਂ ਅੱਖਾਂ ਰਾਹੀਂ ਬਾਹਰ ਰਹਿਣੇ ਹਾਂ। ਵਿਦਵਾਨ ਕਹਿੰਦੇ ਆ ਵੀ ਲਗਭਗ ਮਨੁੱਖ 92% ਸਮਾਂ, 92% ਐਨਰਜੀ ਆਪਣੀ ਅੱਖਾਂ ਰਾਹੀਂ ਵੇਸਟ ਕਰਦਾ ਹੈ, ਅੱਖਾਂ ਰੂਪੀ ਦਰਵਾਜ਼ਿਆਂ ਰਾਹੀਂ ਬਾਹਰ ਨਿਕਲਦਾ ਹੈ। ਫਿਰ ਇੱਥੇ ਕੰਨ ਨੇ, ਇਹ 2 ਕੰਨਾਂ ਰਾਹੀਂ ਸੁਣਨ ਦੇ ਵਿੱਚ, ਫਿਰ ਬਚਿਆ ਸਮਾਂ ਕੁਝ ਮੁੱਖ ਦੇ ਵਿੱਚ, ਮੁੱਖ ਰਾਹੀਂ ਖਾਣ ਪੀਣ ਬੋਲਣ ਸਵਾਦ ਦੇ ਵਿੱਚ, ਬਾਕੀ ਜਿਹੜਾ ਬਚਿਆ ਹੈ 1% ਬਾਕੀ ਦੇ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਉਹਨਾਂ ਰਾਹੀਂ ਬਾਹਰ, ਉਹਨਾਂ ਦਰਵਾਜ਼ਿਆਂ ਰਾਹੀਂ ਬਾਹਰ। ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਤੇ ਹੈਗੇ, 10ਵਾਂ ਜਿਹੜਾ ਅਸੀਂ ਗੁਪਤ ਰੱਖਿਆ ਉਹਦੇ ਬਾਰੇ ਤਾਂ ਕਦੇ ਜਾਣੇ ਨਹੀਂ ਵੀ ਉਹ 10ਵਾਂ ਦੁਆਰਾ ਕਿੱਥੇ ਹੈ। ਘਰ ਦੇ ਵਿੱਚ 10ਵਾਂ ਦਰਵਾਜ਼ਾ ਹੈ, ਪਰ ਉਹਦੀ ਕਦੇ ਖੋਜ ਭਾਲ ਕੀਤੀ ਨਹੀਂ, ਆਪਣੇ ਘਰ ਨੂੰ ਹੀ ਨਹੀਂ ਜਾਣਦਾ ਪੂਰਾ। ਮਹਾਰਾਜ ਕਹਿੰਦੇ ਗੁਰਦੁਆਰਾ ਲਾਏ ਭਾਵ ਨਹੀਂ, ਇੱਕ ਨਾ 10ਵਾਂ ਦੁਆਰ ਦਿਖਾਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਘਰ ਦੇ ਵਿੱਚ ਟਿਕ ਕਰਕੇ ਬੈਠ ਜਾਵੇ ਤਾਂ ਤੈਨੂੰ ਭੱਜਣ ਦੀ ਦੌੜਨ ਦੀ ਜ਼ਰੂਰਤ ਨਹੀਂ ਪਵੇਗੀ, ਤੇਰੀਆਂ ਚਿੰਤਾਵਾਂ ਫਿਕਰ ਝੋਰੇ ਮਿਟ ਜਾਣਗੇ, ਸਭ ਕੁਝ ਤੈਨੂੰ ਤੇਰੇ ਘਰ ਵਿੱਚ ਬੈਠਿਆਂ ਅਚਿੰਤ ਕੰਮ ਕਰੂ ਤੇਰੇ ਪਰਮੇਸ਼ੁਰ, ਤੇਰੇ ਸਾਰੇ ਕਾਰਜ ਪੂਰੇ ਹੋਣਗੇ। ਫਿਰ ਘਰ ਵੈਸੋ ਹਰ ਜਨ ਪਿਆਰੇ, ਤੂੰ ਟਿਕਾ ਵਿੱਚ ਆ ਜਾ, ਸਹਿਜ ਵਿੱਚ ਆ ਜਾ, ਤੇਰੇ ਜਿਹੜੇ ਕੰਮ ਨੇ ਉਹ ਸਤਿਗੁਰ ਸਵਾਰੇਗਾ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਜੀ ਵੀ ਕਿਵੇਂ ਰੱਬ ਕਿਵੇਂ ਕੰਮ ਸਵਾਰੂਗਾ? ਮਹਾਰਾਜ ਕਹਿੰਦੇ ਜਦੋਂ ਉਹ ਵੱਲ ਹੋ ਜਾਵੇ ਨਾ ਤਾਂ ਸਾਰੇ ਫਿਰ ਵੱਲ ਹੋ ਜਾਂਦੇ ਆ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁੱਤ ਸਭ ਕਿਸ ਮੈਨੂੰ ਸੌਂਪਿਆ, ਜਾ ਤੇਰਾ ਬੰਦਾ ਲੱਖਮੀ ਤੋਟ ਨਾ ਆਵੇ। ਫਿਰ ਮਾਇਆ ਦੀ ਕਮੀ ਨਹੀਂ ਆਉਂਦੀ, ਮਾਇਆ ਨਾਲ ਹੀ ਸੰਸਾਰ ਦੇ ਸਾਰੇ ਕਾਰਜ ਹੁੰਦੇ ਆ ਨਾ। ਮਹਾਰਾਜ ਕਹਿੰਦੇ ਫਿਰ ਐਸੀ ਕਲਾ ਵਰਤਦੀ ਹੈ, ਲੱਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਜਿਸ ਮਾਇਆ ਦੀ ਖਾਤਰ ਦੁਨੀਆਂ ਦੇ ਚਾਰੇ ਕੋਨਾ ਵਿੱਚ ਭਟਕਦਿਆਂ ਤੂੰ ਬਹੁ ਪ੍ਰਪੰਚ ਕਰ ਪਰ ਧਨ ਲਿਆਉਣਾ ਗਾ, ਉਹ ਮਹਾਰਾਜ ਕਹਿੰਦੇ ਤੈਨੂੰ ਭਟਕਣ ਦੀ ਲੋੜ ਨਹੀਂ ਪੈਣੀ। ਜਿੰਨਾ ਮਰਜ਼ੀ ਖਾ ਲਈ, ਖਰਚ ਲਈ, ਜੋ ਮਰਜ਼ੀ ਕਰ ਲਈ, ਮੁੱਕਣਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇੱਕ ਘਰ ਇਹ ਵੀ ਹੈ, ਇੱਕ ਥਾਂ ਭਗਤ ਕਬੀਰ ਜੀ ਨੇ ਭਗਤ ਬਾਣੀ ਦੇ ਅੰਦਰ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਇਹਨਾਂ ਨੂੰ ਵੀ ਘਰ ਦਾ ਦਰਜਾ ਦਿੱਤਾ। ਇੱਕ ਥਾਂ ਘਰ ਕਾ ਮਾਸ ਚੰਗੇਰਾ ਸਤਿਗੁਰੂ ਨੇ ਕਿਹਾ ਵੀ ਜਿਹੜੀ ਘਰ ਦੀ ਔਰਤ ਹੈ, ਘਰ ਦੀ ਇਸਤਰੀ ਹੈ, ਚੰਗੀ ਹੈ। ਪਰਮੇਸ਼ੁਰ ਵਾਹਿਗੁਰੂ ਦੇ ਕਿਰਪਾ ਕਰਕੇ ਜਿੱਥੇ ਤੇਰਾ ਸੰਯੋਗ ਬਣਾਇਆ ਉਹੋ ਹੀ ਚੰਗਾ ਹੈ। ਘਰ ਦੇ ਬੜੇ ਵਿਸਥਾਰ ਅਰਥ ਨੇ। ਸੰਸਾਰ ਰੂਪੀ ਘਰ ਦੇ ਵਿੱਚ ਰਹਿਣ ਬਸੇਰੇ ਵਿੱਚ ਰਹਿੰਦਿਆਂ ਹੋਇਆਂ, ਸਰੀਰ ਰੂਪੀ ਘਰ ਵਿੱਚ ਵਿਚਰਦਿਆਂ ਹੋਇਆਂ, ਅਸੀਂ ਉਹ ਘਰ ਦੇ ਵਿੱਚ ਜਾਣਾ ਜਿਹੜਾ ਸਦੀਵ ਕਾਲ ਹੈ, ਜਿੱਥੇ ਬੈਠ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰ ਰਹੇ ਆ। ਉਹ ਘਰ ਦੇ ਬਾਬਤ ਸਤਿਗੁਰੂ ਜੀ ਨੇ ਤਿੰਨ ਥਾਂ ਸ੍ਰੀ ਗੁਰਬਾਣੀ 'ਚ ਬਚਨ ਕੀਤਾ, ਤਿੰਨ ਸੋਦਰ ਉਚਾਰੇ ਆ। ਸੋਦਰ ਕਿਹਾ, ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਉੱਥੇ ਘਰ ਦੇ ਵਿੱਚ ਕੌਣ ਕੌਣ ਉਹਦੀਆਂ ਸਿਫਤਾਂ ਕਰਦਾ, ਕੌਣ ਗਾਉਂਦਾ, ਸਾਰਾ ਵਿਸਥਾਰ ਦੇ ਨਾਲ। ਅਖੀਰ 'ਤੇ ਇਹ ਨਹੀਂ ਕਿਹਾ ਵੀ ਸਭ ਕੁਝ ਮੈਨੂੰ ਪਤਾ। ਮਹਾਰਾਜ ਕਹਿੰਦੇ ਨਹੀਂ, ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਆਵਾ, ਹੋਰ ਵੀ ਬੜੇ ਆ, ਇੱਥੇ ਅੰਤ ਨਹੀਂ ਹੈ। ਉਹ ਵਾਹਿਗੁਰੂ ਦਾ ਘਰ, ਸੋ ਦਰ ਕਿਹਾ, ਸੋ ਘਰ ਕਿਹਾ। ਸੋ ਇਉਂ ਘਰ ਦੀ ਜਿਹੜੀ ਵਿਚਾਰ ਹੈ ਬੜੀ ਵਿਸਥਾਰ ਪੂਰਵਕ ਹੈ। ਇੱਥੇ ਸਤਿਗੁਰੂ ਜੀ ਨੇ ਸੁਰਤਾਲ ਦਾ ਪ੍ਰਤੀਕ ਇਹ ਘਰ ਸ਼ਬਦ, ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਇਹ ਗਾਇਨ ਕਰਨ ਦਾ ਇੱਥੇ ਹੁਕਮ ਕੀਤਾ। ਚੌਪਦੇ ਚਾਰ ਪਦਿਆਂ ਵਾਲੇ ਅੱਗੇ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ।
1: ਇੱਕ ਓਅੰਕਾਰ,
0: ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼। ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰ ਰਹੇ ਆ। ਇੱਕ ਸਤਿਗੁਰੂ ਜੀ ਨੇ ਏਕਾ ਗਣਿਤ ਦਾ ਲਾਇਆ, ਗਣਿਤ ਦਾ ਏਕਾ ਲਿਖਿਆ। ਇੱਕ ਤਾਂ ਲਿਖਿਆ ਕਿਉਂਕਿ ਜਿਹੜੇ ਸਨਾਤਨ ਮਤ ਵਾਲੇ ਵੀਰ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਵੱਖਰੇ ਵੱਖਰੇ ਭੇਦ ਬੰਨੀ ਬੈਠੇ ਆ ਕਿ ਪੈਦਾ ਕਰਨ ਵਾਲਾ ਹੋਰ ਹੈ, ਪਾਲਣਾ ਕਰਨ ਵਾਲਾ ਹੋਰ ਹੈ, ਤੇ ਨਾਸ਼ ਕਰਨ ਵਾਲਾ, ਲੈਤਾ ਕਰਨ ਵਾਲਾ ਹੋਰ ਹੈ। ਮਹਾਰਾਜ ਕਹਿੰਦੇ ਨਹੀਂ, ਇੱਕ ਉਹ ਇੱਕੋ ਹੀ ਹੈ, ਅੱਗੇ ਉਹਦੀਆਂ ਸ਼ਕਤੀਆਂ ਨੇ, ਉਸੇ ਦੇ ਪੈਦਾ ਕੀਤੇ ਨੇ। ਉਹ ਨਿਰਗੁਣ ਬ੍ਰਹਮ ਓਅੰਕਾਰ ਸਾਰਿਆਂ ਦਾ ਜਿਹੜਾ ਪ੍ਰਕਾਸ਼ਕ ਹੈ, ਇੱਕ ਹੈ।
1: ਸਤਿਗੁਰ ਪ੍ਰਸਾਦ,
0: ਫਿਰ ਮਹਾਰਾਜ ਪ੍ਰਾਪਤੀ ਦਾ ਸਾਧਨ ਦੱਸਦੇ ਆ। ਕਹਿੰਦੇ ਥਾਂ ਪੁਰ ਥਾਂ ਭਟਕਣ ਦੀ ਲੋੜ ਨਹੀਂ ਹੈ, ਕਿਤੇ ਪਖੰਡੀਆਂ ਦੇ ਦਰਾਂ ਤੇ ਜਾਣ ਦੀ ਲੋੜ ਨਹੀਂ ਹੈ। ਇਹ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋਣੀ ਹੈ ਇੱਕ ਦੀ। ਕਹਿੰਦੇ ਜੀ ਗੁਰੂ ਤਾਂ ਬੜੇ ਨੇ, ਮਹਾਰਾਜ ਕਹਿੰਦੇ ਸਤਿਗੁਰ ਜਿਹੜਾ ਸਤ ਸੱਚਾ ਤੇ ਨਾਸ਼ ਤੋਂ ਰਹਿਤ ਹੈ, ਜਿਹੜਾ ਪੂਰਾ ਗੁਰੂ ਆ, ਅਧੂਰੇ ਗੁਰੂ ਕੋਲ ਨਹੀਂ, ਪੂਰੇ ਗੁਰੂ ਕੋਲ। ਮਹਾਰਾਜ ਕਹਿੰਦੇ ਜਿਹੜੇ ਤੋਂ ਜਾ ਕਰਕੇ ਸਿੱਖਿਆ ਲਵੇਗਾ ਉਹ ਗੁਰੂ ਦੀ ਸਾਖੀ ਸਿੱਖਿਆ ਨੂੰ ਜਦੋਂ ਕਮਾਵੇਗਾ ਜੀਵਨ ਦੇ ਵਿੱਚ ਤਾਂ ਉਹ ਨਿਰੰਕਾਰ ਦੀ ਜੋਤ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਵੇਗੀ, ਗੁਰਸਾਖੀ ਜੋਤ ਪ੍ਰਗਟ ਹੋ ਜਾਵੇ। ਸਤਿਗੁਰੂ ਮਹਾਰਾਜ ਨੇ ਸਾਨੂੰ ਨਿਰਦੇਸ਼ ਕੀਤਾ ਹੈ ਕਿ ਇੱਕ ਦੇ ਪੁਜਾਰੀ ਬਣਨਾ ਹੈ। ਅਸੀਂ ਵੇਖਦੇ ਹਾਂ ਆਲੇ ਦੁਆਲੇ ਬੜੀ ਭਟਕਣਾ, ਕਈ ਲੋਕ ਭੁੱਲੜ ਗੁਰੂ ਸਾਹਿਬ ਦੀ ਹਜ਼ੂਰੀ 'ਚ ਵੀ ਮੱਥਾ ਟੇਕਦੇ ਆ ਅਤੇ ਹੋਰਾਂ ਨੂੰ ਵੀ ਜਾ ਕੇ ਉਹੀ ਮੱਥਾ ਟੇਕੀ ਜਾਂਦੇ ਆ। ਜਿਹਨੇ ਅੰਮ੍ਰਿਤ ਛਕ ਲਿਆ ਭਾਈ, ਉਸ ਵੇਲੇ ਪੰਜ ਪਿਆਰਿਆਂ ਨਾਲ ਵਚਨ ਹੋ ਗਿਆ, ਪੰਜ ਪਿਆਰਿਆਂ ਨੇ ਕਹਿ ਦਿੱਤਾ ਅੱਜ ਤੋਂ ਇਹ ਸੀਸ ਗੁਰੂ ਦਾ ਜਾਣਨਾ। ਇਹ ਸੀਸ ਜਦੋਂ ਪੰਥ ਨੂੰ ਲੋੜ ਹੋਵੇਗੀ ਤਾਂ ਇੱਥੋਂ ਲੈ ਲਿਆ ਜਾਵੇਗਾ। ਉਹਨਾਂ ਚਿਰ ਸੀਸ ਤੇਰੇ ਕੋਲ ਗੁਰੂ ਦੀ ਅਮਾਨਤ ਹੈ। ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਜਿਹੜਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਸੀਸ ਦੇ ਉੱਪਰ ਕਈ ਵਾਰ ਜਾ ਕੇ ਨਾਈਆਂ ਤੋਂ ਚਪੇੜਾ ਮਰਵਾਉਂਦੇ ਆ। ਇੱਥੇ ਕੋਈ ਜਾਤੀ ਦਾ ਮੈਂ ਭੇਦਭਾਵ ਨਹੀਂ, ਮੇਰੇ ਕਹਿਣ ਤੋਂ ਭਾਵ ਜਿਹੜੇ ਕੇਸ ਕੱਟਣ ਵਾਲੀਆਂ ਦੁਕਾਨਾਂ ਉਹਨਾਂ ਦੀਆਂ ਕੁਰਸੀਆਂ 'ਤੇ ਬਹਿ ਕੇ ਆਪ ਪੈਸੇ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੇ ਉੱਪਰ ਜਿਹੜਾ ਗੁਰੂ ਨੂੰ ਭੇਟ ਕੀਤਾ ਹੋਇਆ ਉਹਦੀ ਬੇਅਦਬੀ ਕਰਾਉਂਦੇ ਆ, ਉਹ ਦੋਸ਼ੀ ਬਣਦੇ ਆ। ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ, ਇਹਨੂੰ ਥਾਂ ਥਾਂ ਨਹੀਂ ਅਸੀਂ ਝੁਕਾ ਸਕਦੇ, ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਿਸੇ ਮੜੀ ਨੂੰ ਮੱਟ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ, ਸਾਰਿਆਂ ਦੀ ਲੈਤਾ ਕਰਦਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ, ਉਹਦੀ ਪ੍ਰਾਪਤੀ

0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਕਹਿੰਦੇ ਰਤਨਾਂ ਦੇ ਨਿਆਈ ਜਿਹੜਾ ਅਮੋਲਕ ਨਾਮ ਹੈ ਨਾ, ਉਹ ਸਾਡੇ ਹਿਰਦੇ ਵਿੱਚ ਵਸ ਗਿਆ। ਹੀਰ ਹੈ ਦਾ ਭਾਵ ਹਿਰਦਾ। ਹੁਣ ਹਿਰਦੇ ਦੇ ਵਿੱਚ ਸਾਡੇ ਬੜਾ ਕੁਝ ਵਸਿਆ ਪਿਆ ਪਹਿਲਾਂ ਹੀ। ਜਿਵੇਂ ਕਹਿੰਦੇ ਕਿਸੇ ਮਹਾਤਮਾ ਨੂੰ ਰਾਜਾ ਕਹਿੰਦਾ ਜੀ ਮੇਰੇ ਹਿਰਦੇ 'ਚ ਸ਼ਬਦ ਵਸਾ ਦਿਓ, ਉਹ ਕਹਿੰਦੇ ਵਸਾ ਦਿਆਂਗੇ, ਪਹਿਲਾਂ ਬਚਨ ਮਨ ਇੱਕ ਸੋਹਣੀ ਜਗ੍ਹਾ ਬਣਾ, ਜਿਹੋ ਜੀ ਅਸੀਂ ਕਹਾਂਗੇ ਉਹੋ ਜਿਹੀ ਜਗ੍ਹਾ ਬਣਾ। ਰਾਜੇ ਨੇ ਡਿਊਟੀ ਲਾ ਦਿੱਤੀ, ਜਿਵੇਂ ਮਹਾਤਮਾ ਨੇ ਕਿਹਾ ਉਵੇਂ ਜਗ੍ਹਾ ਬਣਾਈ। ਜਦੋਂ ਸਮਾਂ ਆਇਆ ਜਿਹੜਾ ਦਿਨ ਨੀਯਤ ਕੀਤਾ ਸੀ, ਰਾਜੇ ਨੂੰ ਨਾਲ ਲੈ ਕੇ ਉਹ ਗੁਰਮੁਖ ਪਿਆਰੇ ਕਹਿੰਦੇ ਜਦੋਂ ਉਸ ਜਗ੍ਹਾ 'ਤੇ ਗਏ, ਉਹਦਾ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਹੈਰਾਨ ਹੋ ਗਿਆ ਰਾਜਾ ਵੇਖ ਕੇ। ਉਹ ਜਿਹੜਾ ਹਾਲ ਬਣਾਇਆ ਸੀ ਜਿਹਦੇ ਵਿੱਚ ਬੈਠਣਾ ਸੀ, ਉਹਦੇ ਵਿੱਚ ਸਾਰੇ ਕਹਿੰਦੇ ਪਿੱਲਰ ਹੀ ਪਿੱਲਰ ਲੱਗੇ ਹੋਏ, ਥਮਲੇ ਲੱਗੇ ਹੋਏ ਆ, ਕਿਤੇ ਇੰਚ ਵੀ ਜਗ੍ਹਾ ਵਿੱਚ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਖਾਲੀ ਨਹੀਂ ਸੀ, ਅੰਦਰ ਜਾ ਹੀ ਨਹੀਂ ਸੀ ਸਕਦਾ ਕੋਈ। ਰਾਜਾ ਕਹਿਣ ਲੱਗਿਆ ਮਹਾਤਮਾ ਜੀ ਇਹ ਕਿਹੋ ਜਿਹਾ ਮਖੌਲ ਕੀਤਾ, ਜਿਵੇਂ ਆਪ ਜੀ ਨੇ ਕਿਹਾ ਉਵੇਂ ਇਹ ਮਕਾਨ ਬਣਾਇਆ, ਤੇ ਤੁਸੀਂ ਅੱਜ ਦਾ ਸਮਾਂ ਦਿੱਤਾ ਸੀ ਕਿ ਇਹਦੇ ਵਿੱਚ ਬੈਠ ਕੇ ਤੈਨੂੰ ਨਾਮ ਦਿਆਂਗੇ, ਤੇਰੇ ਹਿਰਦੇ 'ਚ ਵਸਾ ਦਿਆਂਗੇ, ਇਹਦੇ ਤਾਂ ਅੰਦਰ ਪ੍ਰਵੇਸ਼ ਕਰਨ ਨੂੰ ਹੀ ਥਾਂ ਨਹੀਂ ਹੈ। ਰਾਜਾ ਕਹਿਣ ਲੱਗਿਆ ਬਸ ਇਹ ਤੈਨੂੰ ਸਿੱਖਿਆ ਦੇਣੀ ਸੀ, ਜਿਵੇਂ ਇਹ ਤਾਂ ਹਾਲ ਬਣਾਇਆ ਇਹੀ ਹਾਲ ਤੇਰੇ ਹਿਰਦੇ ਦਾ ਗਾ। ਜਿਵੇਂ ਤੂੰ ਕਹਿਣਾ ਵੀ ਮੇਰੇ ਹਿਰਦੇ 'ਚ ਨਾਮ ਵਸਾ ਦਿਓ, ਮੈਨੂੰ ਨਾਮ ਦੇ ਦਿਓ, ਤੇਰੇ ਅੰਦਰ ਜਗ੍ਹਾ ਹੀ ਨਹੀਂ ਨਾਮ ਨੂੰ ਟਿਕਾਉਣ ਵਾਸਤੇ, ਜਿਵੇਂ ਆ ਹਾਲ ਦੇ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਨਹੀਂ ਪਹਿਲੋਂ ਹੀ ਭਰਿਆ ਪਿਆ, ਇਵੇਂ ਜਿਹੜਾ ਤੇਰਾ ਹਿਰਦਾ ਹੈ ਉਹ ਵਿਸ਼ਿਆਂ ਨਾਲ ਵਿਕਾਰਾਂ ਨਾਲ ਭਰਿਆ ਪਿਆ, ਪਹਿਲੋਂ ਅੰਦਰੋਂ ਸਫਾਈ ਕਰਨੀ ਪਵੇਗੀ, ਫੇਰ ਹਿਰਦੇ ਵਿੱਚ ਨਾਮ ਵਸੇਗਾ। ਪਹਿਲੋਂ ਸਾਫ਼ ਕਰ, ਧਿਆਨ ਦੇ, ਗੁਰਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਗੁਰੂ ਦੀ ਸ਼ਰਨ ਵਿੱਚ ਬਹਿ ਕੇ ਇਕਾਂਤ ਬੈਠ ਕੇ ਵੇਖ ਕਿੱਥੋਂ ਇਹ ਵਿਸ਼ੇ ਵਿਕਾਰ ਤੈਨੂੰ ਸੰਨ ਲਾ ਕੇ ਤੇਰੇ ਅੰਦਰੋਂ ਨਾਮ ਰੂਪੀ ਧਨ ਚੋਰੀ ਕਰ ਰਹੇ ਆ। ਤਾਂ ਭਗਤ ਕਬੀਰ ਜੀ ਕਹਿੰਦੇ ਗੁਰੂ ਨੇ ਮੋਰੀ ਦਿਖਾ ਦਿੱਤੀ, ਮੂੰਦ ਲਈਏ ਦਰਵਾਜ਼ੇ ਵਾਜੀ ਵਾਲੇ ਅਨਹਦ ਵਾਜੇ, ਜਿੱਥੋਂ ਦੀ ਨੁਕਸਾਨ ਹੋ ਰਿਹਾ ਸੀ ਉਹ ਮੋਰੀਆਂ ਬੰਦ ਕਰ ਦਿੱਤੀਆਂ। ਜੇ ਅੱਖਾਂ ਰਾਹੀਂ ਵਿਕਾਰ ਦ੍ਰਿਸ਼ਟੀ ਰਾਹੀਂ ਵੇਖਦਾ ਸੀ, ਕਾਮ ਦ੍ਰਿਸ਼ਟੀ ਰਾਹੀਂ ਵੇਖਦਾ ਸੀ ਤਾਂ ਉਧਰੋਂ ਵਰਜਲਿਆ, ਜੇ ਕੰਨਾਂ ਰਾਹੀਂ ਗੰਧਨ ਬੈਣ ਸੁਣਦਾ ਸੀ ਉਧਰੋਂ ਵਰਜਲਿਆ, ਜੇ ਰਸਨਾ ਰਾਹੀਂ ਝੂਠ ਬੋਲਦਾ ਸੀ ਨਿੰਦਿਆ ਕਰਦਾ ਸੀ ਉਧਰੋਂ ਬੰਦ ਕਰਨਾ ਕੀ ਹੈ, ਇਧਰੋਂ ਸੰਕੋਚ ਕਰਕੇ ਬਾਣੀ ਪੜ੍ਹਨ ਲੱਗ ਗਿਆ, ਨਾਮ ਜਪਣ ਲੱਗ ਪਿਆ। ਅੰਦਰੋਂ ਪਹਿਲੋਂ ਸਫਾਈ ਜ਼ਰੂਰੀ ਆ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਭਗਤ ਕਬੀਰ ਜੀ ਦੇ ਕੋਲ ਇੱਕ ਰਾਜਾ ਸੋਭਾ ਵੇਖ ਕੇ ਆਇਆ, ਕਹਿਣ ਲੱਗਿਆ ਭਗਤ ਜੀ ਸੋਨੇ ਦੇ ਭਰੇ ਹੋਏ ਥਾਲ ਮੋਹਰਾਂ ਦੇ ਹੀਰੇ ਜਵਾਹਰਾਤ ਮੈਂ ਤੁਹਾਨੂੰ ਭੇਟ ਕਰ ਦਿੰਦਾ, ਆ ਜਿਸ ਨਾਮ ਕਰਕੇ ਤੁਹਾਡੀ ਸੋਭਾ ਹੋ ਰਹੀ ਹੈ ਨਾਮ ਮੈਨੂੰ ਵੀ ਦੇ ਦਿਓ। ਭਗਤ ਜੀ ਕਹਿੰਦੇ ਸੋਨੇ ਬਦਲੇ ਹੀਰੇ ਜਵਾਹਰਾਂ ਤਾਂ ਬਦਲੇ ਨਾਮ ਨਹੀਂ ਮਿਲਦਾ। ਕਹਿਣ ਲੱਗਿਆ ਜੀ ਕਿਵੇਂ, ਤੁਸੀਂ ਕਿਵੇਂ ਲਿਆ? ਤਾਂ ਭਗਤ ਜੀ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਕਹਿੰਦੇ ਅਸੀਂ ਸਾਰੇ ਢੰਡੋਲ ਕੇ ਵਾਚ ਕੇ ਵੇਖ ਲਿਆ ਇਹ ਜਿਹੜਾ ਨਾਮ ਹੈ ਇਹ ਅਮੋਲਕ ਹੈ, ਇਹ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਨਾਮ ਲਿਆ ਹੈ ਮੋਲ, ਇਹ ਕੰਚਨ ਸੋਨੇ ਨਾਲ ਨਹੀਂ ਮਿਲਦਾ, ਇਹ ਹੀਰੇ ਜਵਾਹਰਾਤਾਂ ਬਦਲੇ ਨਹੀਂ ਮਿਲਦਾ, ਇਹ ਤਾਂ ਖੁਸ਼ੀ ਗੁਰੂ ਦੀ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਫੇਰ ਨਾਮ ਦੀ ਪ੍ਰਾਪਤੀ ਹੈ, ਨਹੀਂ ਤਾਂ ਕਿੰਨਾ ਸੰਸਾਰ ਆ, ਸੰਸਾਰ ਭਟਕਦਾ ਫਿਰਦਾ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਵੀ ਗੁਰੂ ਦੀ ਆਗਿਆ ਨਹੀਂ ਮੰਨਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਅਭਿਆਸ ਨਹੀਂ ਕਰਦੇ, ਤੇ ਨਾਮ ਹਿਰਦੇ ਚ ਕਿੱਥੇ ਵਸਣਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਰਤਨਾਂ ਦੀ ਨਿਆਈ ਅਮੋਲਕ ਹੈ, ਮੇਰਾ ਹੀਰ ਹੈ ਰਤਨ ਨਾਮ। ਰਤਨ ਨਾਮ ਕਿਹਾ, ਨਾਮ ਪਰਮੇਸ਼ੁਰ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਰਤਨ ਦੀ ਤਰ੍ਹਾਂ ਹੈ। ਰਤਨ ਹੁੰਦਾ ਕੀਮਤੀ ਪੱਥਰ, ਜਿਹਦੀ ਕੀਮਤ ਹੋਵੇ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਹੀਰਾ ਦਿੱਤਾ ਸੀ ਭਾਈ ਮਰਦਾਨੇ ਨੂੰ, ਵੀ ਜਾ ਇਹਦਾ ਮੁੱਲ ਪਵਾ ਕੇ ਲਿਆ ਪਟਨਾ ਸਾਹਿਬ ਦੀ ਧਰਤੀ। ਜਿਹਨੂੰ ਪਰਖ ਨਹੀਂ ਸੀ, ਸਬਜ਼ੀ ਵਾਲੀ ਦੁਕਾਨ 'ਤੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਮੁੱਲ ਸਾਨੂੰ ਤਾਂ ਪਤਾ ਨਹੀਂ, ਹਾਂ ਦੋ ਮੂਲੀਆਂ ਇਹਦੀ ਥਾਂ 'ਤੇ ਲੈ ਜਾਓ। ਭਾਈ ਮਰਦਾਨਾ ਜੀ ਕਹਿੰਦੇ ਵੀ ਤੁਹਾਨੂੰ ਇਹਦੀ ਕੀਮਤ ਦਾ ਨਹੀਂ ਪਤਾ। ਅੱਗੇ ਮਠਿਆਈ ਵਾਲੀ ਦੁਕਾਨ 'ਤੇ ਗਏ, ਉਹ ਕਹਿਣ ਲੱਗੇ ਵੀ ਜੇ ਕੁਝ ਛਕਣਾ ਤੈਨੂੰ ਸੁਕਾ ਦਿੰਦੇ ਹਾਂ, ਦੋ ਚਾਰ ਪੂੜੀਆਂ ਖਾ ਲਓ, ਇਹ ਤਾਂ ਸਾਡੇ ਕਿਸੇ ਕੰਮ ਨਹੀਂ ਹੈ ਪੱਥਰ। ਭਾਈ ਮਰਦਾਨਾ ਜੀ ਨੇ ਜਾਣਿਆ ਵੀ ਇਹਨਾਂ ਨੂੰ ਵੀ ਪਰਖ ਨਹੀਂ ਹੈ। ਅੱਗੇ ਬਜਾਜ ਕੋਲ ਕੱਪੜੇ ਵਾਲੀ ਦੁਕਾਨ 'ਤੇ ਗਏ, ਉਹ ਕਹਿਣ ਲੱਗੇ ਵੀ ਅਸੀਂ ਤਾਂ ਇਹ ਪੱਥਰ ਤੋਂ ਕੁਝ ਨਹੀਂ ਕੰਮ ਲੈਣਾ, ਸਾਡੇ ਕਿਸੇ ਅਰਥ ਨਹੀਂ। ਹਾਂ ਦੇਖਣ ਨੂੰ ਸੋਹਣਾ ਲੱਗਦਾ, ਦੋ ਗਜ ਕੱਪੜਾ ਦੇ ਦਿੰਦੇ ਹਾਂ। ਕਿਸੇ ਨੇ ਦੋ ਮੂਲੀਆਂ, ਕਿਸੇ ਨੇ ਦੋ ਪੂਰੀਆਂ ਅਤੇ ਕਿਸੇ ਨੇ ਦੋ ਗਜ ਕੱਪੜਾ। ਪਰ ਜਦੋਂ ਜੌਹਰੀ ਦੇ ਕੋਲ ਗਏ, ਸਾਲਸ ਰਾਏ ਜੌਹਰੀ ਦੀ ਦੁਕਾਨ 'ਤੇ ਗਏ, ਜਦੋਂ ਉਹਨੂੰ ਹੀਰਾ ਵਿਖਾਇਆ, ਉਹ ਵੇਖਣ ਸਾਰ ਆਪਣੀ ਗੱਦੀ ਤੋਂ ਉੱਠਿਆ ਅਤੇ ਉਹਨਾਂ ਸਮਿਆਂ ਦੇ ਵਿੱਚ 100 ਰੁਪਈਆ ਲੈ ਕਰਕੇ ਉਸ ਹੀਰੇ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ ਅਤੇ 100 ਰੁਪਈਆ ਭੇਟਾ ਰੱਖ ਦਿੱਤੀ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਇਹਦੀ ਕੀਮਤ 100 ਰੁਪਈਆ। ਜੌਹਰੀ ਕਹਿਣ ਲੱਗਿਆ, ਨਹੀਂ ਇਹਦੀ ਕੀਮਤ ਨਹੀਂ ਹੈ, ਇਹਦੀ ਦਰਸ਼ਨੀ ਭੇਟਾ ਹੈ। ਮੇਰੇ ਪਿਤਾ ਨੇ, ਮੇਰੇ ਉਸਤਾਦ ਨੇ ਜਦੋਂ ਮੈਨੂੰ ਇਹ ਕੰਮ ਸਿਖਾਇਆ ਸੀ, ਉਹਨਾਂ ਨੇ ਦੱਸਿਆ ਸੀ ਵੀ ਇੱਕ ਐਸਾ ਵੀ ਹੀਰਾ ਹੁੰਦਾ ਹੈ, ਜੇ ਕਿਤੇ ਤੈਨੂੰ ਭਾਗਾਂ ਨਾਲ ਉਹਦੇ ਦਰਸ਼ਨ ਹੋ ਜਾਣ, ਉਹਦੀ ਦਰਸ਼ਨੀ ਭੇਟਾ ਘੱਟੋ ਘੱਟ 100 ਦਮੜਾ ਰੱਖਣਾ। ਕਹਿੰਦੇ ਫਿਰ ਮੁੱਲ ਦਾ ਕਹਿਣ ਲੱਗੇ ਵੀ ਆ ਹਿੰਦੁਸਤਾਨ ਦੀ ਜਿੰਨੀ ਪੂੰਜੀ ਹੈ, ਇਹ 3-4 ਵਾਰੀ ਕਹਿੰਦੇ ਜੋੜ ਲਓ, ਫਿਰ ਵੀ ਇਹਦੀ ਕੀਮਤ ਨਹੀਂ ਪੈ ਸਕਦੀ। ਮਹਾਰਾਜ ਕੋਲ ਵਾਪਸ ਆਏ, ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਜੇ ਤਾਂ ਆਪਾਂ ਚੀਜ਼ ਵੇਚੀ ਹੋਵੇ ਫਿਰ ਤਾਂ ਆਪਾਂ 100 ਦਮੜਾ ਲੈਂਦੇ, ਚੰਗੇ ਲੱਗਦੇ ਹਾਂ, ਵਾਪਸ ਕਰ ਆਓ। ਬੜਾ ਵਿਸਥਾਰ ਦਾ ਪ੍ਰਸੰਗ ਹੈ। ਅਖੀਰ ਉਹ ਸਾਲਸ ਰਾਏ ਜੌਹਰੀ ਨੇ ਪਰਖ ਕੀਤੀ ਤਾਂ ਮਹਾਰਾਜ ਕਹਿਣ ਲੱਗੇ, ਸੁਣ ਸਾਲਸ ਤੂੰ ਜੌਹਰੀ, ਐ ਸਾਲਸ ਰਾਏ ਸੁਣ ਤੂੰ ਜੌਹਰੀ ਹੈ, ਆ ਝੂਠੇ ਪੱਥਰਾਂ ਦੀ ਪਛਾਣ ਕਰਦਾ ਕਿ ਅਸਲ ਨਾਮ ਦੀ ਵੀ ਸੋਝੀ ਹੈ, ਅਸਲ ਜਿਹੜਾ ਨਾਮ ਰੂਪੀ ਰਤਨ ਆ ਉਹਦੀ ਸੋਝੀ ਹੈ ਤੈਨੂੰ। ਹੱਥ ਜੋੜ ਕੇ ਸੀਸ ਝੁਕਾ ਲਿਆ, ਕਹਿਣ ਲੱਗਿਆ, ਨਹੀਂ ਮਹਾਰਾਜ, ਮੈਂ ਤਾਂ ਸੰਸਾਰੀ ਜਿਹੜੇ ਪੱਥਰ ਨੇ, ਕੀਮਤੀ ਹੀਰੇ ਮੋਤੀ ਲਾਲ ਪੰਨੇ ਆਦਿਕ, ਇਹਨਾਂ ਦੀ ਵੀ ਪਛਾਣ ਰੱਖਦਾ। ਤਾਂ ਮਹਾਰਾਜ ਨੇ ਇਤਿਹਾਸਕ ਵਚਨ ਕੀਤੇ, ਸੁਣ ਸਾਲਸ ਤੂੰ ਜੌਹਰੀ, ਆਪਣਾ ਮੂਲ ਪਛਾਣ, ਕੂੜੇ ਲਾਲ ਨਾ ਗੰਢ ਬਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਝੂਠੇ ਲਾਲ ਨੇ, ਝੂਠੇ ਰਤਨ ਨੇ, ਇਹਨਾਂ ਨੂੰ ਹੀ ਪੱਲੇ ਬੰਨੇ ਜਾਣਾ, ਜੀਵਨ ਵਿਅਰਥ ਗਵਾ ਰਿਹਾ। ਜਿਹੜਾ ਅਸਲ ਨਾਮ ਰੂਪੀ ਰਤਨ ਹੈ ਉਹ ਇਕੱਠਾ ਕੀਤਾ। ਫਿਰ ਮਹਾਰਾਜ ਦੇ ਚਰਨੀ ਡਿੱਗੇ ਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ, ਪਹਿਲਾਂ ਉਹਦਾ ਨੌਕਰ ਅਧਰੱਕਾ ਪੈ ਚੁੱਕਿਆ ਸੀ, ਮਹਾਰਾਜ ਨੇ ਉਹਦੇ ਚਰਨੀ ਲਾਇਆ ਅਤੇ ਨਾਮ ਦੀ ਦਾਤ ਦਿੱਤੀ। ਇਹ ਨਾਮ ਬੜਾ ਅਮੋਲਕ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੀਮਤ ਨਹੀਂ ਕੋਈ ਜਾਣ ਸਕਦਾ, ਨਾ ਕੋਈ ਕੀਮਤ ਪਾ ਸਕਦਾ। ਮਹਾਰਾਜ ਕਹਿੰਦੇ ਮੇਰਾ ਹੀਰ ਹੈ ਸਾਡੇ ਹਿਰਦੇ ਵਿੱਚ। ਹੁਣ ਇੱਥੇ ਟਿਕਾਣਾ ਦੱਸ ਦਿੱਤਾ ਸਤਿਗੁਰੂ ਜੀ ਨੇ ਵੀ ਸਰੀਰ ਦੇ ਵਿੱਚ ਕਿਹੜੀ ਜਗ੍ਹਾ 'ਤੇ ਨਾਮ ਵਸਦਾ ਹੈ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਹੁਣ ਇੱਥੇ ਇਹ ਵੀ ਦੱਸ ਦਿੱਤਾ ਵੀ ਕਿਸੇ ਝੂਠੇ ਦਾ ਨਾਮ ਨਹੀਂ ਵਸਿਆ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਿਆ, ਹਰ ਵਸਿਆ। ਜਦੋਂ ਉਹਦਾ ਨਾਮ ਜਪਿਆ ਹਿਰਦੇ ਦੇ ਵਿੱਚ, ਕਹਿੰਦੇ ਉਹ ਹਰੀ ਆ ਕਰਕੇ ਵਸ ਗਿਆ।
1: ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
0: ਸਤਿਗੁਰੂ ਜੀ ਕਹਿੰਦੇ ਗੁਰ ਹਾਥ ਧਰਿਓ ਮੇਰਾ ਮਾਥਾ, बेनती करन लगे महाराज ये फिर तुहाडे हिरदे च वसिया किवें। कहिंदे पूरे गुरु ने कृपा करके साडे सिर ते हथ रख दिता। जिस दे सिर ते गुरु दा हथ होवे महाराज कहिंदे ओह कदे नहीं हारदा, ओह लोक विच वी ते परलोक विच वी फतेह पाउंदा है। जिन्ना मर्जी कोई जतन कर लवे नाम हिरदे च नहीं बसदा। जदों गुरु की कृपा होवे, गुरु दयाल होवे, गुरु मेर दे घर विच आ के सिख ते अमियां दृष्ट कर देवे, सिख दे अंदरों जिहड़े विकार ने सतगुरु काबू कर लैंदे, पंजे बद्धे महाबली कर सच्चा ढोआ अपने चरण जपायण विच दयो खड़ोआ। महाराज उहदे पंजे जिहड़े ने बद्धे कई ये भी बन दिंदे आ, उहदे वस विच कर दिंदे आ। ते नाम उहदे हिरदे च बसाउणा की आ, नाम चल पैंदा, अजप्पा जाप चल पैंदा। उहदे खांदिआं वी पींदिआं वी उठदिआं बैठदिआं इथों तक कि सुते पिआं वी नाम चलदा। भगत कबीर जी कहिंदे कबीर सुपना हूं बरड़ाए कै जिह मुख निकसै राम। भगत कबीर जी कहिंदे जिहदे सुते पिआं सुपने विच वी नाम चलदा, मूंह चों नाम निकलदा, उहदे चरणा दीआं जिहड़ीआं दासीआं ने चरणा दा जिहड़ा जोड़ा है ਉਹ ਮੇਰੇ ਤਨ ਦੇ ਚੰਮ ਤੋਂ ਜੇ ਬਣ ਕੇ ਪੈ ਜਾਵੇ ਤਾਂ ਮੇਰਾ ਤਨ ਵੀ ਕਹਿੰਦੇ ਸਫਲਾ ਹੋ ਜਾਵੇਗਾ। ਜਿਹਦੇ ਹਿਰਦੇ 'ਚ ਨਾਮ ਵਸਿਆ ਉਹਦੀ ਏਡੀ ਮਹਾਨਤਾ ਹੈ। ਹਿਰਦੇ 'ਚ ਨਾਮ ਵਸਣਾ ਕੋਈ ਛੋਟੀ ਅਵਸਥਾ ਨਹੀਂ। ਮਹਾਰਾਜ ਕਹਿੰਦੇ ਗੁਰ ਹੱਥ ਧਰਿਓ, ਗੁਰੂ ਨੇ ਆਪਣਾ ਬਖਸ਼ ਸਰੂਪੀ ਹੱਥ। ਹੁਣ ਕੋਈ ਕਵੇ ਵੀ ਸ਼ਬਦ ਗੁਰੂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਤਾਂ ਸਾਡੇ ਸਿਰ 'ਤੇ ਟਿਕਿਆ ਨਹੀਂ, ਉਹ ਕਿਹੜਾ ਹੱਥ ਹੈ? ਉਹ ਹੱਥ ਹੈ ਭਾਈ ਬਖਸ਼ਿਸ਼ ਕੀਤੀ ਗੁਰੂ ਨੇ। ਜਦੋਂ ਸਿੱਖ ਗੁਰੂ ਅੱਗੇ ਸੀਸ ਝੁਕਾਉਂਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ, ਸਿੱਖ ਦੇ ਸਿਰ 'ਤੇ ਮਿਹਰ ਕਰ ਦਿੰਦਾ ਹੈ, ਸਿੱਖ ਨੂੰ ਸ਼ਬਦ ਦੇ ਦਿੰਦੇ ਆ। ਜਿਹੜਾ ਸਿੱਖ ਸ਼ਬਦ ਦਾ ਅਭਿਆਸ ਕਰਦਾ ਹੈ ਸਮਝ ਲਓ ਉਹਨੂੰ ਗੁਰੂ ਨੇ ਆਪਣਾ ਪੱਲਾ ਫੜਾ ਦਿੱਤਾ, ਸ਼ਬਦ ਰੂਪੀ ਹੱਥ ਦੇ ਦਿੱਤਾ, ਉਹਦੇ ਸਿਰ 'ਤੇ ਰੱਖ ਦਿੱਤਾ। ਗੁਰ ਹੱਥ ਧਰਿਓ ਮੇਰਾ ਮਾਥਾ, ਮੇਰੇ ਮੱਥੇ 'ਤੇ ਮੇਰੇ ਸਿਰ 'ਤੇ ਗੁਰੂ

ਫਲ ਕੀ ਮਿਲਿਆ? ਕਹਿੰਦੇ ਫਿਰ ਫਲ ਇਹ ਮਿਲਿਆ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲਵਿਖ ਵੱਡੇ ਬੱਜਰ ਪਾਪ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾਤਾਨ

0: ਬਖਸ਼ਿਸ਼ ਕੀਤਾ, ਉਹਦੇ ਨਾਲ ਜਿਹੜਾ ਰਿਣ ਸੀ ਉਹ ਲੱਥ ਗਿਆ। ਹੁਣ ਸਟੇਕਾਂ ਦੇ ਅੰਦਰ ਇਹਦੇ ਵੱਖਰੇ ਵੱਖਰੇ ਅਰਥ ਨੇ। ਜਦੋਂ ਆਪਾਂ ਪੁਰਾਤਨ ਸਟੇਕ ਫਰੀਦਕੋਟ ਜਾਂ ਟੀਕਾ ਪੜ੍ਹਦੇ ਹਾਂ ਜਾਂ ਸੱਤੋ ਕੀ ਗਲੀ ਵਾਲਾ ਸਟੀਕਾ ਪੜ੍ਹਦੇ ਹਾਂ ਜਾਂ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਸ਼੍ਰੋਮਣੀ ਦਮਦਮੀ ਸਟੇਕ ਪੜ੍ਹਦੇ ਹਾਂ, ਇਹਨਾਂ ਟੀਕਿਆਂ ਦੇ ਵਿੱਚ ਚਾਰ ਤਰ੍ਹਾਂ ਦਾ ਮਨੁੱਖ ਦੇ ਉੱਪਰ ਰਿਣ ਦਾ ਜ਼ਿਕਰ ਕੀਤਾ। ਉਹ ਕਹਿੰਦੇ ਜਦੋਂ ਗੁਰੂ ਦਾ ਨਾਮ ਪ੍ਰਾਪਤ ਕਰ ਲਿਆ, ਕੋਈ ਗੁਰੂ ਵਾਲਾ ਬਣ ਗਿਆ, ਜਦੋਂ ਅੰਮ੍ਰਿਤ ਛਕਦੇ ਆਪਾਂ ਨੂੰ ਦੀਕਸ਼ਾ ਮੰਤਰ ਮਿਲਦਾ ਗਾ ਵਾਹਿਗੁਰੂ ਗੁਰਮੰਤਰ, ਉਹ ਲੈਣ ਦੇ ਨਾਲ ਹੀ ਉਹ ਜਿਹੜੇ ਚਾਰੇ ਤਰ੍ਹਾਂ ਦੇ ਰਿਣ ਨੇ ਉਹ ਲੱਥ ਜਾਂਦੇ ਆ। ਨਹੀਂ, ਮਨੁੱਖ ਦੇ ਸਿਰ 'ਤੇ ਉਹਨਾਂ ਦਾ ਬੋਝ ਰਹਿੰਦਾ। ਜਿਹੜੇ ਨਵੀਨ ਵਿਦਵਾਨ ਨੇ ਉਹਨਾਂ ਨੇ ਅਰਥ ਕੀਤਾ ਕਿ ਜਦੋਂ ਅਸੀਂ ਮਾਤਾ ਦੇ ਉਦਰ ਦੇ ਵਿੱਚ ਸੀ ਤਾਂ ਉਸ ਵੇਲੇ ਵਾਹਿਗੁਰੂ ਜੀ ਦੇ ਨਾਲ ਅਸੀਂ ਵਚਨ ਕੀਤਾ ਵੀ ਇਹ ਵਾਹਿਗੁਰੂ, ਇਹ ਜਿਹੜੀ ਮਾਂ ਦੇ ਉਦਰ ਦੀ ਅੱਗ ਹੈ ਇਹਦੇ ਵਿੱਚੋਂ ਸਾਡੀ ਰੱਖਿਆ ਕਰ, ਸਾਨੂੰ ਕੱਢ ਲੈ, ਸਾਨੂੰ ਜਨਮ ਦਵਾ ਦੇ, ਅਸੀਂ ਤੇਰਾ ਨਾਮ ਜਪਾਂਗੇ। ਉਹ ਜਿਹੜਾ ਵਚਨ ਕੀਤਾ ਹੋਇਆ ਸੀ ਨਾ, ਵਚਨ ਦਾ ਰਿਣ ਸੀ, ਉਹਦਾ ਸਿਰ ਦੇ ਉੱਤੇ ਬੋਝ ਸੀ, ਭਾਰ ਸੀ। ਜਦੋਂ ਕਹਿੰਦੇ ਗੁਰੂ ਤੋਂ ਨਾਮ ਲੈ ਲਿਆ, ਉਹ ਬੋਝ ਭਾਰ ਰਿਣ ਲੱਥ ਗਿਆ। ਗੁਰਨਾਮ ਦੀ ਉਹ ਰਿਣ ਲੱਥਾ, ਉਹ ਰਿਣ ਲੱਥ ਗਿਆ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਹੇ ਮੇਰੇ ਮਨ, ਇੱਥੇ ਮਨ ਨੂੰ ਕਿਹਾ, ਤਨ ਨੂੰ ਨਹੀਂ ਕਿਹਾ, ਕਿਉਂਕਿ ਜਿਹੜਾ ਨਾਮ ਜਪਦਾ ਉਹ ਮਨ ਜਪਦਾ ਹੈ। ਜਿੰਨਾ ਚਿਰ ਇਕੱਲਾ ਤਨ ਜਪਦਾ ਉਨਾ ਚਿਰ ਪ੍ਰਵਾਨ ਨਹੀਂ ਹੈ। ਜਦੋਂ ਮਨ ਕਰਕੇ ਜਪਣ ਲੱਗਦਾ ਹੈ ਉਦੋਂ ਪ੍ਰਵਾਨ ਹੁੰਦਾ, ਉਦੋਂ ਹੀ ਖੇਡ ਬਣਨੀ ਸ਼ੁਰੂ ਹੁੰਦੀ ਹੈ। ਜਿੰਨਾ ਚਿਰ ਮਨ ਨਹੀਂ, ਸੁਰਤ ਨਹੀਂ ਹੈ, ਉਨਾ ਚਿਰ ਖੇਡ ਨਹੀਂ ਬਣਦੀ। ਮੇਰੇ ਮਨ, ਹੇ ਮੇਰੇ ਮਨਾ, ਭਜ, ਭਜਨ ਕਰ, ਸਿਮਰਨ ਕਰ। ਮਹਾਰਾਜ ਕਹਿੰਦੇ ਰਾਮ ਨਾਮ ਰਮੇ ਹੋਏ ਵਿਆਪਕ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਅਰਥਾ। ਤੇਰੇ ਜਿਹੜੇ ਸੰਸਾਰ ਦੀਆਂ ਵਾਸ਼ਨਾਵਾਂ ਇੱਛਾਵਾਂ ਨੇ ਆਸਾ ਅਤੇ ਮਨਸਾ ਰੂਪ ਵਿੱਚ, ਆਸਾ ਹੁੰਦੀ ਹੈ ਥੋੜ੍ਹੀ ਚਿਰ, ਇੱਛਾ ਰੋਜ਼ ਨਵੀਂ ਨਵੀਂ ਪੈਦਾ ਹੁੰਦੀ ਹੈ। ਇੱਕ ਚੀਜ਼ ਮਿਲ ਗਈ, ਇੱਕ ਹੋਰ ਇੱਛਾ ਹੋ ਗਈ। ਇੱਛਾ ਵਿਦਵਾਨ ਕਹਿੰਦੇ ਹੈ ਵੀ ਪਲੱਸ ਨਹੀਂ ਹੁੰਦੀ, ਇਹ ਮਲਟੀਪਲਾਈ ਹੁੰਦੀ ਆ। ਜਿਵੇਂ ਦੋ ਅਤੇ ਦੋ ਚਾਰ ਹੋ ਜਾਂਦੀ ਹੈ, ਅਤੇ ਚਾਰ ਅਤੇ ਚਾਰ ਇਹ ਅੱਠ ਨਹੀਂ ਹੁੰਦੀਆਂ, 16 ਹੁੰਦੀਆਂ, ਅੱਗੇ ਇੰਨੀ ਸਪੀਡ ਨਾਲ ਵੱਧਦੀਆਂ ਇੱਛਾਵਾਂ। ਜਿਹੜੀ ਮਨਸਾ ਹੈ, ਕਈ ਵਾਰੀ ਮਨੁੱਖ ਦੀ ਕੋਈ ਮਨਸਾ ਇੱਛਾ ਜਿਹੜੀ ਬਹੁਤ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਪੂਰੀ ਨਹੀਂ ਹੋ ਰਹੀ, ਉਹ ਮਨਸਾ ਹੁੰਦੀ ਆ। ਇਹ ਹੈ ਦੁੱਖਦਾਈ ਨੇ। ਮਹਾਰਾਜ ਕਹਿੰਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਜੇ ਇਹ ਕਿਤੇ ਵਿਚਕਾਰ ਰਹਿ ਜਾਣ ਅਤੇ ਸਰੀਰ ਦੀ ਉਮਰ ਪੂਰੀ ਹੋ ਜਾਵੇ ਤਾਂ ਫਿਰ ਉਹ ਇੱਛਾ ਅਨੁਸਾਰ ਅਗਲਾ ਜਨਮ ਫਿਰ ਮਿਲ ਜਾਂਦਾ। ਜਿੱਦ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਇਹ ਜਨਮ ਦਵਾ ਦਿੰਦੀ ਇਹਨੇ ਦੁਬਾਰਾ। ਮਹਾਰਾਜ ਕਹਿੰਦੇ ਜੇ ਤੇਰੇ ਮਨ 'ਚ ਇੱਛਾਵਾਂ ਹੈ, ਅਰਥ ਦੀ ਇੱਛਾ ਹੈ, ਧਰਮ ਦੀ ਅਰਥਾ ਇੱਛਾ ਹੈ, ਕਾਮ ਦੀ ਇੱਛਾ ਹੈ, ਮੋਖ ਦੀ ਇੱਛਾ ਹੈ, ਇਹ ਜਿਹੜੇ ਚਾਰ ਪਦਾਰਥ ਨੇ, ਇਹ ਚਾਰੇ ਦੇ ਚਾਰੇ ਤੇਰੇ ਮਨੋਰਥ ਨਾਮ ਜਪਣ ਨਾਲ ਪੂਰੇ ਹੋ ਜਾਣਗੇ। ਇਸ ਲਈ ਤੂੰ ਵਿਆਪਕ ਵਾਹਿਗੁਰੂ ਦਾ ਨਾਮ ਜਪ।
1: ਗੁਰਪੂਰੈ ਹਰ ਨਾਮ ਦਰੜਾਇਆ।
0: ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪੇਗਾ ਨਾ, ਤੇਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਹਿੰਦੇ ਮਹਾਰਾਜ ਫਿਰ ਨਾਮ ਕਿਹਤੋਂ ਲਈਏ? ਤਾਂ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ। ਕਹਿੰਦੇ ਜੀ ਕਿਹੜੇ ਗੁਰੂ ਤੋਂ? ਮਹਾਰਾਜ ਕਹਿੰਦੇ ਗੁਰਪੂਰਾ, ਗੁਰਪੂਰਾ ਹੈ, ਪੂਰੇ ਗੁਰੂ ਤੋਂ ਲੈਣਾ ਨਾਮ, ਕੱਚੇ ਗੁਰੂ ਤੇ ਨਹੀਂ। ਕਾਚੇ ਗੁਰੂ ਤੇ ਮਹਾਰਾਜ ਕਹਿੰਦੇ ਮੁਕਤ ਨਹੀਂ ਕੋਈ ਹੋਇਆ ਅੱਜ ਤੱਕ। ਜਿਹੜਾ ਆਪ ਮੁਕਤ ਹੈ ਅਤੇ ਸੰਸਾਰ ਨੂੰ ਮੁਕਤ ਕਰਨ ਦੇ ਸਮਰੱਥ ਹੈ ਉਹ ਪੂਰਾ ਗੁਰੂ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਕਲਯੁੱਗ ਦੇ ਵਿੱਚ। ਬਾਕੀ ਸਾਰੀਆਂ ਨਕਲੀ ਦੁਕਾਨਾਂ ਨੇ, ਝੂਠੇ ਨੇ, ਉਹ ਆਪ ਡੁੱਬਣਗੇ ਅਤੇ ਆਪਣੇ ਚੇਲਿਆਂ ਨੂੰ ਵੀ ਡੋਬਣਗੇ। ਉਹਨਾਂ ਦਾ ਪਤਾ ਨਹੀਂ ਕੀ ਬਣਨਾ ਕਿ ਕਿਹੜੀ ਜੂਨ ਚ ਪੈਣਾ, ਕਿਹੜੇ ਜਨਮ ਮਿਲਣੇ ਆ, 84 ਦੇ ਵਿੱਚ ਕਿੱਥੇ ਕਿੱਥੇ ਭਟਕਣਾ ਹੈ, ਅਤੇ ਉਹਨਾਂ ਦੇ ਚੇਲਿਆਂ ਨੇ ਕਿੱਥੇ ਮੁਕਤ ਹੋਣਾ ਹੈ। ਇਸ ਲਈ ਮਹਾਰਾਜ ਕਹਿੰਦੇ ਗੁਰ ਪੂਰਾ, ਪੂਰੇ ਗੁਰੂਦੁਆਰਾ, ਹਰ ਨਾਮ ਦਰੜਾਇਆ, ਜੋ ਵਿਧੀ ਬਖਸ਼ਿਸ਼ ਕੀਤੀ ਹੈ ਪੰਜਾਂ ਨੇ, ਉਹ ਵਾਹਿਗੁਰੂ ਦਾ ਨਾਮ ਜਦੋਂ ਉਹਨਾਂ ਨੇ ਦਰੜਾਇਆ।

ਕਰੋ ਮੈਨੂੰ ਐਸੇ ਆਪਣੇ ਜਿਹੜੇ ਦਾਸ ਨੇ ਉਹਨਾਂ ਦੇ ਜਿਹੜੇ ਸੇਵਾ ਕਰਨ ਵਾਲੇ ਦਾਸ ਨੇ ਉਹ ਸੇਵਾ ਕਰਨ ਵਾਲੇ ਦਾਸਾਂ ਨਾਲ ਮੈਨੂੰ ਦਾਸ ਬਣਾ ਦਿਓ। ਵੇਖੋ ਨਾਮ ਜਪਣ ਵਾਲੇ ਦੀ ਮਹਾਨਤਾ ਕਹਿ ਰਹੇ ਆ ਸਤਿਗੁਰੂ ਕਿ ਜਿਹੜਾ ਨਾਮ ਜਪਣ ਵਾਲਾ ਤੁਹਾਡਾ ਸੇਵਕ ਦਾਸ ਹੈ ਉਹਦੀ ਸੇਵਾ ਕਰਨ ਵਾਲਾ ਜਿਹੜਾ ਸੇਵਾਦਾਰ ਦਾਸ ਹੈ ਉਹਦਾ ਅੱਗੇ

0: ਸਰਦਾਰ ਦਇਆ ਦੇ ਘਰ ਵਿੱਚ ਆ ਕੇ ਇਹ ਕਿਰਪਾ ਮੇਰੇ ਤੇ ਕਰ ਦਿਓ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਦਿਓ।
1: ਹਮ ਅੰਧਲੇ ਗਿਆਨਹੀਨ ਅਗਿਆਨੀ।
0: ਮਹਾਰਾਜ ਅਸੀਂ ਮਨ ਬੁੱਧ ਜਿਹੜੇ ਸਾਡੇ ਨੇਤਰ ਨੇ ਇਹਨਾਂ ਤੇ ਭਰਮ ਦੇ ਫੁੱਲੇ ਪਏ ਹੋਏ ਆ, ਇਹਨਾਂ ਨੂੰ ਗਿਆਨ ਦਾ ਸੁਰਮਾ ਆਪ ਪਾਓ। ਅਸੀਂ ਅੰਨੇ ਆ, ਗਿਆਨ ਦੀ ਰੋਸ਼ਨੀ ਨਹੀਂ ਹੈ, ਜਿਵੇਂ ਆ ਸਾਡੀਆਂ ਅੱਖਾਂ ਨੇ ਇਹਨਾਂ ਵਿੱਚ ਜੋਤ ਹੈ, ਇਹਨਾਂ ਨਾਲ ਸਾਨੂੰ ਦਿਖਾਈ ਦਿੰਦਾ ਹੈ, ਇਹਨਾਂ ਦੇ ਵਿੱਚ ਰੰਗ ਨੇ, ਰੰਗਾਂ ਦੁਆਰਾ ਵੱਖਰੇ ਵੱਖਰੇ ਰੰਗਾਂ ਦੀ ਪਛਾਣ ਹੁੰਦੀ ਆ, ਕਈਆਂ ਨੂੰ ਕਲਰ ਬਲਾਈਂਡਨੈਸ ਹੁੰਦੀ ਆ, ਡਾਕਟਰ ਕਹਿ ਦਿੰਦੀ ਆ ਵੀ ਇਹਨੂੰ ਬਲੈਕ ਐਂਡ ਵਾਈਟ ਹੀ ਦਿਸੂਗਾ, ਇਹਨੂੰ ਕੋਈ ਰੰਗ ਨਹੀਂ ਦਿਖਾਈ ਦੇਊਗਾ। ਇਹ ਪਰਮੇਸ਼ਰ ਦੀ ਖੇਡ ਐਸੀ ਆ, ਜਿਹੜੇ ਮਨ ਤੇ ਬੁੱਧ ਦੇ ਨੇਤਰ ਨੇ ਰੂਹ ਦੇ ਉੱਪਰ, ਜਿਹਨੂੰ ਅਸੀਂ ਆਤਮਾ ਕਹਿ ਦਿੰਦੇ, ਬਾਣੀ ਚ ਵੱਖਰੇ ਵੱਖਰੇ ਨਾਮ ਮਨ ਵੀ ਆ, ਉਹਦੇ ਵਿੱਚ ਗਿਆਨ ਦੀ ਰੋਸ਼ਨੀ ਹੈ। ਗਿਆਨ ਅੰਜਨ ਗੁਰ ਦੀ ਆ, ਜਦੋਂ ਗੁਰੂ ਕੋਲ ਸੇਵਕ ਆਉਂਦਾ, ਗੁਰੂ ਨੂੰ ਗਿਆਨ ਦਾ ਸੁਰਮਾ ਪਾ ਕੇ ਭਰਮ ਦੇ ਫੋਲੇ ਕੱਟ ਦਿੰਦਾ, ਫਿਰ ਉਹਦੇ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਉਹਨੂੰ ਉਹ ਸਾਰਾ ਸੰਸਾਰ ਤੱਤ ਵਿਵੇਚਨ ਕਰਕੇ ਉਹ ਹੰਸ ਦੀ ਨਿਆਈ, ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੈ, ਭਾਵੇਂ ਕੋਈ ਦੁੱਧ 'ਚ ਪਾਣੀ ਮਿਲਾ ਕੇ ਰੱਖ ਦਿਉ, ਜਦੋਂ ਚੁੰਝ ਪਾਉਂਦਾ ਉਸੇ ਵੇਲੇ ਉਹਦੇ ਜਿਹੜਾ ਦੁੱਧ ਦੇ ਵਿੱਚ ਮਿਲਾਵਟ ਸੀ ਉਹ ਵੱਖਰੀ ਹੋ ਜਾਂਦੀ ਹੈ ਅਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ। ਜਿਹੜਾ ਹੰਸ ਹੈ ਉਹ ਪਾਣੀ ਨਹੀਂ ਪੀਂਦਾ ਕਦੇ ਵੀ, ਉਹ ਜਿਹੜਾ ਤੱਤ ਹੈ ਦੁੱਧ ਦੀਆਂ ਫੁੱਟੀਆਂ ਨੇ ਉਹਦਾ ਚੋਗਾ ਚੁੱਕ ਲੈਂਦਾ। ਇਵੇਂ ਮਾਰੇ ਕਹਿੰਦੇ ਗੁਰਸਾਗਰ ਰਤਨੀ ਭਰਪੂਰੇ, ਜਿਹੜਾ ਗੁਰੂ ਹੈ ਉਹ ਸਾਗਰ ਦੀ ਨਿਆਈ ਹੈ, ਸਮੁੰਦਰ ਦੀ ਨਿਆਈ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀਰ ਇੱਥੇ ਜਿਹੜੇ ਸੰਤ ਨੇ ਉਹ ਸੰਤ ਰੂਪੀ ਹੰਸ ਆਉਂਦੇ ਆ, ਉਹ ਅੰਮ੍ਰਿਤ ਦਾ ਚੋਗਾ ਚੁੱਕਦੇ ਆ, ਅਤੇ ਜਿਹੜੇ ਮਨਮੁੱਖ ਹੈ ਉਹ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਬੇਅਦਬੀਆਂ, ਗੁਰੂ ਘਰ ਦੇ ਉੱਪਰ ਆ ਕਰਕੇ ਤੋਹਮਤਾਂ ਲਾਉਣੀਆਂ, ਗੁਰੂ ਘਰ ਦੀ ਨਿੰਦਿਆ ਕਰਨੀ, ਉਹ ਕਾਮ ਬਿਰਤੀ ਧਾਰਨ ਕਰਦੇ, ਉਹ ਤੱਤਵ ਵਿੱਚ ਨਹੀਂ ਕਰਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਅੰਨੇ ਹਾਂ, ਸਾਨੂੰ ਸੋਝੀ ਨਹੀਂ ਹੈ, ਸਾਨੂੰ ਗਿਆਨ ਨਹੀਂ ਹੈ, ਗਿਆਨ ਤੋਂ ਹੀ

ਭਗਤੀ ਦਾ ਪੰਥ ਕਹੀਏ, ਜਿਹੜਾ ਰਸਤਾ ਉਹਦੀ ਸਾਨੂੰ ਸੋਝ ਹੀ ਨਹੀਂ ਹੈ। ਅੱਜ ਕਈ ਜਿਹੜੇ ਮੂਰਖ ਲੋਕ ਨੇ, ਭਾਵੇਂ ਵੱਡੇ ਅਹੁਦਿਆਂ 'ਤੇ ਵੱਡੀਆਂ ਪਦਵੀਆਂ 'ਤੇ ਕਿਉਂ ਨਾ ਬੈਠੇ ਹੋਣ, ਉਹ ਕਹਿੰਦੇ ਆ ਵੀ ਗੁਰੂ ਘਰ ਦੀ ਅਤੇ ਸਿੱਖੀ ਦੀ ਸੋਝੀ ਹੋਈ ਸਾਨੂੰ ਹੈ। ਦਿਨ ਰਾਤ ਸ਼ਰਾਬਾਂ ਦੇ ਵਿੱਚ ਡੁੱਬੇ ਹੋਏ ਆ। ਵਿਦਵਾਨ ਕਹਿੰਦੇ, ਗਲਾਸੋਂ ਮੈਂ ਜੋ ਡੂਬੇ ਫਿਰ ਨਾ ਉਭਰੇ ਜ਼ਿੰਦਗਾਨੀ ਮੇਂ, ਹਜ਼ਾਰੋਂ ਬਹਿ ਗਏ ਨੂੰ ਬੋਤਲੋਂ ਕੇ ਬੰਦ ਪਾਣੀ ਮੇਂ। ਖੁਦਾ ਕੇ ਵਾਸਤੇ ਜ਼ਰਾ ਸ਼ਰਾਬ ਛੋੜੋ ਪੀ। ਕਹਿੰਦੇ ਇਹ ਜਿਹੜੀ ਸ਼ਰਾਬ ਹੈ, ਮਹਾਰਾਜ ਨੇ ਤਾਂ ਬਾਣੀ ਦੇ ਵਿੱਚ ਕਿਹਾ ਵੀ ਇਹ ਮੱਤ ਵਿੱਚ ਵਰਲ ਪਾ ਦਿੰਦੀ ਹੈ, ਸੋਝੀ ਨਹੀਂ ਰਹਿਣ ਦਿੰਦੀ। ਸ਼ਰਾਬੀ ਬੰਦਾ ਸ਼ਰਾਬ ਪੀ ਕੇ ਜਦੋਂ ਸੋਝੀ ਨਹੀਂ ਰਹਿੰਦੀ, ਉਹ ਨਾਲੀਆਂ ਦੇ ਡਿੱਗੇ ਆਮ ਵੇਖਦੇ ਆ, ਕੁੱਤੇ ਮੂੰਹ ਚੱਟਦੇ ਉਹਦਾ। ਅਤੇ ਜੇ ਉਹ ਕਵੇ ਮੈਂ ਧਰਮ ਦੀ ਸੋਝੀ ਦੇਵਾਂਗਾ, ਧਰਮ ਦੀ ਸਿੱਖਿਆ ਮੈਂ ਦੇਵਾਂਗਾ, ਧਰਮ ਦੇ ਬਾਰੇ ਮੈਂ ਦੱਸਾਂਗਾ ਵੀ ਧਰਮੀ ਬੰਦਿਆਂ ਨੇ ਕਿਵੇਂ ਚੱਲਣਾ ਹੈ, ਫਿਰ ਤਾਂ ਹਿਸਾਬ ਲਾ ਲਓ ਵੀ ਸੰਸਾਰ ਦਾ ਕੀ ਬਣਨਾ ਹੈ। ਇਹੋ ਜਿਹੇ ਲੋਕਾਂ ਨੂੰ ਗਲ 'ਚ ਪਰਨਾ ਪਾ ਕੇ, ਜਿਵੇਂ ਪੁਰਾਣੇ ਸਮੇਂ ਨਾ ਰਾਜੇ ਕੋਲ ਕੋਈ ਫਰਿਆਦ ਲੈ ਕੇ ਆਉਂਦਾ, ਉਹਦਾ ਇੱਕ ਢੰਗ ਸੀ, ਉਹ ਢੰਗ ਸੀ, ਉਹ ਗਲ ਦੇ ਵਿੱਚ ਪਰਨਾ ਪਾਉਂਦਾ, ਜਿਵੇਂ ਅਸੀਂ ਆਹ ਹਜ਼ੂਰੀਏ ਪਾਉਂਦੇ ਹਾਂ ਨਾ, ਇਹ ਨਿਸ਼ਾਨੀ ਆ ਵੀ ਅਸੀਂ ਗੁਰੂ ਦੇ ਸੇਵਕ ਹਾਂ, ਗੁਰੂ ਦੇ ਚਾਕਰ ਹਾਂ, ਅਸੀਂ ਸ਼ਰਨ 'ਚ ਆਏ ਹਾਂ। ਪੁਰਾਣੇ ਆਪਣੇ ਬਜ਼ੁਰਗਾਂ ਸਾਰਿਆਂ ਦੇ ਗਲਾਂ

0: ਜ ਪਾਇਆ ਹੁੰਦਾ ਸੀ। ਅੱਜ ਅਸੀਂ ਭਾਵੇਂ ਮਾਡਰਨ ਬਣ ਗਏ, ਹੁਣ ਇਕੱਲੇ ਰਾਗੀ ਗ੍ਰੰਥੀਆਂ ਦਾ ਹੀ ਛੱਡ ਦਿੱਤਾ। ਉਹ ਜਦੋਂ ਰਾਜੇ ਕੋਲ ਆਉਂਦੇ ਗਲ ਦੇ ਵਿੱਚ ਇਹ ਪਾ ਕੇ ਆਉਣਾ ਤੇ ਨਿਸ਼ਾਨੀ ਹੁੰਦੀ ਮੂੰਹ ਦੇ ਵਿੱਚ ਘਾਹ ਫੜ ਕੇ ਲਿਆਉਣਾ, ਉਹ ਨਿਸ਼ਾਨੀ ਹੁੰਦੀ। ਫਿਰ ਉਹਨਾਂ ਨੂੰ ਪਹਿਲਾਂ ਮਿਲਾ ਦਿੰਦੇ ਵੀ ਇਹ ਫਰਿਆਦੀ ਹੈ, ਇਹ ਦੁਖੀ ਹੈ, ਇਹਦੀ ਪਹਿਲਾਂ ਪੁਕਾਰ ਸੁਣੋ। ਫਿਰ ਰਾਜਾ ਉਹਦੀ ਪਹਿਲਾਂ ਸੁਣਵਾਈ ਕਰਦਾ। ਜੇ ਕੋਈ ਅਵੱਗਿਆ ਹੋ ਜਾਵੇ, ਗੁਰੂ ਅੱਗੇ ਸਿੱਖ ਗਲ ਚ ਪੱਲਾ ਪਾ ਕੇ ਆਉਂਦਾ ਹੈ ਤੇ ਗੁਰੂ ਬਖਸ਼ ਦਿੰਦਾ ਹੈ, ਗੁਰੂ ਬਖਸ਼ ਦਿੰਦਾ ਹੈ। ਜੇ ਕੋਈ ਕਹੇ ਨਹੀਂ, ਗੁਰੂ ਕੀ ਹਜ਼ੂਰੀ ਚ ਆਉਣਾ ਵੀ ਮੈਂ, ਇੱਥੇ ਮੇਰਾ ਸਨਮਾਨ ਵੀ ਹੋਵੇ ਤੇ ਮੈਂ ਇਸੇ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਵੀ ਮੈਂ ਬਣਾਊਂਗਾ, ਵੀ ਰੱਖਣ ਵਾਲੀ ਜਗ੍ਹਾ ਦਾ ਨਾਮ ਵੀ ਮੈਂ ਦੱਸੂ ਕੀ ਹੈ, ਰੱਖਣਾ ਕਿਵੇਂ ਉਹ ਵੀ ਮੈਂ ਦੱਸੂਗਾ, ਤੇ ਤੁਹਾਡੇ ਗੁਰੂ ਦੀ ਜਿੱਥੇ ਸਿਪਾਹੀ ਹੁੰਦੀ ਉਹ ਵੀ ਪ੍ਰਬੰਧ ਮੇਰੇ ਕੋਲ ਹੋਵੇ, ਗਿਣਤੀ ਵੀ ਮੈਂ ਕਰਕੇ ਦੱਸੂਗਾ। ਤੇ ਫਿਰ ਆ ਜਿਹੜੇ ਧਾਰਮਿਕ ਲੋਕ ਨੇ ਉਹ ਕਾਹਦੇ ਵਾਸਤੇ ਆ? ਜੇ ਬੰਦਾ ਕਵੇ ਕਿ ਗੁਰੂ ਦੀ ਬੇਅਦਬੀ ਕਰਕੇ ਹੋ ਸਕਦਾ ਕੋਈ ਸਾਲ ਦੋ ਸਾਲ ਲੋਕਾਂ ਦੇ ਵਿੱਚ ਲੋਕ ਆਪਣੇ ਕੰਮਾਂ ਨਾਲ ਜੁੜੇ ਆ ਉਹ ਭਰਮ ਦੇ ਵਿੱਚ ਰਹਿਣ। ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਗਵਾਹ ਹੈ, ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤਾ ਗਿਆ, ਤੁਸੀਂ ਇਤਿਹਾਸ ਪੜ੍ਹ ਲੈਣਾ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੰਘ ਸਾਹਿਬ ਦਾ ਖਿਤਾਬ ਉਹਨਾਂ ਕੋਲ, ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਦੋਸ਼ੀ ਕਰਾਰ ਦਿੱਤਾ ਨਾ, ਆਪਣੇ ਮਹਿਲ ਨੂੰ ਜਦੋਂ ਜਾ ਰਿਹਾ ਆਪਣੇ ਦਰਬਾਰੇ ਖਾਸ ਤੋਂ, ਤਾਂ ਜਿਹੜੇ ਉਹਦੇ ਅੰਗ ਰੱਖਿਅਕ ਨੇ ਉਹ ਗੁਰੂ ਕੇ ਸਿੰਘ ਨੇ। ਹੁਣ ਜਿਹੜਾ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਆ, ਉਹ ਗੁਰੂ ਗ੍ਰੰਥ ਤੇ ਪੰਥ ਦੇ ਤਾਬੇ ਹੈ, ਅਕਾਲ ਤਖ਼ਤ ਤੋਂ ਬਾਹਰ ਕੋਈ ਸਿੰਘ ਜਾ ਨਹੀਂ ਸਕਦਾ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ, ਜਥੇਦਾਰ ਜੀ ਨੇ ਦੋਸ਼ੀ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜਾ ਰਣਜੀਤ ਸਿੰਘ ਦੋਸ਼ੀ ਕਰਾਰ ਹੋ ਗਿਆ, ਉਸੇ ਵੇਲੇ ਉਹਨਾਂ ਨੇ ਫਤਿਹ ਬੁਲਾਉਣੀ ਛੱਡ ਦਿੱਤੀ। ਮਹਾਰਾਜਾ ਹੈਰਾਨ ਵੀ ਕੋਈ ਵੀ ਨਹੀਂ ਮੈਨੂੰ ਫਤਿਹ ਬੁਲਾ ਰਿਹਾ, ਕਿਹਾ ਸੀ ਵੀ ਮੱਥੇ ਨਾ ਲਾਏ, ਉਹ ਸਾਰੇ ਮੂੰਹ ਪਾਸੇ ਕਰ ਲਿਆ ਕਰਨ। ਇੱਕ ਵਜ਼ੀਰ ਨੂੰ ਪੁੱਛਿਆ, ਕਹਿਣ ਲੱਗੇ ਵੀ ਆਹ ਮੇਰੇ ਨਾਲ ਕੀ ਹੋਣ ਲੱਗ ਗਿਆ? ਉਹ ਕਹਿਣ ਲੱਗੇ, ਸ਼ੇਰੇ ਪੰਜਾਬ ਇੱਥੇ ਬਸ ਨਹੀਂ, ਜਿਹੜੀ ਤੇਰੀ ਰੋਜ਼ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਨਾ, ਤੇਰੀ ਦੇਗ ਜਾਂਦੀ ਸੀ ਖਜ਼ਾਨੇ ਚੋਂ, ਉਹ ਤੇਰੀ ਦੇਗ ਵੀ ਬੰਦ ਹੋ ਗਈ ਆ। ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਦੇਗ ਦੀ ਰਸਤ ਆਉਂਦੀ ਸੀ, ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਕਿ ਸ਼ੇਰੇ ਪੰਜਾਬ ਦਾ ਰਾਜ ਸਲਾਮਤ ਰਵੇ, ਉਹਦੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ ਗੁਰੂ ਰਾਮਦਾਸ ਦੇ ਦਰਬਾਰ ਵਿੱਚ। ਜਿਸ ਦਿਨ ਦੋਸ਼ੀ ਕਰਾਰ ਦੇ ਦਿੱਤਾ ਹਰਿਮੰਦਰ ਸਾਹਿਬ 'ਚ, ਉਹਦੀ ਦੇਗ ਬੰਦ ਹੋ ਗਈ, ਸਿੰਘਾਂ ਨੇ ਫਤਿਹ ਬੁਲਾਉਣੀ ਛੱਡ ਦਿੱਤੀ। ਭਾਵੇਂ ਉਹਦੇ ਨੌਕਰ ਸੀ, ਉਹਦੇ ਅੰਗ ਰੱਖਿਅਕ ਸੀ, ਉਹ ਵੀ ਮੂੰਹ ਫੇਰ ਲਿਆ ਕਰਨ, ਫਤਿਹ ਨਾ ਬੁਲਾਇਆ ਕਰਨ। ਤੇ ਵਜ਼ੀਰ ਕਹਿਣ ਲੱਗੇ, ਸ਼ੇਰੇ ਪੰਜਾਬ ਇਹ ਗੁਰੂ ਕਾ ਖਾਲਸਾ ਹੈ, ਇਹ ਪੰਥ ਹੈ, ਇਹਨਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਤੁਸੀਂ ਭਾਵੇਂ ਇਸ ਵੇਲੇ ਬਾਦਸ਼ਾਹ ਹੋ, ਵੱਡੇ ਵੱਡੇ ਰਾਜੇ ਮਹਾਰਾਜੇ ਥਰ ਥਰ ਕੰਮਦੇ ਆ ਤੁਹਾਡੇ ਨਾਂ ਤੋਂ, ਪਰ ਆ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਕਿਸੇ ਦਾ ਡਰਾਇਆ ਹੋਇਆ ਨਹੀਂ ਡਰਦਾ, ਇਹਨੇ ਤੁਹਾਡੇ ਅੱਗੇ ਨਹੀਂ ਝੁਕਣਾ, ਤੁਹਾਨੂੰ ਫਤਿਹ ਨਹੀਂ ਬੁਲਾਉਣੀ, ਤੁਹਾਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣਾ ਹੀ ਪੈਣਾ। ਅਕਾਲ ਤਖ਼ਤ 'ਤੇ ਪੇਸ਼ ਹੋਏ, ਭੁੱਲ ਬਖਸਾਏ, ਅਤੇ ਜਿਹੜਾ ਅਕਾਲ ਤਖ਼ਤ 'ਤੇ ਆ ਕੇ ਮਹਾਰਾਜ ਦੇ ਚਰਨੀ ਢਹਿ ਪੈਂਦਾ, ਇੱਥੇ ਕੋਈ ਤਨ ਦੀ ਸਜ਼ਾ ਨਹੀਂ ਮਿਲਦੀ। ਆ ਕਈ ਭੁੱਲੜ ਕਹਿੰਦੇ ਆ ਜੀ ਤਨਖਾਹ ਲਾ ਤੀ ਜੀ, ਭਾਂਡੇ ਮਾਂਜਣ ਦੀ ਇਹ ਵੀ ਕੋਈ ਸੇਵਾ ਹੈ, ਇਹ ਵੀ ਕੋਈ ਸਜ਼ਾ? ਉਹਨਾਂ ਭੁੱਲੜ ਵੀਰਾਂ ਨੂੰ ਕਹਿਣਾ, ਉਹ ਗੁਰਮੁਖੋ ਮਾੜਾ ਮੋਟਾ ਇਤਿਹਾਸ ਪੜ੍ਹ ਲਓ, ਆਪਣੇ ਗ੍ਰੰਥ ਪੜ੍ਹ ਲਓ, ਸੰਸਾਰੀ ਜਿਹੜੇ ਤਖ਼ਤ ਨੇ, ਸੰਸਾਰੀ ਅਦਾਲਤਾਂ ਨੇ, ਉੱਥੇ ਤਨ ਦੀ ਸਜ਼ਾ ਦਿੱਤੀ ਜਾਂਦੀ ਹੈ, ਇੱਥੇ ਜਿਹੜਾ ਕੋਈ ਚੱਲ ਕੇ ਆਉਂਦਾ ਇਸ ਤਖ਼ਤ 'ਤੇ ਉਹਨਾਂ ਦਾ ਮਨ ਸਾਫ਼ ਕੀਤਾ ਜਾਂਦਾ, ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ। ਉਹਦੇ ਮਨ ਦੀ ਜਿਹੜੀ ਹਉਮੈ ਜਿਹੜੀ ਹਉਮੈ ਕਰਕੇ ਉਹ ਅਕਾਲ ਦੇ ਤਖ਼ਤ ਨਾਲ ਟੱਕਰ ਲੈ ਰਿਹਾ ਉਹਦੀ ਹਉਮੈ ਨੂੰ ਮੇਟਿਆ ਜਾਂਦਾ ਇੱਥੇ ਉਹਨੂੰ ਅਹਿਸਾਸ ਕਰਾ ਦਿੱਤਾ ਜਾਂਦਾ ਭਾਵੇਂ ਭਾਂਡਿਆਂ 'ਚ ਭਾਵੇਂ ਜੋੜਿਆਂ ਦੇ ਵਿੱਚ ਭਾਵੇਂ ਵਰਸਾ ਪਕੜਾ ਕੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਸੇਵਾ ਲਾ ਕੇ ਅਕਾਲ ਤਖ਼ਤ ਤੋਂ ਅਹਿਸਾਸ ਕਰਾ ਦਿੱਤਾ ਜਾਂਦਾ ਕਿ ਤੈਥੋਂ ਇਹ ਭੁੱਲ ਹੋਈ ਹੈ ਤੂੰ ਗੁਰੂ ਦੇ ਦਰ 'ਤੇ ਆਇਆ ਗੁਰੂ ਬਖਸ਼ਿੰਦਾ ਗੁਰੂ ਬਖਸ਼ੇਗਾ ਭਾਈ ਗੁਰਦਾਸ ਜੀ ਨੇ ਕਿਹਾ ਨਾ ਹਉਂ ਅਪਰਾਧੀ ਗੁਨਾਹਗਾਰ ਹਉਂ ਬੇਮੁੱਖ ਮੰਦਾ ਚੋਰ ਜਾਰ ਜੁਆਰ ਹਉਂ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ਿੰਦਾ ਆ ਸਤਿਗੁਰੂ ਬਖਸ਼ਿੰਦ ਹੈ ਆ ਪਿਛਲੇ ਸਮੇਂ ਜਿਹੜੇ ਅਕਾਲ ਤਖ਼ਤ ਤੋਂ ਸੇਕੇ ਗਏ ਅੱਜ ਪੁੱਛਦਾ ਉਹਨਾਂ ਨੂੰ ਕੋਈ ਭਟਕਦੇ ਫਿਰਦੇ ਆ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਜਿਹੜਾ ਵੀ ਗੁਰੂ ਤੋਂ ਬੇਮੁੱਖ ਹੋਇਆ ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਮੁੜ ਕੇ ਇੱਥੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਤਖ਼ਤ ਤੇ ਆਉਣਾ ਹੀ ਪੈਣਾ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਕਰਿਆ ਕਰ ਕਿ ਹੇ ਗਰੀਬਨ ਬਾਜ ਹਮ ਅੰਧਲੇ ਮਹਾਰਾਜ ਅਸੀਂ ਅੰਨੇ ਹਾਂ ਕਿਉਂ ਭਾਈ ਤੇਰੇ ਅੱਖਾਂ ਨੇ ਨਹੀਂ ਮਹਾਰਾਜ ਗਿਆਨਹੀਨ ਸਾਨੂੰ ਗਿਆਨ ਦੀ ਜੋਤ ਬਖਸ਼ੋ ਅਸੀਂ ਅਗਿਆਨੀ ਹਾਂ ਕਿਉਂ ਚੱਲ ਹੈ ਮਾਰਗ ਪੰਥਾ ਤੁਹਾਡੇ ਗਿਆਨ ਤੋਂ ਬਿਨਾਂ ਮਹਾਰਾਜ ਸਾਨੂੰ ਸੋਝੀ ਨਹੀਂ ਕਿ ਤੁਹਾਡੇ ਪੰਥ ਤੇ ਤੁਹਾਡੀ ਪ੍ਰਾਪਤੀ ਦੇ ਰਸਤੇ ਤੇ ਕਿਵੇਂ ਚੱਲੀਏ
1: ਹਮ ਅੰਧਲੇ ਕਉ ਗੁਰ ਅੰਚਲ ਦੀਜੈ
0: ਸਾਨੂੰ ਅਗਿਆਨੀਆਂ ਨੂੰ ਮਹਾਰਾਜ ਗਿਆਨ ਤੋਂ ਹੀਣਿਆਂ ਨੂੰ ਆਪਣਾ ਸ਼ਬਦ ਰੂਪੀ ਪੱਲਾ ਪੜਾਉਣਾ ਕਰੋ
1: ਜਨ ਨਾਨਕ ਚੱਲ ਹੈ ਮਿਲੰਥ
0: ਜਿਹੜਾ ਤੁਹਾਡੇ ਮਾਰਗ ਤੇ ਮਹਾਰਾਜ ਤੁਹਾਡੇ ਸ਼ਬਦ ਰੂਪੀ ਪੱਲੇ ਨੂੰ ਪਕੜ ਲਵੇਗਾ ਸ਼ਬਦ ਰੂਪੀ ਪੱਲੇ ਨੂੰ ਫੜ ਕੇ ਉਹ ਮਿਲੰਥਾ ਤੁਹਾਡੇ ਵਿੱਚ ਮਿਲ ਜਾਵੇਗਾ ਇੱਕੋ ਇੱਕ ਮਾਰਗ ਹੈ ਸ਼ਬਦ ਦਾ ਸ਼ਬਦ ਦੇ ਮਾਰਗ ਤੇ ਚੱਲ ਕੇ ਉਹ 'ਚ ਮਿਲਿਆ ਜਾਂਦਾ ਅੱਜ ਸੰਗਰਾਂਦ ਮਹੀਨੇ ਦਾ ਪਹਿਲਾ ਦਿਨ ਸਤਿਗੁਰੂ ਜੀ ਨੇ ਇਸ ਅਸਥਾਨ 'ਤੇ ਆ ਸੰਗਮਰਮਰ ਦੀ ਪਾਲਕੀ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ ਬਾਹਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਬਾਰਹ ਮਾਹ ਮਾਝ ਰਾਗ ਵਿੱਚ ਉਚਾਰਨ ਕੀਤਾ ਜੋ ਸਤਿਗੁਰੂ ਜੀ ਨੇ ਅੱਜ ਪ੍ਰਕਾਸ਼ਮਾਨ ਹੋ ਕਰਕੇ ਜਿੱਥੇ ਜੋ ਹੁਕਮਨਾਮੇ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ ਇਹ ਹੁਕਮਨਾਮਾ ਬਖਸ਼ਿਆ ਉੱਥੇ ਸਤਿਗੁਰੂ ਜੀ ਦੇ ਬਾਰਾਂ ਮਾਹਾਂ ਦੀ ਤੁਸੀਂ ਪੌੜੀ ਵੀ ਹੁਕਮਨਾਮੇ ਰੂਪ 'ਚ ਸਰਵਣ ਕੀਤੀ ਆ ਇਹ ਪੁਰਾਤਨ ਮਰਯਾਦਾ ਚੱਲੀ ਆ ਰਹੀ ਹੈ ਆਓ ਉਸ ਮਰਯਾਦਾ ਅਨੁਸਾਰ ਜੋ ਇਸ ਮਹੀਨੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਸ਼ਬਦ ਦੁਆਰਾ ਸੰਦੇਸ਼ ਜੋ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ

ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ। ਅੱਜ ਇੱਕ ਸਾਵਣ ਹੈ, ਇੱਕ ਸਾਵਣ ਸਾਡਾ ਇਤਿਹਾਸ ਹੈ। ਉਹ ਮਹਾਨ ਸ਼ਹੀਦ ਜਿਹਨੂੰ ਅਰਦਾਸ ਚ ਆਪਾਂ ਰੋਜ਼ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਵਾਈਆਂ। ਖੋਪੜੀਆਂ ਲਹਾਉਣ ਵਾਲੇ ਗੁਰਸਿੱਖਾਂ ਚੋਂ ਜਿਹੜੇ ਪ੍ਰਸਿੱਧ ਸ਼ਹੀਦ ਭਾਈ ਤਾਰੂ ਸਿੰਘ ਜੀ, ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਇਤਿਹਾਸ ਦਾ ਪ੍ਰਸੰਗ ਉੱਥੇ ਜ਼ਿਕਰ ਕਰਦੇ ਲਿਖਦੇ ਆ, ਸਾਖੀ ਭੁਜੰਗੀ ਭਾਈ ਤਾਰੂ ਸਿੰਘ ਕੀ। ਭੁਜੰਗੀ ਤਾਂ ਵਿਦਵਾਨ ਕਹਿੰਦੇ ਆ ਵੀ ਕੋਈ 21 ਸਾਲਾਂ ਦਾ, ਕੋਈ 25 ਸਾਲਾਂ ਤੱਕ ਦੀ ਉਮਰ ਮੰਨਦੇ ਆ। ਮੈਂ ਇਸ ਪਾਸੇ ਨਾ ਜਾਵਾਂ ਕਹਿਣ ਤੋਂ ਭਾਵ ਹਜੇ ਨੌਜਵਾਨ ਉਮਰ ਹੈ, ਪੂਲੇ ਪਿੰਡ ਦੇ ਰਹਿਣ ਵਾਲੇ ਆ, ਪਿਤਾ ਜੀ ਚੜ੍ਹਾਈ ਕਰ ਚੁੱਕੇ ਆ, ਘਰ ਵਿੱਚ ਇੱਕ ਮਾਂ ਹੈ ਇੱਕ ਭੈਣ ਹੈ, ਸਿੱਖੀ ਦੀ ਕਮਾਈ ਕਰਦੇ ਆ। ਮਾਂ ਅੰਮ੍ਰਿਤ ਵੇਲੇ ਦੋਵਾਂ ਨੂੰ ਬੱਚਿਆਂ ਨੂੰ ਉਠਾਲਦੀ ਹੈ, ਦੋਵਾਂ ਦਾ ਇਸ਼ਨਾਨ ਕਰਾ ਕੇ ਨਿਤਨੇਮ ਤਿੰਨੇ ਇਕੱਠੇ ਬੈਠ ਕੇ ਕਰਦੇ ਆ, ਸ਼ਾਮ ਨੂੰ ਸੋਦਰ ਦਾ ਪਾਠ ਇਕੱਠੇ ਕਰਦੇ ਆ, ਰਾਤ ਨੂੰ ਸੌਣ ਲੱਗਿਆਂ ਸੋਹਲੇ ਦਾ ਪਾਠ ਇਕੱਠੇ ਬੈਠ ਕੇ ਕਰਕੇ ਸੌਂਦੇ ਆ। ਇੱਕ ਦਿਨ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਕਿ ਨੇੜੇ ਜੰਗਲ ਦੇ ਵਿੱਚ ਜਿਹੜੇ ਜੁਝਾਰੂ ਸੂਰਮੇ ਜੋਧੇ ਗੁਰਸਿੱਖ ਖਾਲਸਾ ਪੰਥ ਦਾ ਉਤਾਰਾ ਹੋਇਆ ਵਿਆ, ਉਹ ਭੁੱਖੇ ਆ ਕਈ ਦਿਨਾਂ ਦੇ। ਤਾਂ ਭਾਈ ਤਾਰੂ ਸਿੰਘ ਆਪਣੀ ਮਾਂ ਨੂੰ ਅਤੇ ਭੈਣ ਨੂੰ ਕਹਿੰਦਾ ਪ੍ਰਸ਼ਾਦਾ ਤਿਆਰ ਕਰਾਉਂਦਾ। ਪ੍ਰਸ਼ਾਦਾ ਤਿਆਰ ਕਰਾ ਕੇ ਭਾਈ ਤਾਰੂ ਸਿੰਘ ਸਿੰਘਾਂ ਲਈ ਲੈ ਕੇ ਜਾਂਦਾ। ਸਰਦੀ ਦੀ ਰੁੱਤ ਹੈ, ਘਰ ਵਿੱਚ ਜਿੰਨੇ ਵੀ ਗਰਮ ਕੱਪੜੇ ਨੇ, ਪੰਥ ਦੇ ਵਿੱਚ ਉੱਥੇ ਵਿਚਰਨ ਵਾਲੇ ਜੁਝਾਰੂ ਜਿਹੜੇ ਸੂਰਮੇ ਜੰਗਲਾਂ 'ਚ ਨੇ, ਉਹਨਾਂ ਨੂੰ ਸਾਰੇ ਗਰਮ ਕੱਪੜੇ ਲੈ ਗਏ ਆ। ਇੱਥੋਂ ਤੱਕ ਪੰਥ ਪ੍ਰਕਾਸ਼ 'ਚ ਲਿਖਿਆ ਕਿ ਆਪ ਅੱਗ ਸੇਕ ਕੇ ਸਮਾਂ ਲੰਘਾਉਂਦੇ ਆ, ਪਰਿਵਾਰ ਸਾਰੇ ਗਰਮ ਕੱਪੜੇ ਸਿੰਘਾਂ ਨੂੰ ਦੇ ਆਉਂਦੇ ਆ ਕਿ ਉਹ ਜੰਗਲ ਵਿੱਚ ਨੇ। ਔਰ ਰੋਜ਼ ਘਰ ਦੇ ਵਿੱਚ ਪ੍ਰਸ਼ਾਦਾ ਦਾਲ ਮਾਤਾ ਅਤੇ ਭੈਣ ਤਿਆਰ ਕਰਦੀ ਆ, ਭੈਣ ਅਤੇ ਭਰਾ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਬੀਬੀ ਤਾਰੋ, ਦੋਵੇਂ ਭੈਣ ਭਰਾ ਪ੍ਰਸ਼ਾਦਾ ਸੀ ਅਤੇ ਚੁੱਕ ਕੇ ਜੰਗਲ ਵਿੱਚ ਜਾਂਦੇ ਆ ਅਤੇ ਸਿੰਘਾਂ ਨੂੰ ਛਕਾਉਂਦੇ ਆ। ਹੁਣ ਉਹ ਜੰਗਲ ਵਿੱਚ ਜਿਹੜੇ ਸਿੰਘ ਨੇ ਉਹ ਕੋਈ ਆਮ ਨਹੀਂ ਹੈ, ਘੋੜਿਆਂ ਦੀਆਂ ਕਾਠੀਆਂ ਅਤੇ ਘਰ ਘਾਟ ਨੇ, ਜੂਝਣ ਵਾਲੇ ਕੁਰਬਾਨੀਆਂ ਵਾਲੇ ਅਤੇ ਬੰਦਗੀ ਵਾਲੇ ਨਾਮ ਰਸੀਏ ਰੰਗ ਰਤੜੀਆਂ ਰੂਹਾਂ ਨੇ। ਉਹ ਜਦੋਂ ਪੰਗਤ ਵਿੱਚ ਬੈਠ ਕੇ ਛਕਦੇ ਆ, ਪ੍ਰਸ਼ਾਦਾ ਛਕ ਕੇ ਜਦੋਂ ਹੱਥ ਤਕੜੇ ਕਰਦੇ ਆ, ਫਿਰ ਅਰਦਾਸ ਕਰਦੇ ਆ, ਹੇ ਗੁਰੂ ਰਾਮਦਾਸ, ਹੇ ਗੁਰੂ ਨਾਨਕ ਗਰੀਬ ਨਿਵਾਜ ਕਲੰਗੀ ਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਹ ਭੁਜੰਗੀ ਤਾਰੂ ਸਿੰਘ ਨੇ ਪ੍ਰਸ਼ਾਦਾ ਛਕਾਇਆ ਮਹਾਰਾਜ, ਕਿਰਪਾ ਕਰਨੀ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਹ ਜਦੋਂ ਸਿੰਘ ਅਰਦਾਸ ਕਰਦੇ ਆ ਤਾਂ ਉਹ ਪੂਰੀ ਕਿਵੇਂ ਨਾ ਹੋਵੇ, ਉਹ ਬੰਦਗੀ ਵਾਲੇ ਆ, ਉਹ ਕਮਾਈ ਵਾਲੇ ਆ, ਉਹ ਕਰਨੀ ਵਾਲੇ ਆ, ਉਹ ਰੋਜ਼ ਕਹਿੰਦੇ ਆ ਮਹਾਰਾਜ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਭਾਈ ਤਾਰੂ ਸਿੰਘ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦਾ। ਮੈਂ ਸੰਖੇਪ ਵਿੱਚ, ਕਿਉਂਕਿ ਸਮਾਂ ਕਾਫੀ ਹੋ ਗਿਆ, ਇਤਿਹਾਸ ਗਵਾਹ ਹੈ ਕਿ ਉਸ ਵੇਲੇ ਜਕਰੀਏ ਨੇ ਸਿੰਘਾਂ ਨੂੰ, ਬੇਅੰਤ ਸਿੰਘਾਂ ਨੂੰ ਗੁਰਸੰਗਤ 'ਚ ਸ਼ਹੀਦ ਕੀਤਾ। ਅੱਕ ਗਿਆ ਸ਼ਹੀਦ ਕਰਦਾ ਕਰਦਾ, ਲਾਹੌਰ ਵਿੱਚ ਬੈਠਾ ਹੈ, ਆਪਣੇ ਦਰਬਾਰ ਵਿੱਚ ਬੈਠਿਆਂ ਗੱਲ ਕਰ ਰਿਹਾ, ਕਹਿੰਦਾ ਮੈਂ ਇਹਨਾਂ ਨੂੰ ਮਾਰ ਮਾਰ ਥੱਕ ਗਿਆ ਪਰ ਇਹ ਮੁੱਕ ਨਹੀਂ ਰਹੇ। ਉੱਥੇ ਇੱਕ ਚੁਗਲਖੋਰ ਬੈਠਾ ਹੈ, ਹਰਭਗਤ ਨਿਰੰਜਣੀ ਆ, ਉਹ ਮਹੰਤ ਹੈ, ਉਹਨੇ ਚੁਗਲੀ ਕੀਤੀ ਆ, ਕਹਿਣ ਲੱਗੇ ਆ ਖਾਨ ਸਾਹਿਬ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ ਜਿਹੜੇ ਜੰਗ ਦੇ ਵਿੱਚ ਤੁਹਾਡੇ ਨਾਲ ਜੂਝਦੇ ਆ, ਪਰ ਜਿੰਨਾ ਚਿਰ ਪਿੰਡਾਂ ਵਿੱਚ ਘਰਾਂ ਵਿੱਚ ਰਹਿਣ ਵਾਲੇ ਸਿੱਖ ਉਹਨਾਂ ਨੂੰ ਨਹੀਂ ਮਾਰਦੇ, ਉਹਨਾਂ ਨੂੰ ਨਹੀਂ ਮੁਕਾਉਂਦੇ, ਉਹਨਾਂ ਚਿਰ ਨਹੀਂ ਇਹ ਮੁੱਕਦੇ। ਕਹਿਣ ਲੱਗਿਆ ਕੌਣ? ਕਹਿੰਦੇ ਪੂਲੇ ਪਿੰਡ ਦਾ ਸਭ ਤੋਂ ਪਹਿਲਾਂ ਤਾਰੂ ਸਿੰਘ, ਉਹ ਰੋਜ਼ ਭੋਜਨ ਲੈ ਕੇ ਉਹਨਾਂ ਨੂੰ ਛਕਾਉਂਦਾ, ਤਕੜੇ ਕਰਦਾ ਹੈ, ਤੁਸੀਂ ਮਾਰਦੇ ਹੋ ਮੁਕਾਉਂਦੇ ਹੋ, ਉਹ ਤਕੜੇ ਕਰਦਾ ਹੈ। ਉਸੇ ਵੇਲੇ ਕਹਿੰਦੇ ਜ਼ਕਰੀਆ ਖਾਨ ਨੇ ਫੌਜ ਭੇਜੀ ਹੈ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਅਤੇ ਮਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਭਾਈ ਤਾਰੂ ਸਿੰਘ ਖੇਤ ਗਏ ਹੋਏ ਆ, ਪਿੰਡ ਦੇ ਲੋਕ ਇਕੱਠੇ ਹੋਏ ਆ, ਸਿੰਘ ਦਾ ਪਿਆਰ ਹੈ ਸਾਰੇ ਪਿੰਡ ਵਿੱਚ।
ਉਸੇ ਵੇਲੇ ਸਾਰੇ ਪਿੰਡ ਨੇ ਕਿਹਾ ਕਿ ਇਹ ਤਾਰੂ ਸਿੰਘ ਦੀ ਮਾਂ ਤੇ ਭੈਣ ਨਹੀਂ, ਸਾਡੇ ਸਾਰੇ ਪਿੰਡ ਦੀ ਮਾਤਾ ਤੇ ਭੈਣ ਹੈ। ਇਹ ਵੀ ਪ੍ਰਮਾਣ ਮਿਲਦੇ ਆ ਕਿ ਉਹਨਾਂ ਨੇ ਕੁਝ ਮਾਇਆ ਰਿਸ਼ਵਤ ਦੇ ਕੇ ਮਾਂ ਨੂੰ ਤੇ ਭੈਣ ਨੂੰ ਛੁਡਾ ਲਿਆ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਆ। ਜਿਸ ਵੇਲੇ ਸਿਪਾਹੀ ਆਏ ਆ, ਉਸ ਵੇਲੇ ਪੁੱਛਿਆ ਸੀ ਕਿ ਤਾਰੂ ਸਿੰਘ ਕਿੱਥੇ ਹੈ। ਮਾਤਾ ਕਹਿਣ ਲੱਗੀ, ਤੁਸੀਂ ਕੌਣ, ਕਿੱਥੋਂ ਆਏ ਹੋ? ਕਹਿਣ ਲੱਗੇ ਜੀ, ਅਸੀਂ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਆਏ ਹਾਂ, ਲਾਹੌਰ ਤੋਂ ਆਏ ਹਾਂ। ਵੇਖੋ ਸਿੱਖ ਦਾ ਕਿਰਦਾਰ, ਸਿੱਖੀ ਦਾ ਕਰੈਕਟਰ। ਮਾਂ ਜੀ ਕਹਿਣ ਲੱਗੇ, ਪੁੱਤਰੋ ਗੁਰੂ ਨਾਨਕ ਦਾ ਲੰਗਰ ਤਿਆਰ ਹੈ, ਪਹਿਲਾਂ ਪ੍ਰਸ਼ਾਦਾ ਛਕ ਲਓ, ਤੁਸੀਂ ਭੁੱਖੇ ਹੋਵੋਗੇ। ਉਹਨਾਂ ਦੇ ਬੋਲ ਨਰਮ ਪੈ ਗਏ ਸੀ ਉੱਥੇ ਕਿ ਜਿਹਨੂੰ ਗ੍ਰਿਫਤਾਰ ਕਰਨ ਆਏ ਹਾਂ ਉਹਨਾਂ ਦੇ ਘਰੋਂ ਤਾਂ ਪ੍ਰਸ਼ਾਦਾ ਮਿਲ ਰਿਹਾ। ਇਹ ਅਜੋਕੇ ਸਮੇਂ 'ਚ ਵੀ ਅਜੋ ਕੁਝ ਆਪਾਂ ਆਲੇ ਦੁਆਲੇ ਸੁਣ ਰਹੇ ਹਾਂ, ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਸ਼ਾਦੇ ਛਕਾਏ ਉਹਨਾਂ ਨੂੰ ਵੀ ਘਰਾਂ 'ਚੋਂ ਚੁੱਕ ਚੁੱਕ ਕੇ ਕੋਹ ਕੋਹ ਕੇ ਮਾਰਿਆ, ਦਰਿਆਵਾਂ 'ਚ ਸੁੱਟਿਆ। ਪ੍ਰਸ਼ਾਦਾ ਛਕਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ। ਭਾਈ ਤਾਰੂ ਸਿੰਘ ਦਾ ਔਰ ਕੋਈ ਕਸੂਰ ਨਹੀਂ, ਕੇਵਲ ਜੂਝਣ ਵਾਲੇ ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਅਗਲੇ ਪਿੰਡ ਦੇ ਵਿੱਚ ਰਾਤ ਕੱਟੀ ਹੈ। ਉੱਥੋਂ ਦੇ ਨੌਜਵਾਨ ਇਕੱਠੇ ਹੋਏ ਆ, ਭਾਈ ਤਾਰੂ ਸਿੰਘ ਨੂੰ ਕਹਿਣ ਲੱਗੇ, ਸਾਨੂੰ ਆਗਿਆ ਦਿਓ, ਆ ਜਿੰਨੇ ਸਿਪਾਹੀ ਆਏ ਇਹਨਾਂ ਨੂੰ ਮਾਰ ਦਿੰਦੇ ਹਾਂ, ਤੁਹਾਨੂੰ ਛੁਡਾ ਲੈਂਦੇ ਹਾਂ। ਭਾਈ ਤਾਰੂ ਸਿੰਘ ਕਹਿਣ ਲੱਗੇ, ਨਹੀਂ ਵੀਰੋ, ਮੈਨੂੰ ਤੁਸੀਂ ਛੁਡਾ ਲਓਗੇ, ਪਰ ਜ਼ਕਰੀਆ ਖਾਨ ਜ਼ਾਲਮ ਹੈ, ਤੁਹਾਡੇ ਸਾਰੇ ਪਿੰਡ ਦੇ ਉੱਤੇ ਜ਼ੁਲਮ ਕਰੇਗਾ। ਕਹਿਣ ਲੱਗੇ, ਫਿਰ ਕੋਈ ਸੇਵਾ? ਕਹਿੰਦੇ, ਹਾਂ, ਜੇ ਮੈਨੂੰ ਪਿਆਰ ਕਰਦੇ ਹੋ ਤਾਂ ਜਿਵੇਂ ਮੈਂ ਸਿੰਘਾਂ ਨੂੰ ਭੋਜਨ ਛਕਾਉਂਦਾ ਸੀ, ਤੁਸੀਂ ਵੀ ਘਰਾਂ ਦੇ ਵਿੱਚ ਲੋਹ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਉਹ ਸਿੰਘਾਂ ਨੂੰ ਛਕਾਇਆ ਕਰੋ। ਭਾਈ ਤਾਰੂ ਸਿੰਘ ਨੂੰ ਲਾਹੌਰ ਲੈ ਕੇ ਗਏ, ਜ਼ਕਰੀਆ ਖਾਨ ਦੇ ਦਰਬਾਰ 'ਚ ਪੇਸ਼ ਕੀਤਾ ਹੈ। ਲਾਲਚ ਦਿੱਤੇ ਹੈ ਕਿ ਆ ਧਰਮ ਛੱਡ ਦੇ। ਭਾਈ ਤਾਰੂ ਸਿੰਘ ਕਹਿਣ ਲੱਗੇ, ਆ ਮੈਨੂੰ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਖੰਡੇ ਦੀ ਪੌਲ ਬਖਸ਼ਿਸ਼ ਕੀਤੀ ਹੈ, ਜਿੱਥੇ ਚੂੜਾ ਕੇਸਾਂ ਦੇ ਵਿੱਚ ਪਾਇਆ, ਅੰਮ੍ਰਿਤ ਛਕਾਇਆ, ਨੇਤਰਾਂ 'ਚ ਪਾਇਆ, ਇਹ ਗੁਰੂ ਦੀ ਸਿੱਖੀ ਸਦਾ ਲਈ ਮੇਰੇ ਨਾਲ ਜਾਵੇਗੀ, ਆ ਕੇਸ ਮੇਰੇ ਗੁਰੂ ਦੀ ਮੋਹਰ ਨੇ, ਇਹ ਮੈਂ ਕਦੇ ਨਹੀਂ ਤਿਆਗ ਸਕਦਾ, ਮੈਨੂੰ ਇਹ ਆਪਣੀ ਜਾਨ ਤੋਂ ਪਿਆਰੇ ਹੈ, ਮੈਂ ਤੇਰਾ ਧਰਮ ਨਹੀਂ ਪ੍ਰਵਾਨ ਕਰਨਾ, ਕੇਸ ਨਹੀਂ ਕਤਲ ਕਰਾ ਸਕਦਾ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ, ਮੈਂ ਅਰਦਾਸ ਕਰਕੇ ਆਇਆ। ਜ਼ਕਰੀਆ ਖਾਨ ਕਹਿਣ ਲੱਗਾ, ਜਿਹੜੇ ਕੇਸਾਂ 'ਤੇ ਤੈਨੂੰ ਮਾਣ ਹੈ, ਇਹ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਅਸੀਂ ਲਾ ਦੇਣੇ, ਕੇਸ ਕੱਟ ਦੇਣੇ ਆ। ਸਿੰਘ ਦੇ ਮੁੱਖੋਂ ਬਚਨ ਨਿਕਲਿਆ, ਜਪਜੀ ਸਾਹਿਬ ਦੇ ਅਭਿਆਸੀ ਸੀ ਗੁਰਮੁਖਾਂ ਤੋਂ ਸੁਣਿਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਇਹ ਜ਼ਕਰੀਆ ਖਾਨ, ਤੂੰ ਸਾਨੂੰ ਕਹਿਣਾ ਜੁੱਤੀਆਂ ਸਿਰ 'ਚ ਮਾਰ ਕੇ ਕੇਸ ਲਾ ਦੇਵਾਂਗੇ, ਅਸੀਂ ਜੁੱਤੀ ਮਾਰ ਮਾਰ ਤੇਰੇ ਸਿਰ ਦੇ ਉੱਤੇ ਤੈਨੂੰ ਨਰਕਾਂ ਦੇ ਵਿੱਚ ਛੱਡ ਕੇ ਫੇਰ ਇਹ ਸਰੀਰ ਛੱਡਾਂਗੇ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਨੇ ਉਸ ਵੇਲੇ ਗੁਰਸੰਗਤ ਜੀ ਹੁਕਮ ਦਿੱਤਾ ਕਿ ਇਹਦੇ ਕੇਸ ਕਤਲ ਕਰ ਦਿਓ, ਜੂੜਾ ਕੱਟ ਦਿਓ। ਤੁਸੀਂ ਸਾਰੇ ਜਾਣਦੇ ਹੋ, ਇੱਥੇ ਕਈ ਵਾਰੀ ਅਸੀਂ ਕਮਜ਼ੋਰੀ ਵਿਖਾ ਦਿੰਦੇ ਹਾਂ ਸਿੱਖਾਂ ਦੀਆਂ ਜਿਹੜੀਆਂ ਅਜਮਤਾਂ, ਕਿਉਂਕਿ ਸ਼ਬਦ ਦੀ ਕਮਾਈ ਕਰਦੇ ਆ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਸੀ, ਜਿਉਂਦਿਆਂ ਉਹਨਾਂ ਨੇ ਸਿੱਖੀ ਨਿਭਾਈ, ਅਖੀਰ 'ਤੇ ਗੁਰੂ ਉਹਨਾਂ ਦੀ ਸਿੱਖੀ ਨਿਭਾਉਂਦਾ ਹੈ। ਗੁਰੂ ਨੇ ਕਿਰਪਾ ਕੀਤੀ, ਗੁਰੂ ਅੰਗ ਸੰਗ ਹੋਇਆ। ਜਦੋਂ ਕੇਸ ਕਤਲ ਕਰਨ ਲਈ ਕੈਂਚੀ ਚਲਾਈ ਹੈ, ਕੈਂਚੀ ਚੱਲੀ ਨਹੀਂ, ਕੇਸ ਕਹਿੰਦੇ ਲੋਹੇ ਦੀਆਂ ਤਾਰਾਂ ਵਾਂਗੂ ਹੋ ਗਏ ਆ, ਕੇਸ ਕੱਟੇ ਨਹੀਂ ਗਏ। ਭਾਈ ਤਾਰੂ ਸਿੰਘ ਦੇ ਜਦੋਂ ਕੇਸ ਕੱਟੇ ਨਹੀਂ ਗਏ, ਖੋਪਰੀ ਲਾਉਣ ਦਾ ਹੁਕਮ ਹੋਇਆ। ਤੁਸੀਂ ਇਤਿਹਾਸ ਦੇ ਸਰੋਤੇ ਬੈਠੇ ਹੋ, ਰੋਜ਼ਾਨਾ ਇੱਥੇ ਸ਼ਾਮ ਨੂੰ 4 ਵਜੇ ਤੋਂ 5:15 ਤੱਕ ਇਤਿਹਾਸ ਦੀ ਕਥਾ ਹੁੰਦੀ ਆ। ਤੁਸੀਂ ਰੋਜ਼ਾਨਾ ਜਿੱਥੇ ਇੱਥੇ ਬੈਠ ਕੇ ਘਰਾਂ 'ਚ ਬੈਠ ਕੇ ਸਰਵਣ ਕਰਦੇ ਹੋ, ਇਤਿਹਾਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ ਕਿ ਜ਼ਾਲਮਾਂ ਨੇ ਮੱਥੇ ਤੋਂ ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣੀ ਸ਼ੁਰੂ ਕੀਤੀ ਆ। ਆ ਗਿੱਚੀ ਤੱਕ ਕਹਿੰਦੇ ਖੋਪੜੀ ਨੂੰ ਉਤਾਰਿਆ ਗਿਆ, ਦੂਸਰੇ ਪਾਸਿਓਂ ਫੇਰ ਸੈਣੀ ਦੇ ਨਾਲ, ਟੀਸੀ ਦੇ ਨਾਲ। ਜਿਸ ਵੇਲੇ ਭਾਈ ਤਾਰੂ ਸਿੰਘ ਦੇ ਕਹਿੰਦੇ
खोपरे नूं इधरले पासे लाउणा शुरू कीता है। शरीर दे विचों खून, बड़ा सुंदर चेहरा भाई साहब दा, बड़ा सोहना दाड़ा, खून ते बोटियां दे नाल गुरसंगत जी सारा शरीर भिज गया, पर अडोल रहे है, जप जी का पाठ कर रहे है। भाई रतन सिंह पंगू ने तो लिखिया कहिंदे हथ बन्नण लगे सी, भाई तारू सिंह कहिंदे हथ ना बन्नो, मैं अडोल रवांगा, गुरु की कृपा है, तुसी जो करना कर लो। मैं संखेप बेनती करा, भाई तारू सिंह जी की खोपड़ी उतारी गई, 22 दिन भाई तारू सिंह नखास चौंक च बैठे रहे है। इतिहास कहना उन्होंने टोए च भी सुटिया गया, सिंघा ने बिठाए है। भाई सवेक सिंह जी इथी शहीदी नहीं होंदी, जकरिया खां नूं पेशाब का बन पिया, बड़े जतन किए पर पेशाब का बन नहीं खुलिया, बड़ी तकलीफ च सी। अखीर सवेक सिंह नूं बचोला पा के बेनती की है, भाई तारू सिंह कहिंदा जिन्हां सिंघां नूं मैं प्रशादा छकाउंदा सी ਉਹ ਪੰਥ ਨੂੰ ਬੇਨਤੀ ਕਰੋ, ਜਿਵੇਂ ਉਹ ਕਹਿਣਗੇ ਉਵੇਂ ਹੋਵੇਗਾ। ਭਾਈ ਸਵੇਕ ਸਿੰਘ ਨੇ ਪੰਥ ਦੇ ਅੱਗੇ ਬੇਨਤੀ ਕੀਤੀ, ਉਹ ਸਿੰਘਾਂ ਨੇ ਜਦੋਂ ਸੁਣਿਆ ਕਿ ਭਾਈ ਤਾਰੂ ਸਿੰਘ ਨੇ ਵਚਨ ਕੀਤਾ ਸੀ, ਤਾਂ ਖਾਲਸੇ ਨੇ ਕਿਹਾ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਦਾਸੀ ਉਹਨਾਂ ਦਾ ਜੋੜਾ ਜਕਰੀਏ ਦੇ ਸਿਰ 'ਚ ਮਾਰੋ, ਫਿਰ ਆਰਾਮ ਮਿਲੇਗਾ। ਉਹ ਜਕਰੀਏ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀ ਜੁੱਤੀ ਮਾਰਦੇ ਰਹੇ, ਜਦੋਂ ਜੁੱਤੀ ਮਾਰਦੇ ਸੀ ਆਰਾਮ ਮਿਲਦਾ ਸੀ, ਪਿਸ਼ਾਬ ਦਾ ਬੰਨ ਖੁੱਲ ਜਾਂਦਾ ਸੀ, ਜਦੋਂ ਹਟ ਜਾਂਦੇ ਫੇਰ ਦਰਦ ਹੁੰਦਾ। ਜਕਰੀਆ ਆਪ ਕਹਿ ਕੇ ਸਿੰਘ ਦੀ ਜੁੱਤੀ ਸਿਰ 'ਚ ਮਰਵਾਉਂਦਾ ਸੀ। 22ਵੇਂ ਦਿਨ ਜੁੱਤੀਆਂ ਖਾਂਦਾ ਖਾਂਦਾ ਨਰਕ ਸੁਧਾਰ ਗਿਆ। ਭਾਈ ਸਵੇਕ ਸਿੰਘ ਨੇ ਆ ਕੇ ਦੱਸਿਆ ਕਿ ਭਾਈ ਜੀ 22 ਦਿਨ ਹੋ ਗਏ ਆ ਬਿਨਾਂ ਖੋਪੜੀ ਤੋਂ ਜਪਜੀ ਸਾਹਿਬ ਦੇ ਅਖੰਡ ਪਾਠ ਜਾਪ ਕਰਦੇ ਆਪ ਜੀ ਨੂੰ, ਜਾ ਪਾਪੀ ਆ ਜਿਹੜਾ ਜ਼ਾਲਮ ਆ ਉਹ ਨਰਕ ਸੁਧਾਰ ਗਿਆ, ਤੁਹਾਡਾ ਵਚਨ ਗੁਰੂ ਨੇ ਪੂਰਾ ਕਰ ਦਿੱਤਾ ਹੈ, ਕੋਈ ਇੱਛਾ? ਕਹਿਣ ਲੱਗੇ ਹਾਂ, ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲਿਆ ਕੇ ਮੇਰਾ ਆਖਰੀ ਇਸ਼ਨਾਨ ਕਰਾ ਦਿਓ। ਆ ਅੰਮ੍ਰਿਤਸਰ ਸਰੋਵਰ ਦਾ ਜਲ ਲਾਹੌਰ ਲੈ ਕੇ ਗਏ ਹੈ, ਅਖੀਰਲਾ ਇਸ਼ਨਾਨ ਜਿਉਂਦਿਆਂ ਦਾ ਹੋਇਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਸੀਸ ਝੁਕਾਇਆ ਤੇ ਗੁਰੂ ਚਰਨਾਂ ਦੇ ਵਿੱਚ ਹੀ ਸੀਸ ਭੇਟ ਕਰ ਦਿੱਤਾ। ਉਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਅੱਜ ਜਿਹੜੇ ਅਰਬਾਂ ਖਰਬਾਂ ਦੀਆਂ ਕੋਠੀਆਂ ਹਵੇਲੀਆਂ ਬਣਾ ਲੈਂਦੇ ਆ ਤੇ ਉਹਨਾਂ ਦੇ ਬਾਥਰੂਮਾਂ 'ਚ ਕੇਸ ਕੱਟਣ ਵਾਲੀਆਂ ਮਸ਼ੀਨਾਂ ਰੱਖਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਤਸਵੀਰਾਂ ਪ੍ਰਤੀਕ ਰੂਪ ਵਿੱਚ ਨੇ, ਇਹਨਾਂ ਨੂੰ ਮੰਨਣਾ ਪੂਜਣਾ ਨਹੀਂ ਹੈ, ਪਰ ਮੈਂ ਬੇਨਤੀ ਕਰਾਂ ਜਿਹੜੇ ਸ਼ੀਸ਼ੇ ਮੂਹਰੇ ਖੜ੍ਹ ਕੇ ਤੁਸੀਂ ਕੇਸ ਕਤਲ ਕਰਦੇ ਹੋ, ਉੱਥੇ ਇੱਕ ਭਾਈ ਤਾਰੂ ਸਿੰਘ ਦੀ ਤਸਵੀਰ ਵੀ ਲਾ ਲਓ। ਕਿਤੇ ਤੁਹਾਡਾ ਮਨ ਤੁਹਾਨੂੰ ਪੁੱਛੇ ਕਿ ਇਹ ਗੁਰੂ ਦੇ ਸਿੱਖ ਨੇ ਤਾਂ ਖੋਪਰੀ ਲਹਾ ਲਈ, ਧਰਮ ਨਹੀਂ ਛੱਡਿਆ, ਤੇ ਇਹਨਾਂ ਦੀਆਂ ਕੁਰਬਾਨੀਆਂ ਬਦਲੇ ਅਸੀਂ ਕਰੋੜਾਂ ਦੀਆਂ ਕੋਠੀਆਂ 'ਚ ਬੈਠਿਆਂ ਤੇ ਕੇਸ ਗੁਰੂ ਦੀ ਮੋਹਰ ਕੱਟ ਰਹੇ ਹਾਂ। ਜਿਹੜੇ ਕੇਸ ਕੱਟਦੇ ਹੋ ਅੱਜ ਤੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਕੇਸ ਕੱਟਣੇ ਛੱਡ ਦਈਏ, ਉਹਨਾਂ ਦੀ ਕੁਰਬਾਨੀ ਨੂੰ ਸਦਾ ਹੀ ਨਮਸਕਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਮਨ ਤਨ ਰੱਤਾ ਸੱਚ ਰੰਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਵੇ ਤਨ ਵੇ ਸੱਚੇ ਨਾਮ ਦੇ ਰੰਗ ਵਿੱਚ ਰੰਗ

0: ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਨਾਮ ਵਿੱਚੋਂ ਤਾਂ ਫਿਰ ਸਰੀਰ ਦਾ ਬਣ ਤ੍ਰਿਣ ਰੋਮ ਰੋਮ ਕਹਿੰਦੇ ਉਸ ਵੇਲੇ ਮੌਲਿਆ ਮਸਤ ਹੋ ਜਾਂਦਾ ਆਨੰਦਿਤ ਹੋ ਜਾਂਦਾ
1: ਸਮਰੱਥ ਪੁਰਖ ਅਪਾਰ।
0: ਫਿਰ ਉਹ ਪਾਰਾਵਾਰ ਅੰਤ ਤੋਂ ਰਹਿਤ ਪੁਰਖ ਕਹੀਏ ਪੂੰ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਸਾਰਥ ਦੇਣ ਵਾਲਾ ਪੁਰਖ ਸਮਰੰਥ ਕਹੀਏ ਕਹਿੰਦੇ ਉਹ ਸਮਰੱਥ ਹੈ। ਇੱਥੇ ਸੱਸੇ ਦੇ ਟਿੱਪੀ ਮੰਮੇ ਦੇ ਪੈਰ ਚਰਾਰਾ ਤੇ ਥੱਥਾ ਇਹ ਸਮਰੱਥ ਨਹੀਂ ਸੱਸਾ ਮੰਮਾ ਰਾਰਾ ਤੇ ਥੱਥਾ ਉਹ ਸਮਰੱਥ। ਇੱਥੇ ਸਮਰੱਥ ਮੰਮੇ ਤੇ ਜਦੋਂ ਆਪਾਂ ਸੱਸੇ ਤੇ ਟਿੱਪੀ ਤੇ ਪੈਰ ਚਰਾਰਾ ਇਹ ਬੋਲਾਂਗੇ। ਭਾਈ ਸਾਹਿਬ ਨੇ ਠੀਕ ਪਾਠ ਕੀਤਾ। ਕਈ ਗੁਰਮੁਖ ਪਿਆਰੇ ਜਿਹਨਾਂ ਨੂੰ ਸੋਝੀ ਨਹੀਂ ਹੁੰਦੀ ਉਹ ਕਹਿ ਦਿੰਦੇ ਆ ਜੀ ਇਹਨਾਂ ਨੇ ਗਲਤ ਪਾਠ ਕੀਤਾ। ਉਹ ਭਲਿਓ ਪਹਿਲਾਂ ਸੰਥਿਆ ਲੈ ਲਿਓ ਫਿਰ ਉਂਗਲਾਂ ਚੁੱਕਿਆ ਕਰੋ। ਕਈ ਭੁੱਲੜ ਕਹਿਣਗੇ ਆ ਕਮੈਂਟਾਂ 'ਚ ਲਿਖੀ ਜਾਣਗੇ ਜੀ ਇਹਨਾਂ ਨੇ ਆਹ ਗਲਤ ਪਾਠ ਕਰਤਾ ਉਹ ਗਲਤ ਪਾਠ ਕਰਤਾ। ਭਲੇ ਉਹ ਲੋਕੋ ਜਿਹੜਾ ਪੈਰ ਚੱਖਰ ਹੁੰਦਾ ਹੈ ਜਿਹੜੀ ਟਿੱਪੀ ਹੈ ਕਦੇ ਮਹਾਰ ਨਹੀਂ ਪੜ੍ਹ ਕੇ ਵੇਖ ਲਿਓ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਵਾਹਿਗੁਰੂ ਹੈ ਸਮਰੱਥ ਹੈ ਐਸਾ ਜਿਹੜਾ ਸਮਰੱਥ ਵਾਹਿਗੁਰੂ ਹਰੀ ਹੈ ਇਹ ਜੀਵਨ ਰੂਪੀ ਸਾਵਣ ਦੇ ਮਹੀਨੇ ਦੇ ਵਿੱਚ ਹੀ ਸਾਡੀ ਲੋਚ ਹੈ ਕਿ ਉਹਦਾ ਮਿਲਾਪ ਹੋ ਜਾਵੇ।
1: ਕਰਮ ਮਿਲਾਵਣ ਹਾਰ
0: ਇੱਥੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਕਰਮ ਜਾਂ ਜਿਹੜੇ ਪਿਛਲੇ ਕਰਮ ਉਹਨਾਂ ਦੀ ਗੱਲ ਨਹੀਂ ਕਰਮ ਮਿਲਾਵਣ ਹਾਰ। ਇੱਥੇ ਕਰਮ ਨਦਰ ਹੈ ਮੇਹਰ ਹੈ ਉਹਦੀ ਜਿਹੜੀ ਕਰਮ ਬਖਸ਼ਿਸ਼ ਨਦਰ ਹੈ ਉਹ ਮਿਲਾਉਂਦੀ ਹੈ।
1: ਜਿਨੇ ਸਖੀਏ ਪ੍ਰਭ ਪਾਇਆ
0: ਜਿਨ੍ਹਾਂ ਜਗਿਆਸੂ ਗੁਰਸਿੱਖ ਸਖੀਆਂ ਨੇ ਮਹਾਤਮਾ ਰੂਪੀ ਸਖੀਆਂ ਨੇ ਉਹ ਪ੍ਰਭੂ ਪਤੀ ਵਾਹਿਗੁਰੂ ਪਾ
1: ਲਿਆ ਬਲਿਹਾਰ
0: ਉਹਨਾਂ ਤੋਂ ਅਸੀਂ ਸਦਾ ਹੀ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ।
1: ਨਾਨਕ ਹਰ ਜੀ ਮਾਇਆ ਕਰ
0: ਹੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਜੀ ਦਇਆ ਕਰੋ।
1: ਸ਼ਬਦ ਸਵਾਰਨ ਹਾਰ
0: ਆਪਣੇ ਸ਼ਬਦ ਦੀ ਦਾਤ ਬਖਸ਼ਿਸ਼ ਕਰੋ ਤੁਹਾਡਾ ਸ਼ਬਦ ਜੀਵਨ ਨੂੰ ਸਵਾਰਨ ਵਾਲਾ ਹੈ।
1: ਸਾਵਣ ਤਿਨਾ ਸੁਹਾਗਣੀ
0: ਇਹ ਜੀਵਨ ਰੂਪੀ ਸਾਵਣ ਜਾਂ ਸਾਵਣ ਦਾ ਮਹੀਨਾ ਉਹਨਾਂ ਲਈ ਇਹ ਭਲਾ ਹੈ ਜਿਹੜੀਆਂ ਸੁਹਾਗਣੀ ਜਿਹੜੀ ਵਾਹਿਗੁਰੂ ਪਤੀ ਦੇ ਸਹੁ ਆਂਗਣ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਇੱਕ ਗੁਰੂ ਤੋਂ ਬਿਨਾਂ

0: ਕੋਈ ਝੂਠੇ ਹਾਰ ਗਲ ਚ ਨਹੀਂ ਪਾਏ ਹੋਏ, ਉਹਨਾਂ ਨੇ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਉਹ ਵਾਹਿਗੁਰੂ ਦੇ ਨਾਮ ਰੂਪੀ ਹਾਰ ਨੂੰ ਪਰੋਇਆ ਗਾ। ਨਾਮ ਦਾ ਹਾਰ ਪਹਿਨੇ ਆ, ਝੂਠੇ ਹਾਰਾਂ ਦੀ ਕੋਈ ਸੋਭਾ ਚਾਰਕ ਦਿਹਾੜੇ ਹੁੰਦੀ ਆ। ਜਿਹੜਾ ਨਾਮ ਰੂਪੀ ਹਾਰ ਹੈ ਉਹ ਸਦਾ ਲਈ ਆ। ਸਤਿਗੁਰੂ ਮਹਾਰਾਜ ਨੇ ਸਾਵਣ ਦੇ ਮਹੀਨੇ ਰਾਹੀਂ ਜੋ ਬਖਸ਼ਿਸ਼ ਕੀਤੀ ਉਹ ਆਪ ਸੰਗਤਾਂ ਨੇ ਵਿਸਥਾਰ ਦੇ ਨਾਲ ਸਰਵਣ ਕੀਤੀ ਹੈ। ਆਹ ਜੋ ਲੜੀਵਾਰ ਸ਼ਬਦ ਚੱਲ ਰਹੇ ਹੈ 7:45 ਤੋਂ ਲੈ ਕਰਕੇ 9 ਵਜੇ ਤੱਕ, ਕਿਉਂਕਿ ਲੜੀਵਾਰ ਸ਼ਬਦ ਲੜੀਵਾਰ ਕਥਾ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਉਹ ਕਥਾ ਰਹਿ ਜਾਂਦੀ ਸੀ, ਲੰਮੇ ਸਮੇਂ ਤੋਂ ਸੰਪੂਰਨ ਨਹੀਂ ਸੀ ਹੋਈ। ਬੜੇ ਗੁਰਮੁਖਾਂ ਵੱਲੋਂ ਸੰਗਤਾਂ ਵੱਲੋਂ ਹੁਕਮ ਆਉਂਦਾ ਸੀ ਕਿ ਲੜੀਵਾਰ ਕਥਾ ਵੀ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਲੜੀਵਾਰ ਕਥਾ ਸੰਪੂਰਨ ਹੋ ਸਕੇ। ਇਸ ਕਰਕੇ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸੋਝੀ ਦਿੱਤੀ, ਉਹਨਾਂ ਨੇ ਫਿਰ ਇਹ ਸਮਾਂ 7:45 ਦੀ ਥਾਂ 'ਤੇ ਗੁਰਸੰਗਤ ਜੀ 1.25 ਘੰਟਾ ਕਰ ਦਿੱਤਾ। ਨੌ ਵਜੇ ਤੱਕ ਹੁੰਦੀ ਆ। ਆਓ ਲੜੀਵਾਰ ਜਿਹੜੀ ਕਥਾ ਦਾ ਸ਼ਬਦ ਹੈ ਭਗਤ ਬਾਣੀ ਦੇ ਵਿੱਚੋਂ ਮਾਰੂ ਰਾਗ 'ਚ 1105 ਅੰਗ 'ਤੇ ਸਰਵਣ ਕਰੋ ਜੀ।
1: ਮਾਰੂ ਕਬੀਰ ਜੀਓ,
0: ਭਗਤ ਕਬੀਰ ਜੀ ਦਾ ਸ਼ਬਦ ਸਤਿਗੁਰੂ ਜੀ ਇੱਥੇ ਅੰਕਿਤ ਕਰਕੇ ਬਖਸ਼ਿਸ਼ ਕਰ ਰਹੇ।

ਦੇਵਾਨੇ ਮੂਰਖਾ, ਤੂੰ ਆਪਣਾ ਦੀਨ ਵਿਸਾਰਿਓ, ਦੀਨ ਧਰਮ ਭੁਲਾ ਲਿਆ, ਤੂੰ ਦੀਨ ਨੂੰ ਛੱਡ ਬੈਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਤੇਰਾ ਧਰਮ ਹੈ ਉਹ ਕੂੜੇ ਲਾਲਚਾਂ ਦੇ ਵਿੱਚ ਲੱਗ ਕੇ, ਮਾਇਆ ਮੋਹ ਭਰਮ ਭੈ ਭੁੱਲੇ, ਸੁੱਤ ਦਾ ਰਾਸਿਓ ਪ੍ਰੀਤ ਲਗਾਏ, ਤੂੰ ਧਰਮ

0: ਜਿਹੜੇ ਕਰਮ ਕਰਨ ਵਾਲੇ ਸੀ ਸੰਗਤ ਵਿਚ ਮਿਲਣਾ ਸੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਹ ਕਦੇ ਨੀ ਕੀਤਾ।
1: ਰਚਿਓ ਧੰਦਾ ਝੂਠ,
0: ਝੂਠੇ ਜਿਹੜੇ ਪ੍ਰਪੰਚ ਨੇ ਧੰਦੇ ਆ ਉਹਨਾਂ ਦੇ ਵਿਚ ਰਚਿਆ ਹੋਇਆ ਖਪਤ ਹੋ
1: ਰਿਹਾ। ਕਹਿੰਦੇ
0: ਜਿਵੇਂ ਸਵਾਨ ਕੁੱਤਾ ਸੂਕਰ ਸੂਰ ਬਾਏ ਕਾਂ ਇਹ ਬਾਇਸ ਕਾਂ ਇਹ ਜਿਵੇਂ ਭਟਕਦੇ ਆ ਹਮੇਸ਼ਾ ਕਹਿੰਦੇ ਗੰਦਗੀ ਚ ਮੂੰਹ ਮਾਰਦੇ ਆ ਇਹਨਾਂ ਦੀ।

0: ਇਹ ਜਿਹੜਾ ਕਾਂ ਗੰਦਗੀ ਤੇ ਭਟਕਦਾ ਰਹਿੰਦਾ ਹੈ, ਇਵੇਂ ਤੂੰ ਵਿਸ਼ੇ ਵਿਕਾਰਾਂ ਚ ਨਸ਼ਿਆਂ ਚ ਭਟਕਦਾ ਫਿਰ ਰਿਹਾ, ਜੀਵਨ ਵਿਅਰਥ ਗਵਾ ਰਿਹਾ, ਸੰਗਤ ਚ ਨਹੀਂ ਮਿਲ ਰਿਹਾ।
1: ਆਪਸ ਕਉ ਦੀਰਘ ਕਰ ਜਾਣਾ।
0: ਹਾਂ, ਜੇ ਕੋਈ ਗੁਰਮੁਖ ਸਤਸੰਗੀ ਤੈਨੂੰ ਸਮਝਾਉਂਦਾ ਵੀ ਸੰਗਤ ਕਰ ਲਿਆ ਕਰ, ਭਟਕਣਾ ਵਿਸ਼ੇ ਵਿਕਾਰ ਨਸ਼ੇ ਛੱਡ ਦੇ, ਤਾਂ ਤੂੰ ਕਹਿਣਾ ਵੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ? ਆਪਣੇ ਆਪ ਨੂੰ ਤੂੰ ਵੱਡਾ ਦੀਰਘ ਵੱਡਾ ਮੰਨਦਾ, ਸਿਆਣਾ ਮੰਨਦਾ।
1: ਔਰਨ ਕਉ ਲਗ ਮਾਤ।
0: ਜੇ ਕੋਈ ਗੁਰਮੁਖ ਤੈਨੂੰ ਸਿੱਖਿਆ ਦਿੰਦਾ ਹੈ, ਤੂੰ ਸਮਝਦਾ ਵੀ ਇਹ ਕੌਣ ਹੈ ਮੈਨੂੰ ਸਮਝਾਉਣ ਵਾਲਾ? ਕਹਿੰਦੇ ਜੀ ਅਕਾਲ ਤਖ਼ਤ ਦਾ ਜਥੇਦਾਰ ਕੌਣ ਹੁੰਦਾ? ਇਹ ਸਿੰਘ ਸਾਹਿਬ ਕੌਣ ਹੁੰਦੇ ਆ ਸਾਨੂੰ ਕਹਿਣ ਵਾਲੇ? ਜਿਹੜੇ ਮੂਰਖ ਵਿਸ਼ਈ ਲੋਕ ਨੇ ਉਹ ਕਹਿੰਦੇ ਆ ਜੀ ਇਹ ਕੌਣ ਹੁੰਦੇ ਆ ਸਾਨੂੰ ਸਿੱਖਿਆ ਦੇਣ ਵਾਲੇ, ਇਹ ਸਾਨੂੰ ਸਿੱਖਿਆ ਕਿਵੇਂ ਦੇ ਸਕਦੇ? ਆਪਣੇ ਆਪ ਨੂੰ ਵੱਡਾ ਮੰਨੀ ਬੈਠਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਦੀਰਘ ਤੇ ਕਹਿੰਦੇ ਦੂਜਿਆਂ ਨੂੰ ਸਾਰਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ।
1: ਮਨਸਾ ਬਾਚਾ ਕਰਮ ਨਾ।
0: ਦੂਜਿਆਂ ਨੂੰ ਕਹਿੰਦੇ ਲਘੂ ਮਾਤਰਾ, ਜਿਵੇਂ ਕੰਨਾਂ ਆਦਿਕ ਹੁੰਦੇ ਆ ਲਘੂ ਮਾਤਰਾ ਵਾਂਗੂ ਸਮਝਦਾ।
1: ਮੈਂ ਦੇਖੇ ਦੋਜਕ ਜਾਤ।
0: ਜਿਹੜੇ ਕਹਿੰਦੇ ਮਨਸਾ ਬਾਚਾ ਕਰਮ ਨਾ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਦੇਖੇ ਦੋਜਕ ਜਾਤ, ਜਿਹੜੇ ਨਾਮ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹ ਨਰਕ ਜਾਂਦੇ ਵੇਖੇ ਆ।
1: ਕਾਮੀ ਕ੍ਰੋਧੀ ਚਾਤੁਰੀ।
0: ਕਹਿੰਦੇ ਜਿਹੜੇ ਕਾਮੀ ਆ ਵਿਕਾਰੀ ਕ੍ਰੋਧੀ ਨੇ, ਬਹੁਤੇ ਚਤੁਰ ਕਹਾਉਂਦੇ ਆ।
1: ਬਾਜੀਗਰ ਬੇਕਾਮ।
0: ਬਹੁਤੇ ਚੰਚਲ ਮਿਰਤੀ ਵਾਲੇ ਹੁੰਦੇ, ਜਿਵੇਂ ਬਾਜੀਗਰ ਬਾਜੀ ਪਾਉਂਦਾ, ਇੱਕ ਥਾਂ ਟਿਕਦਾ ਨਹੀਂ, ਇਹੋ ਜਿਹੇ ਸੁਭਾਅ ਵਾਲੇ। ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਸਾਰਾ ਚੰਚਲਤਾ ਜਾਂ ਸਿਆਣਪਾਂ ਜਾਂ ਚਤੁਰਾਈ, ਇਹ ਸਭ ਕੁਝ ਫਜ਼ੂਲ ਹੈ ਨਾਮ ਤੋਂ ਬਿਨਾਂ, ਗੁਰੂ ਧਾਰਨ ਤੋਂ ਬਿਨਾਂ, ਸੰਗਤ ਤੋਂ ਬਿਨਾਂ ਸਭ ਕੁਝ ਬੇਅਰਥ ਹੈ।
1: ਨਿੰਦਾ ਕਰਤੇ ਜਨਮ ਸਰਾਨੋ।
0: ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦਾ ਜੀਵਨ ਨਿੰਦਿਆ ਕਰਦਿਆਂ, ਸੰਖ ਨਿੰਦਕ ਸਿਰ ਕਰੇ ਭਾਰ, ਉਹ ਅਣਗਿਣਤ ਐਸੇ ਨਿੰਦਕ ਲੋਕ

0: ਮਨ ਕਰਕੇ ਵੀ ਮੂਰਖ ਨੇ, ਬਾਣੀ ਕਰਕੇ ਵੀ ਮੁਗਧ ਹਨ, ਤੇ ਕਰਮਾਂ ਕਰਕੇ ਗਵਾਰ ਹਨ।
1: ਰਾਮ ਨਾਮ ਜਾਣਿਓ ਨਹੀਂ,
0: ਵਿਆਪਕ ਵਾਹਿਗੁਰੂ ਦੇ ਨਾਮ ਨੂੰ ਉਹਨਾਂ ਨੇ ਜੀਵਨ ਵਿੱਚ ਨਹੀਂ ਜਾਣਿਆ।
1: ਕੈਸੇ ਉਤਰਸ ਪਾਰ,
0: ਭਗਤ ਕਬੀਰ ਜੀ ਸਮਾਪਤੀ ਕਰਦਿਆਂ ਫਰਮਾਉਂਦੇ ਆ, ਕਹਿੰਦੇ ਭਾਈ ਉਹਨਾਂ ਨੇ ਪਾਰ ਕਿਵੇਂ ਉਤਰਨਾ, ਭਾਵ ਨਹੀਂ ਉਤਰਨਾ, ਭਾਵ ਉਹਨਾਂ ਨੇ ਦੋਜਕਾਂ ਚ ਜਾਣਾ, ਨਰਕਾਂ ਚ ਜਾਣਾ ਹੈ। ਇੱਥੇ ਸ਼ਬਦ ਦੀ ਸੰਪੂਰਨਤਾ ਹੋਈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪੁੱਲਾਂ ਹੋ ਜਾਂਦੀਆਂ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਿੰਦਾ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟ ਕੋਟ ਸ਼ੁਕਰਾਨਾ। ਰੋਜ਼ਾਨਾ 8:45 ਤੱਕ ਸਵੇਰੇ ਮੁੱਖ ਵਕਤ ਦੀ ਅਤੇ ਲੜੀਵਾਰ ਵਿਚਾਰ, ਸ਼ਾਮ ਨੂੰ 4 ਤੋਂ 5:15 ਤੱਕ ਗੁਰ ਇਤਿਹਾਸ ਦੀ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਆਪ ਸੰਗਤਾਂ ਰੋਜ਼ਾਨਾ ਸਰਵਣ ਕਰਦੇ ਹੋ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਡਾਕਟਰ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ। ਸੁਣ ਵੱਡਾ ਔਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਰੋਂ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ।

ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਅਹਰ ਹਰ ਜੀਓ ਪਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੀ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ। ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀਅ ਤੁਮਾਰੇ ਜੀ। ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ। ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ। ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਸੇ ਮੁਕਤ ਭਏ। ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।
ਸੇ ਧੰਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰਨ ਕ ਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਪ ਹੈ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੀਵੜੇ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ, ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਖ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬਿਆਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖ ਸ਼ਰਮਾ। ਜਪ ਤਪ ਸੰਜਮ ਧਰਮ ਨਾ
सेवा साधना जान्या हर राया, कहो नानक हम नीच करम्मा, शरण परे की राखह शर्मा। एक ओंकार श्री वाहिगुरु जी की फतेह, पातशाही दसवीं, कब्यो बाच बेनती चौपाई। हमरी करो हाथ दे रक्षा, पूर्ण होए चित की इच्छा, तब चरणन मन रह हमारा, अपना जान करो प्रतपारा। हमरे दुष्ट सबै तुम कावहो, आप हाथ दे मोहे बचावहो। सुखी बसे मोरो परवारा, सेवक सिख सबै करतारा। मोर अच्छा निज कर दे करिया, सब बैर इनको आज संगरिया। पूर्ण होए हमारी आसा, तोर भजन की रह प्यासा। तुम्हें छाड़ कोई अवर न त्याऊ, जो बर चाहो सो तुम ते पाऊ। सेवक सिख हमारे तारिया, चुन चुन सत्र हमारे मारिया। आप हाथ दे मुझे बरिया, मरण काल का त्रास निवरिया। पूजो सदा हमारे पच्छा, श्री अस तुझ जो करियो रक्षा। राख लियो मोहे राख नहारे, साहिब संत सहाय प्यारे। दीन बंद दुष्टन के हंता, तुम हो पुरी चतुर दसकंता। काल पाए ब्रह्म अवतरा, काल पाए शिवजू अवतरा। काल पाए कर विष्ण प्रकाशा, सकल काल का किया तमाशा। जवन काल जोगी शिव कियो, वेदराज ब्रह्मा जू थियो। जवन काल सब लोक सवारा, नमस्कार है ताहे हमारा। जवन काल सब जगत बनाया, देव दैत जक्षन उपजाया। आदंति कै अवतारा, सोई गुरु समझियो हमारा। नमस्कार तिसही को हमारी, सकल प्रजा जिने आप सवारी। शिवकन को शिवगुण सुख दियो, सतरन को पलमो बद कियो। कट कट की अंतर की जानत, भले बुरे की पीर पिछानत। चीटी ते कुंचर स्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पिछाने, कट कट की पट पट की जाने। जब उदकर्ख करा कर तारा, प्रजा तरत तब दे अपारा। जब अकर्ख करत हो कब हों, तुम मैं मिलत दे तर सब हों। जीते बदन सृष्ट सब तारे, आपे अपनी बूझ उचारे। तुम सब ही ते रहत निरालम, जानत भेद भेद अरियालम। निरंकार निर्विकार निर्लंब, आद नील नाद सांब। ताका मूढ़ चारत भेदा, जाको भेव न पावत बेदा। ताको कर पाहन अनुमानत, महामूढ़ कछ भेद न जानत। महादेव को कहत सदा शिव, निरंकार का चीनत न भेव। आप अपनी बुद्ध है जेती, वर्णत भिन्न भिन्न तुह तेती। तुमरा लखा न जाए पसारा, के विद सजा प्रथम संसारा। एक रूप अनूप स्वरूपा, रंग भयो राव कही भूपा। पंडज जेरज से तुज कीनी, उत्पुज खान बहुर रच दीनी।
कहूँ फूल राजा हुए बैठा, कहूँ सिमट भयो शंकर इकैठा। सगरी सृष्टि दिखाए अचंपव, याद जुगाद स्वरूप सुजंपव। अब रक्षा मेरी तुम करो, सिख उबार सिख संगरो। दुष्ट जिते उठो तुत पाता, सकल मलेश करो रण काता। जे अस्तुज तब शरणी परे, तिनके दुष्ट दुखत होए मरे। पुरख जवन पग परे तिहारे, तिनके तुम संकट सब टारे। जो कल को एक बार त्यै है, ताकि काल निकट नह ऐ है। रक्षा होए ताए सब काला, दुष्ट रिष्ट टरे तत्काला। कृपा दृष्ट तन जाहे निहर हो, ताके ताप तनक मह हर हो। रिद सिद कर्मो सब होई, दुष्ट शाश वै सकै न कोई। एक बार जिन तुम्हें संभारा, काल फास्ते ताहे उबारा। जिन नर नाम तिहार कहा, दारिद दुष्ट दोख तेरा। खड़ग केत मैं शरण तिहारी, आप हाथ दैले हो उबारी। सर्व ठौर मोह सहाई, दुष्ट दोख ते ले हो बचाई। खड़ग केत मैं शरण तिहारी,

ਸ਼ਾਸਤਰ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ

ਪੰਜਵਾਂ ਤੇਰਾ ਕੀਤਾ ਜਤ ਨਾਹੀ ਮੈਨਾ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਚਾਲੀਆਂ ਮੁਕਤੇ ਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਬੰਦ ਬੰਦ ਕਟਾਈ, ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ

ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਬਰਖ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਕਰਨਾਖ ਸਫਾਰੀ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਛੀਨਤ ਵਸਤ੍ਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ। ਗਨਕਾ ਪੜਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੁਪ੍ਰਸੰਨ ਕਲ ਯੁਗ ਹੋਏ। ਰੱਖੋ ਦਾਸ ਪਾਠ ਕੀ ਲਾਜ, ਗੁਰਪਾਰ ਸਹਮ ਲੋ ਮਿਲ ਕੰਚਨ ਹੋਇਆ ਰਾਮ। ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ। ਕਿਉਂ ਸਾਸ ਗਿਰਾਸ ਵਿਸਾਰੀਐ, ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ। ਹਉ ਸਤਿਗੁਰ ਕੈ ਬਲਿਹਾਰੀਐ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪੀ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪੀ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰਸ਼ਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾ। ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾ।

ਫਤਿਹ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ਸਤਨਾਮ।

ਖਾਲਸਾ ਵਾਹਿਗੁਰੂ।